0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ।

ਰਾਜ ਹੈ। ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸ਼ਰਨ ਲਾਗ। ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ ਰਹਾਉ। ਸੁਪਨੇ ਜਿਉ ਤਨ ਪਛਾਨ, ਕਾਹੀ ਪਰ ਕਰਤ ਮਾਨ। ਬਾਰੂ ਕੀ ਪੀਤ ਜੈਸੀ, ਬਸਦਾ ਕੋ ਰਾਜ ਹੈ। ਨਾਨਕ ਜਨ ਕਹਿਤ ਬਾਤ, ਬਿਨ

ਮਾਨ ਨਾਨਕ ਜਾਨ ਇਹ ਬਖਾਨ ਜਗ ਮਹਿ ਬਿਰਾਜ ਰੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਸਤਰੰਗ ਕਰੋਤ ਜਥਾ ਮਰਕਟ ਹੈ ਅਨਕ ਸਾਸਨ ਤਾੜੰਤ ਜਮਦੂਤਾ ਤਾਬ ਸੰਗੇ ਅਧਮ ਨਰ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ ਹੇ ਲੋਭਾ ਲੰਪਟ ਸੰਗ ਸਿਰ ਮੋਰ ਅਨਕ ਲਹਿਰੀ ਕਲੋਲਤੇ ਤਾਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ ਨਚ ਮਿਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ ਅਕਰਣੰ ਕਰੋਤ ਅਖਾਦਿਅੰ ਖਾਦਿਅੰ ਸਾ ਅਸਾਜਿਅੰ ਸਾ ਸਮਜਿਆ ਤ੍ਰਾਹਿ ਤ੍ਰਾਹਿ ਸ਼ਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮਾ ਮਿੱਤਰੰ ਤਜੰਤ ਸਗਲ ਸਤਰੰ ਦ੍ਰਿੜੰਤ ਅਨਕ ਮਾਇਆ ਵਿਸਤੀਰਨ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਾ ਭ੍ਰਮ ਗਿਆਨ ਭ੍ਰਮ ਭਿਆਨ ਉਦਿਆਨ ਰਮਣ ਮਹਾ ਬਿਗਟ ਸਾ ਅਸਾਧ ਰੁਗਣਾ ਵੈਦਿਅੰ ਪਾਰ ਬ੍ਰਹਮ ਪਰਮੇਸ਼ਵਰ ਹਰਾਦ ਨਾਨਕ ਹਰ ਹਰ ਹਰੇ ਹੇ ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਦ ਗੁਰੂ ਹੇ ਸੰਸਾਰ ਤਾਪ ਹਰਣਾ ਕਰੁਣਾਮੈ ਸਭ ਦੁਖ ਹਰੋ ਹੇ ਸ਼ਰਨ ਜੋਗ ਦਇਆਲਾ ਦੀਨਾਨਾਥ ਮਯਾ ਕਰੋ ਸਰੀਰ ਸਵਾਸਥ ਖੀਣ ਸਮੈ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਚਰਨ ਕਮਲ ਸਿਮਰਨ ਗੋ ਰਮਣ ਗੋਪਾਲ ਕੀਰਤਨੈ ਸਾਧ ਸੰਗੇਣ ਤਰਨ ਨਾਨਕ ਮਹਾਸਾਗਰ ਪੈ ਦੁਤਰ ਸਿਰ ਮਸਤਕ ਰਖਿਆ ਪਾਰ ਬ੍ਰਹਮ ਹਸਤ ਕਾਇਆ ਰਖਿਆ ਪਰਮੇਸ਼ਵਰ ਆਤਮ ਰਖਿਆ ਗੋਪਾਲ ਸੁਆਮੀ ਤਨ ਚਰਨ ਰਖਿਆ ਜਗਦੀਸ਼ਵਰ ਸਰਬ ਰਖਿਆ ਗੁਰਦਿਆਲ ਭੈ ਦੁਖ ਬਿਨਾਸੁਨ ਭਗਤ ਵਸ਼ਲ ਅਨਾਥ ਨਾਥੇ ਸ਼ਰਨ ਨਾਨਕ ਪੁਰਖ ਚਿਤੈ ਜੇਨ ਕਲਾ ਧਾਰਿਓ ਆਕਾਸ਼ੰ ਬੈਸਾਂਤਰੰ ਕਾਸ਼ਟਬੇਸ਼ੰ ਜੇਨ ਕਲਾ ਸਸ ਸੂਰ ਨਖੇਤਰ ਜੋਤਿਅੰ ਸਾਸੰ ਸਰੀਰ ਧਾਰਣੰ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਸ਼ਯੰਤ ਜਠਰ ਰੋਗਣਾ ਤੇਨ ਕਲਾ ਅਸੰਭੰ ਅਸਰੋਵਰੰ ਨਾਨਕ ਨਹਿ ਸਯੰਤ ਤਰੰਗ ਤੋਰਣ ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣ ਸਰਵਤਰ ਜੀਵਣ ਲਬਧਿਨ ਸੰਤ ਸੰਗੇਣ ਨਾਨਕ ਸਵੱਛ ਮਾਰਗ ਹਰ ਭਗਤਣਾ ਮਸਕੰ ਭਗਨੰਤ ਸੈਲੰ ਕਰਦਮੰ ਤਰੰਗ ਪਪੀਲਕਾ ਸਾਗਰੰ ਲਗੰਤ ਪਿੰਗੰ ਤਮ ਪ੍ਰਗਾਸ ਅੰਧਕ ਸਾਧ ਸੰਗੇਣ ਸਿਮਰੰਤ ਗੋਬਿੰਦ ਸ਼ਰਨ ਨਾਨਕ ਹਰ ਹਰ ਹਰੇ ਤਿਲਕ ਹੀਣੰ ਜਥਾ ਵਿਪਰਾ ਅਮਰਹੀਣੰ ਜਥਾ ਰਾਜਨ ਅਬਦ ਆਬਦਹੀਣੰ ਜਥਾ ਸੂਰਾ ਨਾਨਕ ਧਰਮਹੀਣੰ ਤਥਾ ਵੈਸਨਵਾ ਨਾ ਸੰਖੰ ਨਾ ਚਕਰੰ ਨਾ ਗਦਾ ਨਾ ਅਸਿਆਮੰ ਆਚਾਰਜ ਰੂਪੰ ਰਹੰਤ ਜਨਮੰ ਨੇਤ ਨੇਤ

ਬਜੰਤ ਨਾਨਕ ਵਡ ਭਾਗਿਆ ਉਦਿਆਨ ਬਸਨੰ ਸੰਸਾਰੰ ਸਨਬੰਦੀ ਸਵਾਨ ਸਿਆਲ ਖਰ ਬਿਖਮ ਅਸਥਾਨ ਮਨ ਮੋਹ ਮਦਰੰ ਮਹਾ ਅਸਾਧ ਪੰਚ ਤਸਕਰ ਹੀਤ ਮੋਹ ਭੈ ਪਰਮ ਪਰਮਣ ਅਹੰ ਫਾਂਸ ਤੀਖਣ ਕਠਨ ਪਾਵਕ ਤੋ ਅਸਾਧ ਘੋਰੰ ਅਗਮ ਤੀਰਨ ਲੰਘਣ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸ਼ਰਨ ਉਦਰਣ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਸਗਲੰ ਰੋਗ ਖੰਡਣ ਸਾਧ ਸੰਗੇਣ ਗੁਣ ਰਮਤ ਨਾਨਕ ਸ਼ਰਨ ਪੂਰਨ ਪਰਮੇਸ਼ਰ ਸ਼ਿਆਮਲੰ ਮਧੁਰ ਮਨੁੱਖਯੰ ਹਿਰਦਯੰ ਭੂਮ ਵੈਰਣ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸਵਜਨ ਅਚੇਤ ਮੂੜਾ ਨਾ ਜਣੰਤ ਕਟੰਤ ਸਾਸਾ ਨਿਤ ਪ੍ਰਤੇ ਸਜੰਤ ਮਹਾਸੁੰਦਰੀ ਕਾਇਆ ਕਾਲ ਕੰਨਿਆ ਗਰਾਸੇ ਰਚੰਤ ਪੁਰਖਾ ਕੁਟੰਤ ਲੀਲਾ ਰਚੰਤ ਪੁਰਖਾ ਕੁਟੰਬ ਲੀਲਾ ਅਨਿਤ ਆਸਾ ਬਿਖਿਆ ਬਿਨੋਦ ਪ੍ਰਮੰਤ ਪ੍ਰਮੰਤ ਬਹੁ ਜਨਮ ਹਾਰਿਉ ਸ਼ਰਨ ਨਾਨਕ ਕਰੁਣਾਮਯ ਹੇ ਜਿਹ ਬੇ ਹੇ ਰਸਗੇ ਮਧੁਰ ਪ੍ਰੈ ਤੋਯੰ ਸਤ ਹਤੰ ਪਰਮ ਬਾਦੰ ਅਵਰਤ ਇਥੈ ਸ਼ੁਧ ਆਸ਼ਰਣ ਗੋਬਿੰਦ ਦਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਣ ਚਰਨ ਕਮਲ ਨਹਿ ਪਜੰਤ ਤ੍ਰਿਣ ਸਮਾਨ ਤ੍ਰਿਗ ਜਨਮਨ ਹੇ ਪਪੀਲਕਾ ਗ੍ਰਿਸਤੇ ਗੋਬਿੰਦ ਸਿਮਰਨ ਤੋਯੰ ਤਨੇ ਨਾਨਕ ਅਨਕ ਬਾਰ ਨਮੋ ਨਮ ਤ੍ਰਿਣੰਗ ਤਾ ਮੇਰੰ ਮੇਰੰ ਸਹਿਕੰ ਤਾ ਹਰਿਯੰ ਬੂਡੰਗ ਤਾ ਤਰਿਯੰ ਊਣੰਗ ਤਾ ਭਰਿਯੰ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਗੁਰਦਾ ਹਰ ਗੁਰਦਯਾ

ਪਿਆਰ ਨਾਨਕ ਨੇ ਫਲਾ ਪਾਰ ਦਰਬ ਹਿਰਣੰ ਬਹੁ ਬਿਘਨ ਕਰਣੰ ਉਚਰਣੰ ਸਰਬ ਜੀ ਕਹ ਲਓ ਲਈ ਤ੍ਰਿਸ਼ਨਾ ਅਤਿਪਤ ਮਨ ਮਾਈ ਕਰਮ ਕਰਤ ਸੇ ਸੁਕਰਾ ਮਤੇ ਸਮੇਵ ਚਰਣੰ ਉਦਰਣੰ ਪੈਦ ਉਤਰਾ ਅਨੇਕ ਪਾਤਕ ਹਰਣੰ ਨਾਨਕ ਸਾਧ ਸੰਗਮ।

ਹਰ ਹਾਂ ਸਤਿਗੁਰ ਭਏ ਦਇਆਲ ਤਾਂ ਮਨ ਠਹਿਰਾਇਆ। ਕਹੋ ਨਾਨਕ ਬੇਅੰਤ ਬੇਅੰਤ ਧਿਆਇਆ, ਦੁਤਰ ਇਹ ਸੰਸਾਰ ਸਤਿਗੁਰੂ ਤਰਾਇਆ। ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ, ਹਰ ਹਾਂ ਅੰਮ੍ਰਿਤ ਹਰਿ ਕਾ ਨਾਮ ਸਤਿਗੁਰ ਤੇ ਪਾਇਆ। ਮੇਰਾ ਹਾਥ ਪਦਮ ਆਗਨ ਸੁਖ ਬਾਸਨਾ, ਸਖੀ ਮੋਰੇ ਕੰਠ ਰਤਨ ਪੇਖ ਦੁਖ ਨਾਸਨਾ। ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ, ਹਰ ਹਾਂ ਰਿਧ

ਕਰਨ ਮੁੰਦ ਕਾਲਿਆ। ਰਸਨਾ ਜਪੈ ਨਾਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਐ। ਪੰਕਜ ਫਾਥੀ ਪੰਕ ਮਹਾਮਦ ਗੁੰਫਿਆ, ਅੰਗ ਸੰਗ ਉਰ ਜਾਏ ਬਿਸਰ ਤੇ ਸੁੰਫ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਦਾਰਿਓ ਰਾਗ ਆਸਾ ਮਹੱਲਾ ਪਹਿਲਾ।

ਗਾਵਣ ਹਾਰੇ ਗਾਵਣ ਤੁਧਨ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨ ਚਿਤ ਗੁਪਤ ਲਿਖ ਜਾਣਨ।

ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸਰ ਜੁਗ ਜੁਗ ਬਿਰਦਾ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ

ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਥੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀਂ ਠਾਕਰ ਹਾਈਆ।

ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਏ ਖਾ।

ਕਰਿਆ ਸਿੱਖ ਸੰਗ ਰਹੋ, ਦੁਸ਼ਟ ਜਿਤੇ ਉੱਠ ਬਤੁਤ ਪਾਤਾ, ਸਕਲ ਮਲੇਸ਼ ਕਰੋ ਰਣ ਕਾਤਾ। ਜੇ ਅਸ ਤੁਜ ਦਵ ਸ਼ਰਣੀ ਪਰੇ, ਤਿਨ ਕੇ ਦੁਸ਼ਟ ਦੁਖਤ ਹਵੈ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਆਏ ਹੈ। ਰੱਖਿਆ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਉਲਟਾ ਰਹਿ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰਿ ਹੋ, ਤਾਂ ਕਿ ਤਾਂ ਆਪ ਧਨ ਕਮੋ ਹਰਿ ਹੋ।

ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇ ਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।

ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹਾ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ।

ਵਾਹਿਗੁਰੂ ਨਾਮ ਜਹਾਜ ਹੈ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ ਓ ਸੁਹਿਲਾ ਰਾਗ ਗੌੜੀ ਗੀਤੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਐ ਕਰਤੇ ਕਾ ਹੋਈ ਵਿਚਾਰੂ ਚਿਤ ਕਰ ਗਾਵੋ ਸੁਹਿਲਾ ਸਿਵਰਿਓ ਸਿਰਜਣਹਾਰੂ ਤੁਮ ਗਾਵੋ ਹੋ ਮੇਰੇ ਨਿਰਭਉ ਕਾ ਸੁਹਿਲਾ ਹਉਂ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਅਜੀੜੇ ਸੰਭਾਲੀਅਨ ਦੇਖੇਗਾ ਦੇਵਨਹਾਰੂ ਤੇਰੇ ਦਾਨੇ ਕੀਮਤ ਨਾ ਪਵੇ ਕਿਸ ਦਾ ਤੇ ਕਵਣ ਸਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੁਮੇਲ ਘਰ ਘਰ ਇਹੋ ਪਹੁੰਚਾਓ ਸਦੜੇ ਨਿਤ ਪਵਨ ਸਦਣਹਾਰਾ ਸਿਮਰੀ ਹੈ ਨਾਨਕ ਸੇ ਦੇ ਅਵਨ।

ਦੇਸੋ ਘਰ ਰਾਖ ਬੜਾਈ ਤੋਏ ਰਹਾਉ ਬਿਸਵੇ ਚਸਿਆਂ ਕੜੀਆਂ ਪਹਿਰਾਂ ਸਿੱਤੀ ਵਾਰੀ ਮਾਂ ਹੋਆ ਸੂਰਜੇ ਕੋਰਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਕਾਲ ਰਵ ਚੰਦ ਦੀਪਕ ਬਣੇ ਤਾਰਿਕਾ ਮਨੋ ਜਨਕ ਮੋਤੀ ਧੂਪ ਮਾਲਿਆਂ ਨਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਤੇਰੀ ਰਾਉ ਸਹਿ ਸਭ ਨੈਣ ਨਨ ਨੈਣ ਹੈ ਤੋਏ ਕਉ ਸਹਿ ਸਮੂਰਤ ਨਨਾਇਕ ਤੋਹੀ ਸਹਿਸ ਪਦ ਬਿਵਲ ਨਾਨੇਕ ਪਦ ਗੰਧ ਬੈਨੋ ਸਹਿਸ ਸਭ ਗੰਧ ਵਿਚਲਤ ਮੋਹੀ ਸਭ ਮੈਂ ਜੋ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਨੰਦਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰੇ ਨਾਏ ਵਾਸਤਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵੋ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਨ ਵਡਾਹੇ ਕਰ ਡੰਡਾਓਤ ਪੁਨ ਵਡਾਹੇ ਰਹਾਓ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹੋ ਮੈਂ ਕੰਡਾਹੇ ਜਿਉਂ ਜਿਉਂ ਚਲਹਿ ਚੁਭੈ ਦੁਖ ਪਾਵਹਿ ਜਮਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸੁਮਾਣੇ ਦੁੱਖ ਜਨਮ ਮਰਨ ਪਉ ਖੰਡਾਹੇ ਅਵਨਾਸੀ ਪੁਰਖ ਪਾ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾਹੇ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੇ।

ਆਗੈ ਵਸਨ ਸੁਹੇਲਾ ਆਉਧ ਕਟੈ ਦਿਨ ਸਰਹਿਣਾਰੇ ਮਨ ਗੁਰਮਿਲ ਕਾ ਸਵਾਰੀ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ ਜਿਸੈ ਜਗਾਇ ਪਿਆਵੈ ਹਿਰਾਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੁਈ ਵਿਹਾਜ ਹਰ ਗੁਰ ਤੇ ਮਨੇ ਵਸੇਰਾ ਨਿਜ ਕਰ ਮਹਿਲ ਬਾਬੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ।

ਬਿਨਾਂ ਮੇਰਾ ਪਵਿੱਤਰ ਨਾਮ ਦੇ ਪਾਵੇ ਨਾਮ।

0: for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392।
2: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
0: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast

0: Center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belongs to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singsabha2@gmail.com singsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਜੀਓ। ਅਸਮਾਨਾ ਪਹਿਲਾ ਮੰਡਲਾ ਤੋਹਰ ਮਾਏ ਸੱਚ ਵਖਾਣਿਆ ਪਾਤਸ਼ਾਹ ਕਿਰਪਾ ਕਰਦੇ ਹਨ ਜਿਨ੍ਹਾਂ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਰੱਤਾ ਹੋਇਆ ਭਾਵ ਰੰਗਿਆ ਹੋਇਆ ਉਹ ਹੈ। ਹੋਰ ਜਿਹੜੇ ਵੀ ਕੋਈ ਸਤਸੰਗੀ ਆਉਂਦੇ ਆ ਉਹਨਾਂ ਨੂੰ ਵੀ ਸੱਚੇ ਨਾਮ ਦਾ ਉਪਦੇਸ਼ ਕਰਦੇ ਹਨ। ਲੋਕਾਂ ਦਾ ਕਿਹਾ ਜਾਏ ਜਾ ਤੋਂ ਦੁਖਾਣਿਆ ਜਦੋਂ ਆਪ ਜੀ ਨੂੰ ਭਾਗਿਆ ਫਿਰ ਉਹਨਾਂ ਗੁਰੂ ਪਿਆਰਿਆਂ ਅਤੇ ਲੋਕਾਂ ਦਾ ਕੀ ਜ਼ੋਰ ਜਾਏ ਚੱਲ ਸਕਦਾ ਨਹੀਂ ਚੱਲ ਸਕਦਾ। ਲੋਕਾਂ ਦੀ ਫਿਰ ਉਹ ਲੋਕ ਇਲਾਜ ਦੀ ਪਰਵਾਹ ਨਹੀਂ ਕਰਦੇ ਜਿਹੜੇ ਗੁਰੂ ਪਿਆਰੇ ਭਾਣੇ ਆਪ ਜੀ ਨੂੰ ਭਾਗ ਹੈ ਉਹਨਾਂ ਉੱਤੇ ਫਿਰ ਲੋਕਾਂ ਦਾ ਜ਼ੋਰ ਜਾਏ ਜ਼ੋਰ ਜਿਹੜਾ ਜਾਏ ਮੈਨੇ ਨਹੀਂ ਚੱਲ ਸਕਦਾ ਹੈ ਜ਼ੋਰ ਨਹੀਂ ਜਾਂਦਾ ਹੈ। ਜੋ ਲਗ ਜੀਉ ਪ੍ਰਾਣ ਸੱਚ ਧਿਆਈ ਹੈ ਇਹ ਨਿਰੰਕਾਰ ਪਰਮੇਸ਼ ਜਦੋਂ ਤੱਕ ਜੀਵ ਦੇ ਸਰੀਰ ਵਿੱਚ ਪ੍ਰਾਣ ਕਲਾ ਕੰਮ ਕਰਦੀ ਹੈ ਉਦੋਂ ਤੱਕ ਸੱਚੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਲਾਹਾ ਹਰ ਗੁਣ ਗਾਏ ਮੇਰਾ ਸੁੱਖ ਪਾਈ ਹੈ ਰਹੋ ਆਪ ਜੀ ਦੇ ਪਵਿੱਤਰ ਗੁਣ ਗਾਉਣ ਦਾ ਇਹ ਨਿਰੰਕਾਰ ਜੀਵ ਲਾਭ ਮਿਲੇ ਜਿਹਦੇ ਕਰਕੇ ਅਸੀਂ ਸੁੱਖ ਨੂੰ ਪਾਈਏ ਸੁੱਖ ਪ੍ਰਾਪਤ ਕਰੀਏ ਰਹੋ ਵਿਸਰਾਮ ਦੇ ਕੇ ਕਿਰਪਾ ਕਰਦੇ ਹਾਂ। ਸੱਚੀ ਤੇਰੀ ਸਾਰ ਦੇਹੇ ਦਇਆਲ ਤੂੰ ਹਾਂ ਜੀਵਾਂ ਤੁਲਸਾ ਲਾਹੇ ਮੈਂ ਟੇਕ ਆਧਾਰ ਤੂੰ। ਆਪ ਜੀ ਦੀ ਭਗਤੀ ਰੂਪੀ ਕਾਰ ਸੱਚੀ ਹੈ ਇਹ ਪਰਮੇਸ਼ਰ ਆਪ ਦਇਆ ਕਰਕੇ ਸਾਨੂੰ ਇਹ ਭਗਤੀ ਦੀ ਕਾਰ ਦੇਣਾ ਕਰੋ। ਹਾਂ ਜੀਵਾਂ ਤੁਲਸਾ ਲਾਹੇ ਮੈਂ ਟੇਕ ਆਧਾਰ ਤੂੰ ਮੈਂ ਆਪ ਜੀ ਦੇ ਪਵਿੱਤਰ ਨਾਮ ਨੂੰ ਸਲਾਹ ਕੇ ਵਡਿਆਈ ਕਰਕੇ ਜਿਉਂਦਾ ਇਹ ਸਾਰਿਆਂ ਦਾ ਆਧਾਰ ਰੂਪੀ ਨਿਰੰਕਾਰ ਮੇਰਾ ਟੇਕ ਆਸਰਾ ਇੱਕੋ ਇੱਕ ਆਪ ਜੀ ਹੋ। ਦਰ ਸੇਵਕ ਦਰਬਾਨ ਦਰਦ ਤੂੰ ਜਾਣੇ ਅਸੀਂ ਤੇਰੇ ਦਰ ਦੇ ਦਰਬਾਨ ਜੀ ਚੋਬਦਾਰ ਸੇਵਕ ਹੈ ਅਤੇ ਉਹਨਾਂ ਸੇਵਕਾਂ ਦੀ ਪੀੜਾ ਨੂੰ ਤੁਸੀਂ ਆਪੇ ਜਾਣਦੇ ਹੋ। ਭਗਤ ਤੇਰੀ ਹੈਰਾਨ ਦਰਦ ਗਵਾਬ ਜੀ ਆਪ ਜੀ ਦੀ ਜਿਹੜੀ ਭਗਤੀ ਹੈ ਬੜੀ ਹੈਰਾਨ ਕਰਨ ਵਾਲੀ ਭਾਵਤ ਚਰਜ ਰੂਪ ਹੈ ਜਿਹੜਾ ਤੇਰਾ ਦਰਬਾਨ ਜੀ ਦਰਦਾ ਸੇਵਾਦਾਰ ਚੋਬਦਾਰ ਹੈ ਉਹ ਸੇਵਕ ਦੀ ਪੀੜਾ ਨੂੰ ਗੁਆ ਦਿੰਦੀ ਹੈ। ਦਰਗਾਹ ਨਾਮ ਹਦੂਰ ਗੁਰਮੁਖ ਜਾਣ ਸੀ ਜਿਹੜੇ ਗੁਰਮੁਖ ਪਿਆਰੇ ਆਪ ਜੀ ਦਾ ਨਾਮ ਜਪਣਾ ਜਾਣਦੇ ਹਨ ਫਿਰ ਸੱਚੇ ਉਹ ਤੇਰੀ ਦਰਗਾਹ ਵਿੱਚ ਹਦੂਰ ਹਮੇਸ਼ਾ ਨੇੜੇ ਰਹਿੰਦੇ ਹਨ ਅਤੇ ਜਿਹੜਾ ਤੇਰਾ ਨਾਮ ਜਪਣ ਦੀ ਵਿਧੀ ਜਾਣਨਗੇ ਉਹ ਤੇਰੀ ਦਰਗਾਹ 'ਚ ਕੁਦਰਤੀ ਸਮੀਪ ਨੇੜੇ ਹੋਣਗੇ। ਵੇਲਾ ਸੱਚ ਪ੍ਰਵਾਨ ਸ਼ਬਦ ਪਛਾਣ ਸੀ ਸੱਚ ਨਿਸ਼ਚੇ ਕਰਕੇ ਉਹਨਾਂ ਦਾ ਜਿਹੜਾ ਵੇਲਾ ਸਮਾਂ ਉਹ ਪ੍ਰਵਾਨਿਕ ਹੋਵੇਗਾ ਜਿਹੜਾ ਵੇਲਾ ਜੇ ਸਮੇਂ ਉਹ ਸ਼ਬਦ ਬ੍ਰਹਮ ਇਹ ਨਿਰੰਕਾਰ ਪਰਮੇਸ਼ਰ ਆਪ ਜੀ ਨੂੰ ਪਛਾਣਨਗੇ। ਸਤ ਸੰਤੋ ਕਰ ਪਾਓ ਤੋ ਸਾਹਰ ਨਾਮ ਸੇ ਇਹ ਜਿਹੜੇ ਸ਼ੁਭ ਗੁਣ ਆ ਸੱਤ ਆ ਸੰਤੋਖ ਆ ਦਇਆ ਆ ਧਰਮ ਆ ਧੀਰਜ ਆ ਵਿਰਾਗ ਆ ਵਿਵੇਕ ਆ ਇਹਨਾਂ ਸ਼ੁਭ ਗੁਣਾਂ ਨਾਲ ਜਿਹੜਾ ਪਿਆਰ ਕਰਦਾ ਹੈ ਇਹ ਨਿਰੰਕਾਰ ਆਪ ਜੀ ਉਹਨਾਂ ਨੂੰ ਰਾਹਦਾਰੀ ਦਾ ਨਾਮ ਰੂਪੀ ਤੋਸਾ ਖਰਚਾ ਬਖਸ਼ ਦਿੰਦੇ ਜਿਹੜੇ ਪਰਮਾਤਮਾ ਦੇ ਸੇਵਨ ਕਰਨ ਵਾਲੇ ਉਹਨਾਂ ਨੂੰ ਆਪ ਜੀ ਸਤ ਸੰਤੋਖ ਪ੍ਰੇਮ ਰੂਪੀ ਜਿਹੜਾ ਤੋਸਾ ਖਰਚਾ ਹੈ ਇਹ ਦੇਣਾ ਕਰਦੇ ਉਹ ਮਨੋਂ ਛੋੜ ਵਪਾਰ ਸੱਚਾ ਸੱਚ ਦੇ ਜਿਹੜੇ ਗੁਰਮੁਖ ਪਿਆਰੇ ਮਨ ਚੋਂ ਵਿਕਾਰਾਂ ਐਬਾਂ ਨੂੰ ਛੱਡ ਦਿੰਦੇ ਹਨ, ਇਹ ਸੱਚੇ ਨਿਰੰਕਾਰ ਆਪ ਉਹਨਾਂ ਨੂੰ ਸੱਚ ਸੱਚਾ ਸੁੱਖ ਦਿੰਦੇ। ਸੱਚੇ ਸੱਚਾ ਨਿਹੋ ਸੱਚਿਆ ਲਾਇਆ, ਆਪੇ ਕਰੇ ਨਿਆਓ ਜੋ ਸਿਖਾਇਆ। ਇਹ ਸੱਚੇ ਨਿਰੰਕਾਰ ਆਪ ਜੀ ਦਾ ਪਿਆਰ ਵੀ ਸੱਚਾ ਹੈ, ਲੇਕਿਨ ਗੱਲ ਇਹ ਹੈ ਕਿ ਸੱਚ ਬੋਲਣ ਵਾਲਿਆਂ ਦੇ ਹਿਰਦੇ ਵਿੱਚ ਉਹ ਨਿਰੰਕਾਰ ਨੇ ਆਪਣਾ ਪਿਆਰ ਲਾਇਆ ਹੋਇਆ, ਝੂਠਿਆਂ ਦੇ ਨਹੀਂ ਲੱਗਦਾ। ਫਿਰ ਉਹ ਪਰਮੇਸ਼ਰ ਤੁਸੀਂ ਆਪੇ ਹੀ ਸੱਚਾ ਨਿਆਂ ਕਰਦੇ ਹੋ, ਜਿਹੜਾ ਆਪ ਜੀ ਨੂੰ ਭਾਇਆ ਚੰਗਾ ਲੱਗਦਾ ਹੈ। ਸੱਚੇ ਸੱਚੀ ਦਾਤ ਦੇਹ ਦਿਆਲ ਹੈ, ਕਿਸੇ ਵੀ ਦਿਨ ਰਾਤ ਨਾਮ ਅਮੋਲ ਹੈ। ਸੱਚੇ ਨਿਰੰਕਾਰ ਆਪ ਜੀ ਦੀ ਦਾਤ ਵੀ ਸੱਚੀ, ਜਿਨ੍ਹਾਂ ਉੱਪਰ ਆਪ ਜੀ ਦਿਆਲੂ ਹੁੰਦੇ ਹੋ ਉਹਨਾਂ ਨੂੰ ਇਹ ਦਾਤਾਂ ਦਿੰਦੇ ਹੋ। ਇਸ ਉਸ ਨਿਰੰਕਾਰ ਨੂੰ ਮੈਂ ਦਿਨ ਰਾਤ ਸੇਵਦਾ ਇਹ ਵੀ ਸੇਵਦਾ, ਕਿਉਂਕਿ ਆਪ ਜੀ ਦਾ ਪਵਿੱਤਰ ਨਾਮ ਬੜਾ ਅਮੋਲਕ ਬੇਕੀਮਤਾ ਹੈ। ਤੂੰ ਉੱਤਮ ਹੋ ਨੀਚ ਸੇਵਕ ਕਾਂਢੀਆ, ਨਾਨਕ ਨਜ਼ਰ ਕਰੇਹੋ ਮਿਲਿਆ ਸੱਚ ਬਾਂਢੀਆ। ਆਪ ਜੀ ਸਾਰਿਆਂ ਤੋਂ ਉੱਤਮ ਹੋ, ਮੈਂ ਆਪ ਜੀ ਦਾ ਸੇਵਕ ਨੀਚ ਕਹਾਉਂਦਾ ਹਾਂ। ਇਹ ਸੱਚੇ ਨਿਰੰਕਾਰ ਆਪਣੀ ਨਜ਼ਰ ਕਰੇਹੋ, ਆਪਣੀ ਮਿਹਰ ਦੀ ਨਜ਼ਰ ਕਰੋ, ਮੈਂ ਬਾਂਢੀਆ ਆਪ ਜੀ ਤੋਂ ਵਿਛੜਿਆ ਹੋਇਆ, ਉਹ ਕਿਰਪਾ ਕਰਕੇ ਯੋਗਤੀ ਦੱਸੋ ਜਿਹਨੂੰ ਮੈਂ ਆਪ ਜੀ ਨੂੰ ਮਿਲ ਜਾਵਾਂ, ਐਸੀ ਮਿਹਰ ਕਰੋ। ਮੇਰਾ ਵਿਛੜੇ ਹੋਏ ਜੀ ਦਾ ਆਪਣਾ ਮਿਲਾਪ ਹੋਵੇ, ਮੈਨੂੰ ਆਪ ਜੀ ਦਾ ਸੱਚਾ ਨਾਮ ਮਿਲ ਜਾਵੇ। ਆਸਾ ਮਹੱਲਾ ਪਹਿਲਾ, ਆਵਣ ਜਾਣਾ ਕਿਉਂ ਰਹਿ ਕਿਉਂ ਮੇਲਾ ਹੋਈ, ਜਨਮ ਮਰਨ ਦਾ ਦੁੱਖ ਬਣਾਉਂਦੇ ਸਸਤਾ ਦੋਈ। ਹੇ ਸਤਿਗੁਰ ਸੱਚੇ ਪਾਤਸ਼ਾਹ, ਇਹਦਾ ਆਉਣਾ ਜਾਣਾ ਜੰਮਣਾ ਮਰਨਾ ਕਿਵੇਂ ਰਹਿ ਸਕਦਾ, ਕਿਵੇਂ ਖਤਮ ਹੋ ਸਕਦਾ? ਦੂਜਾ ਪ੍ਰਸ਼ਨ ਹੈ ਕਿ ਨਿਰੰਕਾਰ ਨਾਲ ਮਿਲਾਪ ਕਿਵੇਂ ਹੋ ਸਕਦਾ? ਇਹਨੂੰ ਜੰਮਣ ਮਰਨ ਦਾ ਘਣਾ ਮੈਨੂੰ ਬਹੁਤਾ ਦੁੱਖ ਹੋ ਰਿਹਾ। ਪੁੱਤਰ ਵਿੱਚ ਇਹ ਹੈ ਜਿਹੜਾ ਹਮੇਸ਼ਾ ਸੰਸੇ ਨੂੰ ਦਵੈਸ਼ ਨੂੰ ਤਿਆਗਦਾ, ਉਹਨੂੰ ਸੁੱਖ ਹੋਏਗਾ। ਅਤੇ ਹਮੇਸ਼ਾ ਸੰਸਾਰ ਦਵੈਤ ਕਰਕੇ ਇਹਨੂੰ ਜੰਮਣ ਮਰਨ ਦਾ ਬਹੁਤ ਵੱਡਾ ਦੁੱਖ ਹੋ ਰਿਹਾ ਹੈ। ਦੁੱਖ ਦਾ ਕਾਰਨ ਇਹ ਹੀ ਹੈ, ਬਿਨ ਆਵੈ ਕਿਆ ਜੀਵਨ ਪਿੱਠ ਤ੍ਰਿਕ ਜਤਰਾਈ, ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਇਹਦਾ ਜੀਵਨ ਕੀ ਹੈ? ਭਾਵ ਨੇ ਸੋਲਿਆ ਇਹਦੇ ਜਿਉਣੇ ਨੂੰ ਵੀ ਕਿੱਟੇ ਮੂੰਹ, ਆਪਣੇ ਆਪ ਨੂੰ ਸਿਆਣਾ ਤਾਂ ਬਹੁਤ ਕਹਿੰਦਾ ਪਾਤਸ਼ਾਹ ਨੇ, ਲੇਕਿਨ ਇਹਦੀਆਂ ਜਿਹੜੀਆਂ ਚਿਤਰਾਈਆਂ ਨੇ ਇਹਨੂੰ ਵੀ ਤਰਕਾਰ ਹੈ, ਇਹਦੀਆਂ ਚਿਤਰਾਈਆਂ ਇਹਨੂੰ ਫਸਾਉਂਦੀਆਂ ਜਾਲ ਵਿੱਚ। ਸਤਿਗੁਰ ਸਾਧਨਾ ਸੇਵਿਆ ਹਰ ਭਗਤ ਨਾਲ ਪਾਈ ਰਹੋ। ਇਸ ਭੈੜੇ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਨਾ ਸੇਵਾ ਕੀਤੀ, ਨਾ ਸੰਤਾਂ ਦੀ ਸੇਵਾ ਕੀਤੀ। ਸਾਧੂ ਜਿਹੜੇ ਸ੍ਰੇਸ਼ਟ ਸਤਿਗੁਰ ਸੱਚੇ ਪਾਤਸ਼ਾਹ, ਉਹਨਾਂ ਦੀ ਵੀ ਸੇਵਾ ਨਹੀਂ ਕੀਤੀ। ਪਰਮਾਤਮਾ ਦੀ ਭਗਤੀ ਵੀ ਨਹੀਂ ਚੰਗੀ ਨਹੀਂ ਹੋਈ। ਉਹ ਪਾਤਸ਼ਾਹ ਆਪੇ ਉੱਤਰ ਦਿੰਦੇ, ਆਵਣ ਜਾਣਾ ਤੌਰ ਹੈ ਪਾਈਆ ਗੁਰ ਪੂਰਾ, ਜੇ ਜੰਮਣ ਮਰਨ ਦਾ ਆਉਣ ਜਾਣਾ ਉਹ ਤਾਂ ਹੀ ਰਹਿ ਸਕਦਾ ਜੇ ਪੂਰਾ ਗੁਰੂ ਪਾਲੈ ਔਰ ਪੂਰੇ ਬਚਨ ਦੀ ਕਮਾਈ ਕਰੇ। ਆਰਾਮ ਨਾਮ ਤਨ ਰਾਸ ਦੇ ਦਿਨ ਸਭਾ ਪੂਰਾ, ਜਿਸ ਸਮੇਂ ਪੂਰੇ ਸਤਿਗੁਰੂ ਰਾਸ ਸੱਚਾ ਪਰਮੇਸ਼ਵਰ ਦਾ ਨਾਮ ਰੂਪੀ ਸਥਾਨ ਦੇ ਦਿੰਦੇ, ਉਸ ਵੇਲੇ ਭਰਮ ਰੂਪੀ ਕੂੜਾ ਬਿਨਸ ਹੈ, ਇਹ ਝੂਠ ਨਾਸ ਹੋ ਜਾਂਦਾ। ਭਰਮ ਅਤੇ ਕੂੜਾ ਜਿਹੜਾ ਇਹਦਾ ਸੁਭਾਅ ਹੈ, ਝੂਠਾ ਸੁਭਾਅ, ਇਹ ਵੀ ਦੂਰ ਹੋ ਜਾਂਦਾ। ਸੰਤ ਜਨਾਂ ਤੋਂ ਮਿਲ ਰਿਹਾ ਧੰਨ ਧੰਨ ਜਸ ਗਾਏ, ਮਹਾਤਮਾ ਦੀ ਸੰਗਤ ਮਿਲ ਕੇ ਰਹਿਣਾ ਕਰੇ ਔਰ ਧੰਨ ਧੰਨ ਕਹਿ ਕੇ ਉਹਨਾਂ ਦਾ ਤਥਾ ਪਰਮਾਤਮਾ ਦਾ ਜਸ ਗਾਉਂਦਾ ਰਹੇ। ਆਦਿ ਪੁਰਖ ਪਰੰਪਰਾ ਗੁਰਮੁਖ ਹਰ ਪਾਏ, ਸਤਿਗੁਰਾਂ ਦੁਆਰਾ ਜਿਹੜਾ ਆਦਿ ਪੁਰਖ ਕੌਣ ਨਿਰੰਕਾਰ ਪਰਮੇਸ਼ਵਰ ਅਪਰੰਪਰ ਜਿਹਦਾ ਪਾਰਾਵਰ ਨਹੀਂ ਪਾਇਆ ਜਾਂਦਾ, ਗੁਰੂ ਕਿਰਪਾ ਨਾਲ ਉਹਨੂੰ ਪ੍ਰਾਪਤ ਕਰ ਲੈਂਦਾ ਹੈ। ਲਟੂਏ ਸਾਂਗ ਬਣਾਇਆ ਬਾਜੀ ਸੰਸਾਰ ਆ ਚੰਪਲ ਬਾਜੀ ਦੇਖੀਏ ਕੁਝ ਰਤ ਨਹੀਂ ਬਾਰਾਂ, ਇਹ ਪਰਮਾਤਮਾ ਰੂਪੀ ਨਟ ਨੇ ਜਿਵੇਂ ਬਾਜੀਗਰ ਬਾਜੀ ਪਾਉਂਦਾ ਨਾ, ਅਤੇ ਸੰਸਾਰ ਦਾ ਸਾਂਗ ਇੱਕ ਚਰਿੱਤਰ ਕੌਤਕ ਬਣਾਇਆ ਹੋਇਆ। ਇਹ ਸੰਸਾਰ ਦੀ ਜਿਹੜੀ ਬਾਜੀ ਹੈ ਇਹ ਤਾਂ ਕਿਨ ਪਲ ਥੋੜ੍ਹਾ ਮਾਤਰ ਦੇਖਣ 'ਚ ਆਉਂਦੀ ਹੈ, ਇਹਦੇ ਉਜਰਤ ਇਹਦੇ ਉਜੜਦਿਆਂ ਨਾਲ ਸੁਣਦਿਆਂ ਬਾਰਾਂ ਦਿਨ ਦੇਰੀ ਨਹੀਂ ਲੱਗਦੀ। ਹਮੇ ਚੌਪੜ ਕਿਰਨਾ ਝੂਠੇ ਅਹੰਕਾਰਾ, ਜਿਹੜੇ ਝੂਠੇ ਦੇ ਅਹੰਕਾਰੀ ਬੰਦੇ ਆ ਉਹ ਅਹੰਕਾਰ ਦੇ ਸਹਿਤ ਕਰਮਾਂ ਦੇ ਕਾਰਨ ਰੂਪੀ ਜਿਹੜਾ ਚੌਪੜ ਉਹਨੂੰ ਖੇਲਦੇ ਆ। ਸਭ ਜਗ ਹਾਰ ਹੈ ਸੋ ਜਣਾ ਗੁਰਸਬਦ ਵਿਚਾਰ ਆ, ਉੱਠ ਕੇ ਬੈਠ ਖੜਾ ਹੋ ਜਾ। ਸਭ ਜਗ ਹਰ ਹੈ ਸੋ ਜਣੇ ਗੁਰਸਬ ਦੇ ਵਿਚਾਰਾਂ। ਇਸ ਵਾਸਤੇ ਪਾਤਸ਼ਾਹ ਜਿੰਨਾ ਵੀ ਸੰਸਾਰ ਹਾਰ ਜਾਂਦਾ ਇਹ ਜੀਵਨ ਦੀ ਬਾਜੀ ਸਦਾ ਕੌਣ ਹੈ ਜਿਹੜਾ ਸਤਿਗੁਰਾਂ ਦੇ ਪਵਿੱਤਰ ਸ਼ਬਦ ਦੀ ਵਿਚਾਰ ਕਰਦਾ ਹੈ। ਜੋ ਅੰਧਲੇ ਹੱਥ ਤੋਂ ਹੋਣੀ ਹਰ ਨਾਮ ਹਮਾਰਾ। ਜਿਵੇਂ ਕੋਈ ਅੰਧਾ ਵਿਅਕਤੀ ਹੈ ਨਾ ਟੋਹਣੀ ਸੋਟੀ ਹੁੰਦੀ ਜੀ ਨਾ ਟੋਹ ਟੋਹ ਕੇ ਫਿਰ ਤੁਰਦਾ। ਇਸ ਤਰ੍ਹਾਂ ਕਹਿੰਦੇ ਅਸੀਂ ਹੁੰਦੇ ਅਗਿਆਨੀ ਜੀ ਦੇ ਸਾਡੇ ਗਿਆਨ ਬਰਾਗ ਰੂਪੀ ਨਿਯੰਤਰ ਨੇ ਸਾਡੇ ਹੱਥ ਵਿੱਚ ਤੇਰੀ ਸਿੱਖਿਆ ਰੂਪੀ ਸੋਟੀ ਆਸਰਾ ਰੂਪ। ਇਸ ਤਰ੍ਹਾਂ ਸਾਨੂੰ ਆਪਦੇ ਨਾਮ ਦਾ ਆਸਰਾ ਹੈ। ਆਰਾਮ ਨਾਮ ਹਰ ਟੇਕ ਹੈ ਨਿਸ ਦੌਤ ਸਵਾਰ ਹੈ। ਪਰਮੇਸ਼ਰ ਦੇ ਨਾਮ ਦਾ ਸਾਨੂੰ ਟੇਕ ਆਸਰਾ ਹੈ। ਨਿਸ ਦੌਤ ਨਿਸ ਰਾਤ ਦੌਤ ਮੈਨੇ ਦਿਨ ਦਿਨ ਰਾਤ ਨੂੰ ਸਵਾਰ ਸਵਾਰ ਕੇ ਅਤੇ ਕੋਈ ਦਿਨ ਜਿਹੜਾ ਵਿਅਰਥ ਨਾ ਚੱਲ ਜਾਏ ਨਾਮ ਜਪਦੇ ਹਾਂ। ਪਰਮਾਤਮਾ ਦੇ ਨਾਮ ਦੀ ਓਟ ਹੈ ਇਹ ਸਾਡੇ ਲਈ ਰਾਤ ਅਤੇ ਦਿਨ ਦੇ ਵੇਲੇ ਸਮੇਂ ਨੂੰ ਸਵਾਰਦੀ ਹੈ ਭਾਵ ਸਮੇਂ ਨੂੰ ਸਫਲ ਕਰਦੀ ਹੈ। ਸਮਾਂ ਸਫਲ ਸਿਮਰਨ ਕਰਕੇ ਹੁੰਦਾ ਹੈ। ਜਿਉਂ ਤੂੰ ਰੱਖਿਆ ਤਿਉਂ ਰਹਾ ਹਰ ਨਾਮ ਆਧਾਰਾ। ਆਪ ਜੀ ਜਿਵੇਂ ਸਾਨੂੰ ਰੱਖਦੇ ਹਾਂ ਅਸੀਂ ਉਹਦੇ 'ਚ ਪ੍ਰਸੰਨ ਰਹਿ ਰਹੇ ਹਾਂ। ਲੇਕਿਨ ਸਾਨੂੰ ਕੇਵਲ ਸ਼ੁੱਧ ਇੱਕੋ ਇੱਕ ਆਪ ਜੀ ਦੇ ਨਾਮ ਦਾ ਆਧਾਰਾ ਆਸਰਾ। ਅੰਤ ਸਿਖਾਈ ਪਾਇਆ ਜਨ ਮੁਕਤ ਦੁਆਰਾ ਗੁਰਮੁਖ ਪਿਆਰਿਆਂ ਨੇ ਅੰਤ ਸਮੇਂ ਸਹਾਇਤਾ ਕਰਨ ਵਾਲਾ ਮੁਕਤੀ ਦਾ ਦੁਆਰਾ ਦਰਵਾਜ਼ਾ ਕੀ ਹੈ ਗਿਆਨ ਗੁਰੂ ਮਹਾਰਾਜ ਦੀ ਕਿਰਪਾ ਨਾਲ ਗਿਆਨ ਨੂੰ ਪਾਉਣਾ ਕੀਤਾ ਹੈ। ਜਨ ਮਨ ਦੁੱਖ ਮੇਟਿਆ ਜਬ ਨਾਮ ਮਰਾਰੇ ਨਾਨਕ ਨਾਮ ਨਵੀਸਰੈ ਪੂਰਾ ਵਰਤਾਰੇ ਗੁਰਮੁਖਾਂ ਨੇ ਮੁਰਾਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਜੰਮਣ ਮਨ ਦਾ ਦੁੱਖ ਮਿਟਾ ਲਿਆ। ਪਾਤਸ਼ਾਹ ਕਹਿੰਦੇ ਐਸੀ ਕਿਰਪਾ ਕਰੋ ਕਿ ਸਾਨੂੰ ਨਾਮ ਨਾ ਭੁੱਲੇ। ਜਿਨ੍ਹਾਂ ਨੂੰ ਨਾਮ ਨਹੀਂ ਭੁੱਲਦਾ ਉਹ ਧੰਨ, ਕਿਉਂਕਿ ਉਹਨਾਂ ਨੂੰ ਪੂਰੇ ਗੁਰੂ ਜਿਹੜੇ ਹੈ ਉਹ ਮਿਲ ਗਏ। ਪੂਰਾ ਗੁਰੂ ਸੰਸਾਰ ਸਾਗਰ ਤੋਂ ਉਤਾਰ ਦਿੰਦਾ। ਆਸਾ ਮਹਲਾ ਤੀਜਾ ਸ਼ੁਕਰੀਆ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਅਸ਼ੁਕਰੀਆ ਦੂਜੇ ਕਰ ਤੀਜੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਵਾਹਿਗੁਰੂ ਜੀ ਇੱਕ ਹਨ ਓਂਕਾਰ ਪ੍ਰਸਾਦ ਸਰੂਪ ਹਨ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਸਾਸਤ ਦੇ ਸਿਮਰ ਪਸਾਰ ਤੇਰਾ ਸੁਰ ਸ੍ਰੀ ਚਰਨ ਸਮਾਨ। ਸਾਸਤ ਦੇ ਸਿਮਰ ਸਰ ਤੇਰਾ ਸੁਰ ਸ੍ਰੀ ਚਰਨ ਸਮਾਨ। ਛੇ ਸ਼ਾਸਤਰ ਆਚਾਰੇ ਵੇਦ ਸਿਮਰ ਸਿਆ ਇਹ ਆਪ ਜੀ ਦਾ ਸਾਰ ਹਾਂਜੀ ਸਮੁੰਦਰ ਰਚਿਆ ਹੋਇਆ ਹੈ। ਇਹਨਾਂ ਗ੍ਰੰਥਾਂ ਵਿੱਚ ਆਪ ਜੀ ਦੇ ਚਰਨਾਂ ਦੀ ਪ੍ਰੀਤੀ ਕੀਰਤੀ ਜਸ ਮਾਰਿਆ। ਇੱਕ ਸੁਰ ਸ੍ਰੀ ਨਮ ਗੰਗਾ ਦਾ ਉਹ ਸਮੁੰਦਰ 'ਚ ਮਾਰ ਰਹੀ ਹੈ। ਜਿਸ ਤਰ੍ਹਾਂ ਗੰਗਾ ਦਾ ਪ੍ਰਵਾਹ ਸਮੁੰਦਰ 'ਚ ਮਿਲ ਕੇ ਸਮੁੰਦਰ ਹੋ ਜਾਂਦਾ ਇਸ ਤਰ੍ਹਾਂ ਆਪ ਦੀ ਵਡਿਆਈ ਸ਼ਾਸਤਰਾਂ ਵੇਦਾਂ ਵਿੱਚ ਮਾਰ ਰਹੀ ਹੈ। ਔਰ ਜਿਹੜੀ ਪ੍ਰਗਟ ਰੂਪ ਗੰਗਾ ਆ ਉਹ ਆਪ ਦੇ ਚਰਨਾਂ 'ਚ ਸਮਾ ਰਹੀ ਹੈ। ਸਾਖਾ ਤੀਨ ਮੂਲ ਮਤਰਾ ਵੈ ਤੂੰ ਤਾਂ ਸਰਬ ਬਡਾਣੀ। ਕਿਉਂਕਿ ਤੀਨ ਤਿਰਕਾਂਡ ਵੇਦ ਦੀਆਂ ਸ਼ਾਖਾਂ ਉਗਾਹੀ ਦਿੰਦਾ ਸਾਖ ਮੈਨੂੰ ਉਗਾਹੀ ਦਿੰਦਾ ਕਿ ਮਤ ਕਰਕੇ ਦੇਖੀ ਮੂਲ ਕੋਈ ਦਾ ਮੁੰਡ ਰੂਪੀ ਓਂਕਾਰ ਆ ਉਹਦੇ ਨਾਮ ਨੂੰ ਰਾਵੇ ਉਚਾਰਨਾ ਕਰਦਾ ਰਹੀ ਕਿਤੇ ਭੁੱਲ ਨਾ ਜਾਈ। ਇਹ ਜਿਹੜਾ ਸੰਸਾਰ ਰੂਪੀ ਬ੍ਰਿਖ ਆ ਜਿਹਦੇ ਸਤੋ ਰਜੋ ਤਮ ਇਹ ਤਿੰਨ ਟਾਹਣੀਆਂ ਤਿੰਨ ਸ਼ਾਖਾਂ ਰਚੀਆਂ ਉਹਨਾਂ ਦਾ ਮੂਲ ਕੌਣ ਹੈ ਨਿਰੰਕਾਰ ਉਹਦੇ ਨਾਮ ਨੂੰ ਉਚਾਰਨ ਕਰਦਾ ਰਹੀ। ਤਿੰਨਾਂ ਸ਼ਾਖਾਂ ਦਾ ਮੂਲ ਉਹਨੂੰ ਮੱਤੀ ਬੁੱਧੀ ਕਰਕੇ ਰਾਵੈ ਮਤ ਰਾਵੈ ਬੁੱਧੀ ਕਰਕੇ ਉਹਦਾ ਜਸ ਉਚਾਰਨ ਕਰਦਾ ਰਹੀ। ਔਰ ਤਿੰਨਾਂ ਸ਼ਾਖਾਂ ਦਾ ਮੂਲ ਨਿਰੰਕਾਰ ਹੀ ਹੈ ਅਤੇ ਸ੍ਰੇਸ਼ਟ ਬੁੱਧੀ ਕਰਕੇ ਉਹਦਾ ਉਚਾਰਨ ਕਰੀ। ਇਸ ਵੇਦ ਦੀਆਂ ਤਿੰਨ ਸ਼ਾਖਾਂ ਕੀ ਹੈ ਕਰਮ ਆ ਵਾਸ਼ਨਾ ਗਿਆਨ ਅਤੇ ਉਹਦੇ ਦੁਆਰਾ ਮੂਲ ਰੂਪ ਹੋਣ ਸਾਰਿਆਂ ਦਾ ਅਸਰ ਨਿਰੰਕਾਰ ਉਹਦੇ ਆਨੰਦ ਨੂੰ ਮੱਤੀ ਵੇਖੇ ਰਾਵੇ ਮੈਂ ਭੋਗਣਾ ਕਰੇ ਭਾਵ ਉਸ ਆਨੰਦ ਨੂੰ ਪ੍ਰਾਪਤ ਕਰੇ ਔਰ ਇਸ ਤਰ੍ਹਾਂ ਉਚਾਰਨ ਕਰੇ ਹੇ ਵਡਾਣੇ ਸਰ ਰੂਪੀ ਨਿਰੰਕਾਰ ਤੂੰ ਸਾਰੀਆਂ ਜਗ੍ਹਾ ਦੇ ਵਿੱਚ ਤੂੰ ਤਾਂ ਸਰ ਵਡਾਣੇ ਆਪ ਜੀ ਦਾ ਸਾਰੀਆਂ ਜਗ੍ਹਾ ਵਿਆਪਕ ਰੂਪ ਹੋ ਆ ਕੇ ਚਰਨ ਜਪਿਆ ਜਨ ਨਾਨਕ ਬੋਲਿਆ ਅੰਮ੍ਰਿਤ ਬਾਣੀ ਰਹਾਉ। ਪਾਤਸ਼ਾਹ ਜੀ ਕਿਰਪਾਲਤਾ ਕਰਦੇ ਆ ਗੁਰਮੁਖਾਂ ਨੂੰ ਚਾਹੀਦਾ ਪੂਰੇ ਚਰਨਾਂ ਦਾ ਧਿਆਨ ਕਰਕੇ ਸਿਮਰਨ ਕਰੇ ਜਪਦਾ ਰਹੇ ਔਰ ਅੰਮ੍ਰਿਤ ਵਾਂਗ ਜਿਹੜੀ ਮਿੱਠੀ ਬਾਣੀ ਹੈ ਇਹ ਰਸਨਾ ਤੋਂ ਬੋਲਦਾ ਰਹੇ ਰਹਾਉ। ਵਿਸਰਾਮ ਦੇ ਕਿਰਪਾ ਕਰਦੇ 33 ਕਰੋੜੀ ਦਾਸ ਤੁਮਾਰੇ ਰਿਹਦੇ ਸਿਰ ਪ੍ਰਾਣ ਆਧਾਰੀ 33 ਕਰੋੜ ਦੇਵਤੇ ਤੁਹਾਡੇ ਦਾਸ ਆਪ ਜੀ ਰਿਧੀਆਂ ਸਿੱਧੀਆਂ ਦੇ ਦਾਤੇ ਨੇ ਔਰ ਪ੍ਰਾਣਾਂ ਦੇ ਆਧਾਰੀ ਮੈਨੇ ਆਸਰਾ ਰੂਪੀ ਆਪ ਜੀ ਉਹ ਤਾਂ ਕਿ ਰੂਪ ਨੂੰ ਜਾਹੀ ਦਾ ਉਸਨੇ ਕਿਹਾ ਕਰਿਆ ਆਖ ਵਿਚਾਰੀ ਤਾਂ ਕਿ ਆਪਦੇ ਸੁੰਦਰ ਸਰੂਪ ਜਾਣੇ ਨਹੀਂ ਜਾਂਦੇ ਕਿੰਨੀ ਲੀਲਾ ਧਾਰਦੇ ਔਰ ਕੀ ਵਿਚਾਰ ਕੇ ਆਖਣਾ ਕਰੀਏ ਆਖ ਪਖਿਆਣਾ ਪ੍ਰਸੰਗਾਂ ਦੁਆਰਾ ਕਿੰਨਾ ਕੁ ਵਿਚਾਰਨਾ ਕਰੀਏ ਤੇਰੀ ਮਹਿਮਾ ਦਾ ਤਾਂ ਆਉਂਦਾ ਹੀ ਨਹੀਂ ਹੈ ਤਿੰਨ ਗੁਣਾ ਤੇਰੇ ਯੋਗ ਹੀ ਅੰਤਰ ਚਾਰੇ ਤੇਰੀ ਅੱਖਾਂ ਨੇ ਤਿੰਨ ਨਿਰੰਕਾਰ ਤੇਰੇ ਰਚੇ ਤਿੰਨ ਗੁਣ ਸਾਰੇ ਯੋਗ ਅੰਦਰ ਫੈਲ ਰਹੇ ਮਾਇਆ ਦਾ ਪ੍ਰਭਾਵ ਹੋ ਰਿਹਾ ਤਿੰਨੇ ਗੁਣ ਮਾਇਆ ਦੇ ਚਾਰੇ ਖਾਣੀਆਂ ਅੰਡੇ ਜਿਹੜੇ ਸਿਹਤ ਉਤਪਜ ਇਹ ਵੀ ਤੇਰੀਆਂ ਰਚੀਆਂ ਹਾਂਜੀ ਬੈਖਰੀ ਆ ਮਧਮ ਅਤੇ ਪਛਾਂਤੀ ਹੈ ਅਤੇ ਪਰਾ ਬਾਣੀ ਇਹ ਵੀ ਤੇਰੀਆਂ ਰਚੀਆਂ ਕਰਮ ਹੋਵੇ ਤਾਂ ਪਰਮ ਪਦ ਪਾਈ ਆ ਕਥੇ ਅਕਥ ਕਹਾਣੀ ਇਹਨਾਂ ਰੰਗ ਤੇਰਾ ਕਰਮ ਮੰਮੇ ਨੂੰ ਔਂਕੜਿਆ ਤੇਰੀ ਅਨੁਗ੍ਰਹਿ ਬਖਸ਼ਿਸ਼ ਕਿਰਪਾ ਹੋ ਜਾਏ ਇਹ ਜੀਵ ਫਿਰ ਹੀ ਅਕਥਨੀ ਵਾਹਿਗੁਰੂ ਦੀ ਕਹਾਣੀ ਨੂੰ ਕਥਨ ਕਰਕੇ ਪਰਮ ਪਦਵੀ ਨੂੰ ਪਾਉਂਦਾ ਹੈ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੇ ਪੁਰਾਣੀ ਇਹ ਨਿਰੰਕਾਰ ਆਪ ਸਾਰਿਆਂ ਸਾਰਨਾਂ ਨੂੰ ਕਰਨ ਵਾਲੇ ਕਰਤੇ ਇਹ ਸਾਰਾ ਜਿੰਨਾ ਖੇਲ ਨਜ਼ਰ ਆ ਰਿਹਾ ਤੇਰਾ ਹੀ ਪੈਦਾ ਕੀਤਾ ਹੋਇਆ ਆਪ ਜੀ ਤੋਂ ਬਿਨਾਂ ਜਿੰਨੇ ਵੀ ਪ੍ਰਾਣਾਂ ਨੂੰ ਧਾਰਨ ਵਾਲੇ ਜੀਵ ਹੈ ਤੇਰੀ ਸੱਤਾ ਬਿਨਾਂ ਕੀ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਜਾ ਕੋ ਨਜ਼ਰ ਕਰਿਆ ਤੂੰ ਆਪਣੀ ਸਾਰੀ ਸੱਚ ਸੁਣਾਉਣੀ ਇਹ ਨਿਰੰਕਾਰ ਜਿਹਨਾਂ ਦੇ ਆਪਣੀ ਮਿਹਰ ਦੀ ਨਜ਼ਰ ਕਰਦੇ ਹੋ ਦਇਆ ਦੀ ਦ੍ਰਿਸ਼ਟੀ ਕਰਦੇ ਹੋ ਉਹ ਜਿਹੜੇ ਜੀਵ ਆ ਉਹ ਸੱਚ ਸਰੂਪ ਸਮਾ ਜਾਂਦੇ ਹਨ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਉਣ ਜਾਣ ਇਹ ਜਿੰਨੀ ਵੀ ਆਉਣ ਜਾਣ ਵਾਲੀ ਸ੍ਰਿਸ਼ਟੀ ਹੈ ਇਹਨਾਂ ਦੇ ਵਿੱਚ ਸਮਾਨ ਰੂਪ ਕਰਕੇ ਸਭ ਕੋਈ ਆਪ ਦਾ ਨਾਮ ਲੈ ਰਿਹਾ ਵਿਸ਼ੇਸ਼ ਕਰਕੇ ਤਾਂ ਉਹੀ ਹੈ ਜਿਹਨਾਂ ਨੂੰ ਸੋਝੀ ਜਿੰਨੀ ਆਉਣ ਜਾਣ ਵਾਲੀ ਸ੍ਰਿਸ਼ਟੀ ਹੈ ਸਾਰੀ ਸ੍ਰਿਸ਼ਟੀ ਤੋਂ ਆਪ ਜੀ ਦਾ ਵਿਸ਼ੇਸ਼ ਰੂਪ ਕਰਕੇ ਨਾਮ ਕੋਈ ਕੋਈ ਲੈਂਦਾ ਜਾ ਤੁਦ ਭਾਵਿਆ ਤਾਂ ਗੁਰੂ ਨੂੰ ਪੂਜਿਆ ਗੁਰ ਮਨ ਨੂੰ ਫਿਰ ਆਣੇ ਕਿ ਆਪ ਜੀ ਨੂੰ ਭਾਜਿਆ ਮਨਜ਼ੂਰ ਹੋਇਆ ਭਾਵ ਆਪ ਦਾ ਭਾਣਾ ਹੁਕਮ ਮੰਨ ਲਿਆ ਫਿਰ ਸਤਿਗੁਰਾਂ ਦੁਆਰਾ ਜਿਹੜੇ ਗੁਰੂ ਨੂੰ ਪਿਆਰੇ ਇਸ ਗੱਲ ਨੂੰ ਬੁੱਝ ਲੈਂਦੇ ਅਤੇ ਜਿਹੜੇ ਮਨਮੁੱਖ ਹੈ ਉਹ ਆਣੀ ਅਗਿਆਤ ਹੋਏ ਫਿਰਦੇ ਸੋਝੀ ਨਹੀਂ ਪ੍ਰਾਪਤ ਕਰਦੇ ਚਾਰੇ ਵੇਦ ਬ੍ਰਹਮ ਕੌ ਦੀਏ ਪੜ ਪੜ ਕਰੇ ਵਿਚਾਰੇ ਇਹ ਜੀਵਾਂ ਨੂੰ ਕਰਮਾਂ ਧਰਮਾਂ 'ਚ ਲਾਉਣ ਵਾਸਤੇ ਈਸ਼ਵਰ ਨੇ ਚਾਰੇ ਵੇਦ ਜਿਹੜੇ ਇਹਦਾ ਵਿਚਾਰ ਬ੍ਰਹਮਣ ਦੇ ਉਹ ਵੇਦਾਂ ਨੂੰ ਪੜ੍ਹ ਪੜ੍ਹ ਕੇ ਕਰਮ ਧਰਮਾਂ ਦਾ ਵਿਚਾਰ ਕਰਦਾ ਤਾਂ ਕਿ ਹੁਕਮ ਨਾ ਬੁਝੇ ਬੱਕੜਾ ਨਰਕ ਸੁਰਗ ਉਤਾਰੇ ਉਹ ਬੱਕੜਾ ਵਿਚਾਰਾ ਨਿਰੰਕਾਰ ਦੇ ਹੁਕਮ ਨੂੰ ਤਾਂ ਬੁਝਦਾ ਨਹੀਂ ਕਿਵੇਂ ਜਦੋਂ ਪੈਦਾ ਹੋਇਆ ਬਾਣੀ ਹੋਈ ਤੂੰ ਆ ਨਾਭ ਕਵਲ ਤੋਂ ਪੈਦਾ ਹੋਣਾ ਉਹ ਕਹਿੰਦਾ ਵੀ ਮੈਂ ਕਿਵੇਂ ਹੋਇਆ ਹੁਣ ਲੱਤ ਮਾਰੀ ਹੰਕਾਰ ਦੇ ਵਿੱਚ ਉਹ ਵਿਚੇ ਕਰਕ ਗਿਆ ਅਤੇ ਕਿੰਨਾ ਸਮਾਂ ਉੱਪਰ ਥੱਲੇ ਘੁੰਮਦਾ ਰਿਹਾ ਅੰਤ ਨਾ ਆਇਆ ਇਸ ਵਾਸਤੇ ਫਿਰ ਕਹਿੰਦੇ ਆ ਨਰਕ ਸੁਰਗ ਉਤਾਰੀ ਨਰਕਾਂ ਦੇ ਸੁਰਗਾਂ 'ਚ ਅਵਤਾਰੀ ਹਾਂਜੀ ਅਤੇ ਉਤਰਦਾ ਰਿਹਾ ਕਦੀ ਉਹ ਨਾਲੀ ਦੇ ਥੱਲੇ ਆਵੇ ਕਦੀ ਉਤਰ ਜਾਵੇ ਇਸ ਤਰ੍ਹਾਂ ਘੁੰਮਦਾ ਰਿਹਾ ਯੁਗਾਂ ਯੁਗਾਂ ਕੇ ਰਾਜੇ ਕੀ ਇਹ ਗਾਵ ਹੈ ਕਰ ਅਵਤਾਰੀ ਫਿਰ ਯੁਗਾਂ ਯੁਗਾਂ 'ਚ ਰਾਜੇ ਹੋਏ ਆ ਬੜੇ ਬੜੇ ਤਪਸਵੀ ਫਿਰ ਥੂਬ ਮਾਨਤਾ ਤਾਦ ਉਹ ਪਰਮਾਤਮਾ ਨੇ ਪੈਦਾ ਕੀਤੇ ਅਤੇ ਜਿਹਨਾਂ ਨੂੰ ਜਿਹੜੇ ਬੜੇ ਬੜੇ ਗ੍ਰੰਥ ਅਵਤਾਰ ਕਰਕੇ ਦੱਸਦੇ ਆ ਯੁਗਾਂ ਯੁਗਾਂ ਦੇ ਜਿਹੜੇ ਆਪੋ ਆਪਣੇ ਰਾਜੇ ਸੀ ਉਹ ਪੈਦਾ ਕੀਤੇ ਜਿਵੇਂ ਸਤਯੁਗ ਦਾ ਹੰਸ ਅਵਤਾਰ ਸੀ ਤ੍ਰੇਤੇ ਦਾ ਰਾਮ ਸੀ ਦੁਆਬਰ ਦਾ ਕਰਿਮ ਕਲਯੁਗ ਦਾ ਨੇਕ ਲੰਕ ਹੈ ਦੁਆਬਰ 'ਚ ਕ੍ਰਿਸ਼ਨ ਜੀ ਹੋ ਗਏ ਕਲਯੁਗ ਸਾਡੇ ਕਹਿੰਦੇ ਨੇਕ ਲੰਕ ਹੋਣ ਵਿਸ਼ਨੂੰ ਦੇ 24 ਅਵਤਾਰ ਆ 23 ਹੋ ਚੁੱਕੇ ਆ ਨੇਕ ਲੰਕ ਨੇ ਜਿਹਨਾਂ ਨੂੰ ਲੋਕ ਅਵਤਾਰ ਕਰਕੇ ਗਾ ਰਹੇ ਤਿੰਨ ਵੀ ਅੰਤ ਨਾ ਪਾਇਆ ਤਾਂ ਕਾ ਕਿਆ ਕਰਾ ਵਿਚਾਰੀ ਉਹ ਜਿਹੜੇ ਅਵਤਾਰ ਆ ਉਹਨਾਂ ਨੇ ਵੀ ਨਿਰੰਕਾਰ ਦਾ ਅੰਤ ਨਹੀਂ ਪਾਇਆ ਪਾਤਸ਼ਾਹ ਕਹਿੰਦੇ ਮੈਂ ਕੀ ਵਿਚਾਰ ਕਰਕੇ ਤੁਹਾਨੂੰ ਆਪ ਪ੍ਰਸੰਗਾਂ ਦੁਆਰਾ ਦੱਸਾਂ ਉਹ ਸੱਚਾ ਤੇਰਾ ਕੀ ਅਸਲ ਸੱਚਾ ਦੇਹ ਦਾ ਸਾਜੂ ਖਾਣ ਇਹ ਨਿਰੰਕਾਰ ਆਪ ਸੱਚੇ ਆ ਤੇਰਾ ਕੀਤਾ ਹੋਇਆ ਜਿੰਨਾ ਪਰਪੰਚ ਸੰਸਾਰ ਇਹ ਵੀ ਸੱਚਾਈ ਹੈ ਕਿਉਂਕਿ ਆਤਮਾ ਕਰਕੇ ਤਾਂ ਸਤਿਗੁਰੂ ਪਈ ਹੈ ਜੇ ਤੂੰ ਕਿਰਪਾ ਕਰਕੇ ਇਹ ਦਾਤ ਦੇਵੇਂ ਤਾਂ ਮੈਂ ਸੱਚੇ ਤੇਰੇ ਨਾਮ ਨੂੰ ਕਸਮ ਕਰਾਂ ਨਾਮ ਨੂੰ ਜਪਾਂ ਜਾ ਕੇ ਸੱਚ ਹੋ ਜਾਵੇ ਹੈ ਆਪਣਾ ਸਹਿਜੇ ਨਾਮ ਸਮਾਣ ਇਹ ਸੱਚੇ ਨਿਰੰਕਾਰ ਜਿਹਨਾਂ ਨੂੰ ਆਪਣਾ ਨਾਮ ਯਤਨ ਦੀ ਵਿਧੀ ਸਮਝਾ ਦੇਣੀ। ਉਹਨਾਂ ਦੀ ਵਿਅਕਤੀ ਸਿੱਧੇ ਸਿੱਧੇ ਨਾਮ ਜਪ ਕੇ ਨਾਮੀ ਵਿੱਚ ਸਮਾ ਜਾਂਦੀ। ਨਿਰੰਕਾਰ ਆਪਣਾ ਸੱਚਾ ਨਾਮ ਕਿਸੇ ਕਿਵੇਂ ਸਮਝਾਉਂਦੇ ਹਨ, ਉਹ ਜੀਵ ਨਾਮੀ ਨਿਰੰਕਾਰ ਤੋਂ ਕਦੇ ਭੇਦ ਹੋ ਜਾਂਦੇ ਹਨ। ਆਸਾ ਮਹਲਾ ਤੀਜਾ, ਸਤਿਗੁਰ ਹਮਲਾ ਪਰ ਮੰਗਵਾਇਆ, ਹਰ ਨਾਮ ਨਿਰੰਜਨ ਮਨ ਵਸਾਇਆ। ਸਤਿਗੁਰੂ ਜੀ ਧੰਤਾ ਯੋਗ ਹਨ ਜਿਹਨਾਂ ਨੇ ਸਾਡਾ ਭਰਮ ਗਵਾ ਦਿੱਤਾ, ਔਰ ਪਰਮਾਤਮਾ ਨਿਰੰਜਨ ਬੁੱਧ ਸਰੂਪ ਹੈ ਅਤੇ ਪਰਮਾਤਮਾ ਨੇ ਕਿਰਪਾ ਕਰਕੇ ਆਪਣਾ ਨਾਮ ਮੰਤ ਵਸਾ ਦਿੱਤਾ। ਸਭ ਦੇ ਚੀਨ ਸਦਾ ਚੁੱਪ ਹੈ, ਗੁਰੂ ਦੇ ਸ਼ਬਦ ਨੂੰ ਚੀਨਵੇਂ ਨੇ ਜਾਣ ਕੇ ਸਮਝ ਕੇ ਸਦਾ ਦੇ ਆਤਮਕ ਨਿਤ ਰਹਿਣ ਵਾਲਾ ਸੁੱਖ ਪਾਇਆ। ਸੁਣ ਮਨ ਮੇਰੇ ਤੱਤ ਗਿਆਨ, ਇਹ ਪਿਆਰਿਆ ਮਨਾ ਤੱਤ ਗਿਆਨ ਜਿਹੜਾ ਯਥਾਰਥ ਗਿਆਨ ਉਹਨੂੰ ਸੁਣ ਲੈ। ਦੇਵਣ ਵਾਲਾ ਸਭ ਜਾਣਾ ਗੁਰੂ ਪਾਈਆ ਨਾਮ ਲਗਾਉਣ ਰਹੋ। ਉਹ ਦੇਣ ਵਾਲਾ ਪਰਮੇਸ਼ਰ ਸਾਰੀਆਂ ਵਿਧੀਆਂ ਨੂੰ ਜਾਣਦਾ ਹੈ, ਉਹਦਾ ਨਾਮ ਰੂਪੀ ਜਿਹੜਾ ਖਜ਼ਾਨਾ ਉਹ ਗੁਰਮੁਖ ਸਤਿਗੁਰਾਂ ਦੁਆਰਾ ਪ੍ਰਾਪਤ ਹੁੰਦਾ ਹੈ। ਰਹੋ ਸਤਿਗੁਰ ਭੇਟੇ ਕੀ ਵਿੜਿਆ ਜਿਨ ਮਮਤਾ ਅਗਨ ਤ੍ਰਿਸ਼ਨਾ ਵਜਾਈ। ਸਤਿਗੁਰ ਨਾਲ ਮਿਲਣ ਦੀ ਇਹ ਬਰਕਤ ਆ, ਇਹ ਵਡਿਆਈ ਹੈ। ਜਿਸ ਨੇ ਪਦਾਰਥਾਂ ਦੀ ਜਿਹੜੀ ਮਮਤਾ ਆ ਲੱਗੀ ਹੋਈ, ਮੈਂ ਮੇਰੀ ਵਾਲੀ ਭਾਵਨਾ ਤ੍ਰਿਸ਼ਨਾ ਰੂਪੀ ਅਗਨੀ ਇਹ ਬੁਝਾ ਦਿੱਤੀ, ਸਹਿਜੇ ਮਾਤਾ ਹਰਗੁਣ ਗਾਇ। ਪਾਤਸ਼ਾਹ ਕਹਿੰਦੇ ਹੁਣ ਗੁਰਮੁਖੋ ਸਾਡਾ ਮਨ ਉਹਦੇ ਪਿਆਰ ਨੂੰ ਮਸਤ ਹੋ ਕੇ ਸੁੱਤੇ ਸਿਰ ਉਹਦੇ ਗੁਣਾਂ ਨੂੰ ਗਾ ਰਿਹਾ ਹੈ। ਬਿਨ ਗੁਰ ਪੂਰੇ ਕੋਈ ਨਾ ਜਾਣੇ, ਪਰ ਇਹ ਜਿਹੜੇ ਬਚਨ ਇਹਦੀ ਮਹਿਮਾ ਨੂੰ ਪੂਰੇ ਗੁਰਾਂ ਬਿਨਾਂ ਕੋਈ ਨਹੀਂ ਜਾਣ ਸਕਦਾ। ਮਾਇਆ ਮੋਹ ਦੂਜਿਆ ਲੋ ਬਾਣੀ, ਗੁਰਮੁਖ ਨਾਮ ਮਿਲਿਆ ਹਰ ਬਾਣੀ। ਮਾਇਆ ਦੇ ਮੋਹ ਕਰਕੇ ਜਿੰਨੇ ਜੀਵ ਆ ਦਵੈਤ ਵਿੱਚ ਲੱਗੇ, ਕੀ ਚਲਵਾਏ ਮਨ ਹੋ ਰਿਹਾ। ਮੂਖੀ ਗੁਰਾਂ ਦੀ ਸ਼ਰਨ ਜੇ ਤਾਂ ਚਲੇ ਜਾਏ ਹੰਕਾਰ ਛੱਡ ਕੇ, ਫਿਰ ਪਰਮਾਤਮਾ ਦੀ ਨਾਮ ਬਾਣੀ ਮਿਲਦੀ ਹੈ, ਨਹੀਂ ਤਾਂ ਅਰਦਾਸ ਨਹੀਂ ਮਿਲਦੀ। ਗੁਰ ਸੇਵਾ ਤਪਾਂ ਸਿਰਤਾਪ ਸਾਰ ਹਰ ਜੀਵ ਮਨ ਵਸਿਆ ਸਭ ਦੂਸਰੇ ਕਾਰਨ ਹਨ। ਸਤਿਗੁਰਾਂ ਦੀ ਸੇਵਾ ਕਰਨੀ ਜਿਹੜੀ ਹੈ ਸਾਰੇ ਤਪਾਂ ਚੋਂ, ਇਹ ਸ਼੍ਰੋਮਣੀ ਸਾਰ ਮੈਨੇ ਬਹੁਤ ਸਰਵੋਤਮ ਸ੍ਰੇਸ਼ਟ ਸੇਵਾ ਸਭ ਨੂੰ ਵੱਡੀ ਤਪੱਸਿਆ। ਸਤਿਗੁਰੂ ਦੀ ਸੇਵਾ ਕਰ ਸਾਰੇ ਦੁੱਖਾਂ ਦੇ ਵਸਾਰਨ ਵਾਲਾ ਪਰਮਾਤਮਾ ਮਨ ਚਾਹ ਕੇ ਨਿਵਾਸ ਕਰਦਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸੱਚੇ ਨੇ ਆਪ ਇਸ ਤਰ੍ਹਾਂ ਸੇਵਾ ਕੀਤੀ ਹੈ। ਦਰ ਸਾਚਿਆ ਦੀਸਾ ਸੱਚਾ, ਸਾਧੂ ਨੇ ਸੇਵਾ ਕਰਕੇ ਸੱਚੇ ਦਰਬਾਰ ਵਿੱਚ ਇਹ ਫਿਰ ਸਿੱਖਿਆ, ਸੱਚਾ ਨਜ਼ਰ ਆਉਂਦਾ ਹੈ, ਸੱਚਾ ਦਿਸਦਾ ਹੈ। ਗੁਰਸੇਵ ਸੇਵਾ ਤੇ ਤਿਰਗੁਣ ਸੋਝੀ ਹੋ, ਸਾਧੂ ਸੱਚੇ ਪਾਸ ਸੇਵਾ ਕਰਕੇ ਤਿੰਨਾਂ ਭਾਵਨਾ ਦੀ ਸੋਝੀ ਹੁੰਦੀ ਸੀ। ਇਹ ਦਸਾਰਾ ਮਿੱਥਿਆ ਪ੍ਰਪੰਚ ਹੈ, ਔਰ ਬ੍ਰਹਮ ਰੂਪ ਕਰਕੇ ਸੋਝੀ ਗਿਆਤ ਉਹਦੀ ਕਿਰਪਾ ਨਾਲ ਪ੍ਰਾਪਤ ਹੁੰਦੀ। ਆਪ ਪਛਾਣ ਹਰ ਪਾਵੈ ਸੋਏ, ਸਾਚੀ ਬਾਣੀ ਮੈਂ ਪ੍ਰਾਪਤ ਹੋਈ। ਸਤਿਗੁਰ ਸੇਵਾ ਕਰਕੇ ਫਿਰ ਆਪਣੇ ਸਵੈਮ ਸਰੂਪ ਆਤਮਾ ਨੂੰ ਪਛਾਣ ਲੈਂਦਾ, ਨਿਰੰਕਾਰ ਨੂੰ ਪਾ ਲੈਂਦਾ। ਸਤਿਗੁਰਾਂ ਦੀ ਉਪਦੇਸ਼ ਰੂਪੀ ਸੱਚੀ ਬਾਣੀ ਨਾਮ ਬਾਣੀ ਕਰਕੇ ਮਹਿਲ ਨਾਮ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰ ਸੇਵਾ ਤੇ ਸਭ ਕੋਲ ਆਧਾਰੇ ਨਿਰਮਲ ਨਾਮ ਰੱਖੇ ਔਰ ਕਾਰੇ। ਸਤਿਗੁਰ ਸੱਚੇ ਪਾਤਸ਼ਾਹ ਸੇਵਾ ਕਰਕੇ ਇਹ ਆਪਣੀਆਂ ਕੋਲਾਂ ਨੂੰ ਉਤਾਰ ਲੈਂਦਾ ਔਰ ਪਵਿੱਤਰ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰ ਰੱਖਦਾ ਹੈ। ਸਾਚੀ ਸੋਭਾ ਸਾਚ ਦੁਆਰੇ ਕੇਵਟ ਭਾਗੀ ਜੇ ਗੁਰ ਸੇਵਾ ਲਾਏ। ਸਤਿਗੁਰਾਂ ਦੀ ਸੇਵਾ ਕਰਕੇ ਸੱਚਾ ਦੁਆਰਾ ਕੀ ਹੈ ਸਤਸੰਗਤ, ਇਹਦੀ ਫਿਰ ਜੇ ਸੰਗਤ ਜਾਏਗਾ ਸੇਵਾ ਕਰੇਗਾ ਦੀ ਸੋਭਾ ਵੀ ਸੱਚੀ ਹੋਵੇਗੀ। ਜਿਨ੍ਹਾਂ ਨੂੰ ਸਾਧੂ ਔਰ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਆਪਣੀ ਸੇਵਾ ਚਲਾ ਲਿਆ, ਉਹ ਪੁਰਸ਼ ਵੱਡਿਆਂ ਭਾਗਾਂ ਵਾਲੇ ਹਨ। ਮੰਦਨ ਭਗਤ ਸੱਚ ਨਾਮ ਦਿਰੜਾਏ, ਨਾਮੇ ਉਦਰ ਸੁਲਤ ਆਏ। ਪਾਤਸ਼ਾਹ ਨੇ ਆਪਣੇ ਸੇਵਕਾਂ ਨੂੰ ਦਿਨ ਰਾਤ ਸੱਚੀ ਜਿਹੜੀ ਭਗਤੀ ਹੈ ਇਹ ਦ੍ਰਿੜ ਪੱਕੀ ਕਰਾਉਂਦੇ ਆ ਕਿ ਭਗਤੀ ਤੋਂ ਬਿਨਾਂ ਕਲਿਆਣ, ਔਰ ਨਾਮ ਜਪ ਕੇ ਸਾਰੀਆਂ ਕੁਲਾਂ ਦੇ ਜੀਵ ਵੀ ਤਰ ਜਾਂਦੇ ਆ। ਇਹ ਨਹੀਂ ਕਿ ਹੁਣ ਅਸੀਂ ਸੰਤਾਂ ਦੀ ਕੁਲ 'ਚ ਜੰਮੇ ਦੇ ਪੁੱਠੇ ਕੰਮ ਕਰੀ ਚਲੀਏ ਫਿਰ ਤਰਾਂਗੇ, ਕੁਲ ਤਾਂ ਹੀ ਤਰੇਗੀ ਉਹਨਾਂ ਤੋਂ ਸਿੱਖਿਆ ਲੈ ਕੇ ਜੇ ਨੇਕ ਕੰਮ ਕਰਾਂਗੇ। ਇਸ ਵਾਸਤੇ ਪਾਤਸ਼ਾਹ ਕਿਰਪਾ ਕਰਦੇ ਹਨ। ਨਾਨਕ ਸਾਹਿਬ ਚ ਕਹਿ ਵਿਚਾਰ ਹਰ ਕਾ ਨਾਮ ਰੱਖ ਹੋਰ ਧਾਰ। ਪਾਤਸ਼ਾਹ ਕਹਿੰਦੇ ਅਸੀਂ ਇਹ ਤੁਹਾਨੂੰ ਸੱਚ ਦਾ ਵਿਚਾਰ ਦੱਸਿਆ, ਇਸ ਲਈ ਤੁਸੀਂ ਪਰਮਾਤਮਾ ਦੇ ਨਾਮ ਨੂੰ ਮਨ 'ਚ ਟਿਕਾ ਕੇ ਰੱਖੋ, ਹਰ ਭਗਤੀ ਰਾਤੇ ਮੁਖ ਲਓ। ਜਿਹੜੇ ਪਰਮਾਤਮਾ ਦੀ ਭਗਤੀ ਵਿੱਚ ਰਤੇ ਆ, ਹਾਂਜੀ ਭਗਤੀ ਵਿੱਚ ਮਨ ਰੰਗ ਲਿਆ, ਉਹਨਾਂ ਨੂੰ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਹੋ ਜਾਂਦਾ। ਆਸਾ ਮਹਲਾ ਤੀਜਾ, ਆਸਾ ਆਸ ਕਰੇ ਸਭ ਕੋਈ ਹੁਕਮ ਪੂਜਾ ਨਿਰਾਸਾ ਹੋਵੇ। ਸਾਰੇ ਆਸਾਂ ਅਸਾਂ ਹੀ ਕਰੀ ਜਾਂਦੇ ਹਾਂ, ਮੇਰੀ ਆਹ ਇੱਛਾ ਹੈ, ਮੈਂ ਹੁਣ ਆਹ ਕਰਾਂਗਾ ਆਹ ਕਰਾਂਗਾ, ਸ਼ੇਖ ਚਿੱਲੀ ਨੂੰ ਮਨੋਰਾਜ ਬਣਾਈ ਜਾਂਦੇ ਆ। ਲੇਕਿਨ ਹੈ ਤਾਂ ਪਰਮੇਸ਼ੁਰ ਬੇਅੰਤ ਆ, ਸਾਰਿਆਂ ਦੀਆਂ ਆਸਾਂ ਪੂਰੀਆਂ ਕਰਦਾ ਹੈ। ਜੇ ਕੋਈ ਭਜਨ ਕਰਦਾ, ਕੋਈ ਅਰਥਾਰਥੀ ਅਰਥ ਮਾਇਆ ਵਾਸਤੇ ਭਜਨ ਕਰਦੇ, ਕੋਈ ਅਰਥਾਰਥੀ ਦੁੱਖ ਦੀ ਨਿਵਿਰਤੀ ਲਈ ਕਰਦੇ ਆ, ਉਹ ਦੁੱਖ ਨਿਵਿਰਤ ਕਰ ਦਿੰਦਾ, ਮਾਇਆ ਵੀ ਦੇ ਦਿੰਦਾ। ਅਤੇ ਜਿਗਿਆਸੂ ਰੱਬ ਦੀ ਪ੍ਰਾਪਤੀ ਵਾਸਤੇ ਕਰਦੇ ਆ, ਗਿਆਨੀ ਪ੍ਰਾਪਤ ਕਰਕੇ ਅਭੇਦ ਹੋ ਕੇ ਚਿੰਤਨ ਕਰਦੇ ਆ, ਤਥਾ ਆਸਾ ਰਾਗਣੀ ਦੁਆਰਾ ਉਹਦਾ ਜਸ ਕਰਦੇ ਆ, ਜਿਹੜਾ ਰਾਗੀ ਹੈ। ਹਾਂਜੀ, ਸਾਰੇ ਜਿੰਨੇ ਵੀ ਜੀਵ ਆ ਉਹ ਪਦਾਰਥਾਂ ਦੀ ਇੱਛਾ ਕਰਦੇ ਆ, ਲੇਕਿਨ ਪਰਮਾਤਮਾ ਦੇ ਹੁਕਮ ਨੂੰ ਕੋਈ ਗੁਰਮੁਖ ਬੁੱਝਦਾ ਉਹਦੀ ਇਹ ਪਦਾਰਥਾਂ ਦੀ ਇੱਛਾ ਮੁੱਕ ਜਾਂਦੀ ਹੈ, ਪਦਾਰਥਾਂ ਦੀ ਇੱਛਾ ਤੋਂ ਨਿਰਾਸ਼ ਹੋ ਜਾਂਦਾ, ਉਹਦੇ ਮਨ 'ਚ ਭਟਕਣਾ ਨਹੀਂ ਰਹਿੰਦਾ। ਆਸਾ ਵਿੱਚ ਸੁੱਤੇ ਕਈ ਲੋਈ, ਉਹ ਜਾਗਿਆ ਜਾਗਾ ਵੈ ਸੋਈ। ਇਹ ਦੁਨੀਆਂ ਦੇ ਬਹੁਤ ਲੋਕ ਪਦਾਰਥਾਂ ਦੀ ਆਸਾਂ 'ਚ ਸੁੱਤੇ ਪਏ, ਉਹ ਪਰਮਾਤਮਾ ਜਿਹਨੂੰ ਜਗਾਉਂਦਾ ਆ ਉਹ ਗੁਰਮੁਖ ਪਿਆਰੇ ਭਜਨ ਸਿਮਰਨ ਵਿੱਚ ਜਾਗਦੇ ਆ, ਨਹੀਂ ਤਾਂ ਸੁੱਤੀਆਂ ਸੁੱਤੀਆਂ ਬਸ ਕੀਤੀ ਜਾਣੀ ਹੈ। ਸਤਿਗੁਰ ਨਾਮ ਭਜਾਇਆ ਬਿਨ ਨਾਵੇ ਕੁਛ ਨਹੀਂ, ਸਤਿਗੁਰ ਸੱਜੇ ਪਾਤਸ਼ਾਹ ਧੰਨ ਹੈ ਜਿਹਨੇ ਪਰਮੇਸ਼ਰ ਦਾ ਨਾਮ ਭਜਾਇਆ। ਔਰ ਇਹ ਬਚਨ ਦੱਸਿਆ, ਨਾਮ ਜਪੇ ਤੋਂ ਬਿਨਾਂ ਪਦਾਰਥਾਂ ਦੀ ਭੁੱਖ ਨਹੀਂ ਜਾ ਸਕਦੀ। ਜਿੰਨੇ ਅੱਗ ਵਿੱਚ ਤੇਲ ਪਾਈ ਜਾਓ ਉਨੇ ਭਾਂਬੜ ਬਲੀ ਜਾਂਦੇ ਆ, ਜਿੰਨੀ ਮਾਇਆ ਪਦਾਰਥਾਂ ਦੀ ਇੱਛਾ ਕਰੋ ਉਨਾ ਹੀ ਮਨ ਹੋਰ ਭਟਕੀ ਜਾਂਦਾ, ਸਬਰ ਨਹੀਂ ਆਉਂਦਾ। ਸਤਿਗੁਰ ਨਾਮ ਭਜਾਇਆ ਬਿਨ ਨਾਵੇ ਭੁੱਖ ਨਹੀਂ ਜਾਏ, ਮਾਰਨੇ ਗੱਲ ਸਮਝਾ ਦਿੱਤੀ ਹੈ। ਬਿਨਾਂ ਨਾਮ ਤੋਂ ਕਮਾਈ ਕੀਤੇ ਤੋਂ ਭੁੱਖ ਨਹੀਂ ਜਾਏਗੀ, ਪਦਾਰਥਾਂ ਦੀ ਭੁੱਖ ਨਹੀਂ ਮਿਟੇਗੀ। ਨਾਮੇ ਤ੍ਰਿਸ਼ਨਾ ਅਗਨ ਬੁੱਝਿਆ, ਨਾਮ ਮਿਲਿਆ ਅਤੇ ਸਹਿ ਰਜਾਈ ਰਹੋ। ਪਰਮੇਸ਼ਰ ਨਾਮ ਕਰਕੇ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਜਿਹੜੀ ਅੱਗ ਲੱਟ ਲੜ ਬਲ ਰਹੀ ਹੈ ਬੁੱਝ ਜਾਂਦੀ ਹੈ, ਲੇਕਿਨ ਰਜਾਈ ਹੈ। ਜੇ ਪਰਮਾਤਮਾ ਦੀ ਰਜ਼ਾ ਵਿੱਚ ਆ ਜਾਈਏ, ਪਰਮਾਤਮਾ ਦਾ ਨਾਮ ਮਿਲ ਜਾਏ, ਫਿਰ ਇਹ ਤ੍ਰਿਸ਼ਨਾ ਦੀ ਅੱਗ ਬੁੱਝਦੀ ਹੈ, ਨਹੀਂ ਤਾਂ ਇਹ ਭਟਕਣਾ ਮਿਟਦੀ ਨਹੀਂ। ਰਾਹੁਲ ਦੇ ਨਾਮ ਦੇ ਕਿਰਪਾ ਕਰਦੇ ਹਨ। ਕਲ ਕੀਰਤ ਸ਼ਬਦ ਪਛਾਣ ਇਹ ਆ ਭਗਤ ਜੀ ਕਹਿਮਾ, ਸਤਿਗੁਰਾਂ ਦੇ ਸ਼ਬਦ ਦੁਆਰਾ ਕਲਯੁਗ ਦੇ ਵਿੱਚ ਉਹਦੀ ਕੀਰਤੀ ਵਡਿਆਈ ਕਰਨੀ ਪਛਾਣਨਾ ਕਰੋ, ਕਿਉਂ ਕਲਯੁਗ ਵਿੱਚ ਕੀਰਤੀ ਉਹਦੀ ਵਡਿਆਈ ਕਰਕੇ ਸ਼ਬਦ ਬ੍ਰਹਮ ਨੂੰ ਪਛਾਣੋ, ਇਹ ਵੱਡੀ ਭਗਤੀ ਹੈ। ਇਹਦੇ ਕਰਕੇ ਹੰਕਾਰ ਚੁੱਕਿਆ ਦੂਰ ਹੋ ਜਾਂਦਾ, ਨਿਵਿਰਤ ਹੋ ਜਾਂਦਾ। ਸਤਿਗੁਰ ਸੇਵਿਆ ਸੇਵਿਆ ਹੋਵੇ ਪ੍ਰਵਾਨ, ਜੇ ਨਾਸਾ ਕੀਤੀ ਤਿਸ ਨੂੰ ਜਾਣ। ਸਤਿਗੁਰ ਸੇਵਾ ਕਰਕੇ ਇਹ ਜਿਹੜਾ ਜੀਵ ਦਰਗਾਹ 'ਚ ਪ੍ਰਵਾਨ ਨਹੀਂ ਹੁੰਦਾ, ਥਾਂਏ ਪੈਂਦਾ ਜੀ ਸੇਵਾ ਕਾਲ ਥਾਂ ਚੰਦੀ। ਔਰ ਜਿਸ ਨਿਰੰਕਾਰ ਨੇ ਪਦਾਰਥਾਂ ਦੀ ਆਸਾ ਸਾਰੇ ਜੀਵਨ ਨੂੰ ਲਾਈ ਹੈ, ਉਸ ਨਿਰੰਕਾਰ ਨੂੰ ਜਾਣੋ। ਤਿਸ ਕਿਆ ਦੀਜਿਆ ਜੇ ਸਭ ਸੁਣਾਏ, ਕਰ ਕਿਰਪਾ ਨਾਮ ਮਨ ਵਸਾਏ। ਜਿਹੜੇ ਸਤਿਗੁਰ ਸਨ ਸੱਚੇ ਪਾਤਸ਼ਾਹ, ਸਾਨੂੰ ਉਪਦੇਸ਼ ਸੁਣਾ ਕੇ ਕਿਰਪਾ ਕਰਕੇ ਜਿਗਿਆਸੂ ਦੇ ਮਨ ਵਿੱਚ ਨਾਮ ਵਸਾ ਦਿੰਦੇ ਹੈ, ਉਹ ਸਤਿਗੁਰ ਨੂੰ ਕੀ ਭੇਟਾ ਦੇਣਾ ਕਰੀਏ ਪਾਤਸ਼ਾਹ ਦੱਸਦੇ। ਇਹ ਸਿਰ ਦੀਜੇ ਆਪ ਗੁਆਏ, ਹੁਕਮੇ ਬੁੱਝਿਆ ਸਦਾ ਸੁੱਖ ਪਾਏ। ਆਪਾਂ ਹੰਕਾਰ ਗੁਆ ਕੇ ਆਪਣਾ ਸਿਰ ਉਹਨੂੰ ਅਰਪਣ ਕਰ ਦੇਈਏ, ਆਪਣੀ ਹੁਮੇ ਚਤਰਾਈ ਛੱਡ ਦੇਈਏ, ਜੇ ਹੁਕਮ ਨੂੰ ਬੁੱਝ ਲਈਏ ਤੇ ਨਿੱਤ ਆਤਮਕ ਸੁੱਖ ਇਹਨੂੰ ਪਾਲਾਂਗੇ। ਬਾਕੀ ਸੁੱਖ ਅਨਿੱਤ ਆ, ਕਦੀ ਸੁੱਖ ਆ ਗਿਆ ਕਦੀ ਦੁੱਖ ਆ ਗਿਆ, ਆਤਮਾ ਸੁੱਖ ਸਦਾ ਰਹਿਣਾ। ਆਪ ਕਰੇ ਤਾਂ ਆਪ ਕਰਾਏ, ਆਪੇ ਗੁਰੂ ਨਾਮ ਵਸਾਏ। ਉਹ ਨਿਰੰਕਾਰ ਆਪੇ ਹੀ ਇਸ ਰਿਸ਼ਤੀ ਨੂੰ ਪੈਦਾ ਕਰਦਾ, ਬ੍ਰਹਮੇ ਤੋਂ ਪੈਦਾ ਕਰਾਉਂਦਾ, ਆਪੇ ਜੀਵਾਂ ਤੋਂ ਕਰਮ ਕਰਾ ਰਿਹਾ, ਆਪੇ ਉਹਨਾਂ ਕਰਮਾਂ ਦਾ ਫਲ ਦਿੰਦਾ, ਆਪੇ ਹੀ ਸਾਧੂਆਂ ਦੁਆਰਾ ਗੁਰਮੁਖਾਂ ਦੇ ਮਨ ਇਹ ਨਾਮ ਦੀ ਪਵਿੱਤਰ ਦਾਤ ਵਸਾ ਦਿੰਦਾ। ਆਪ ਭਲਾਵਿਆ ਮਾਰਗ ਪਾਏ, ਸੱਚੇ ਸਭ ਸੱਚ ਸਮਾਏ। ਆਪੇ ਕਰਮਾਂ ਦੀਆਂ ਮਨਮੁਖਾਂ ਨੂੰ ਆਪਣੇ ਵੱਲੋਂ ਭੁਲਾ ਛੱਡਦਾ, ਆਪੇ ਗੁਰਮੁਖਾਂ ਨੂੰ ਇਹ ਗਿਆਨ ਭਗਤੀ ਰੂਪੀ ਦੀ ਜਿਹੜਾ ਰਸਤਾ ਆ ਮਾਰਗ ਇੱਧਰ ਪਾ ਦਿੰਦਾ। ਹਾਂਜੀ, ਕਿਉਂਕਿ ਸੱਚੇ ਉਪਦੇਸ਼ ਵਾਲਿਆਂ ਨੂੰ ਆਪਣੇ ਸੱਚ ਸਰੂਪ ਦੇ ਵਿੱਚ ਉਹ ਨਿਰੰਕਾਰ ਤੋਂ ਸਮਾਏ ਮੈਂ ਸਮਾਦਨ ਸਮਾ ਲੈਂਦਾ, ਮਿਲਾ ਦਿੰਦਾ, ਭੇਦ ਕਰ ਲੈਂਦਾ। ਸੱਚਾ ਸਭ ਸੱਚੀ ਹੈ ਬਾਣੀ ਗੁਰਮੁਖ ਜੋ ਜਵਾਬ ਰੱਖਣ। ਉਹ ਸ਼ਬਦ ਦਾ ਮਤਲਬ ਬ੍ਰਹਮ ਨਿਰੰਕਾਰ ਸੱਚਾ ਆ, ਉਹਦੀ ਨਾਮਾ ਰੂਪੀ ਬਾਣੀ ਵੀ ਸੱਚੀ ਹੈ, ਉਹ ਬ੍ਰਹਮ ਵੀ ਸੱਚਾ, ਉਹਦੀ ਬਾਣੀ ਜਿੰਨੀ ਬਨਾਵਟ ਵੀ ਸੱਚੀ ਹੈ। ਕਿਉਂਕਿ ਗੁਰਮੁਖਾਂ ਨੇ ਇਹ ਨਾਮਾ ਰੂਪੀ ਬਾਣੀ ਯੋਗਾਇਕ ਅੰਤਰਾਂ 'ਚ ਕਹਿ ਕੇ ਹਾਂਜੀ ਪ੍ਰਸੰਗਾਂ ਦੁਆਰਾ ਹਾਂਜੀ ਇਹ ਕਥਨ ਕੀਤੀ ਹੈ। ਮਨਮੁਖ ਮੋਹੇ ਪਰਮ ਭੁਲਾਣੀ, ਬਿਨ ਨਾਵੇ ਸਭ ਫਿਰੈ ਬਹੁ ਰਾਣੀ। ਮਨਮੁਖਾਂ ਦੀ ਜਿਹੜੀ ਬੁੱਧੀ ਹੈ ਉਹ ਮੋਹ ਤੇ ਭਰਮ ਵਿੱਚ ਭੁੱਲੀ ਰਹਿੰਦੀ ਹੈ, ਕਿਉਂਕਿ ਪਰਮੇਸ਼ੁਰ ਨਾਮ ਤੋਂ ਬਿਨਾਂ ਜਿੰਨੀ ਵੀ ਸ੍ਰਿਸ਼ਟੀ ਹੈ ਬੌਰਾਣੀ ਮੈਨੇ ਬੌਰਿਆਂ ਨੂੰ ਝਲਿਆਂ ਨੂੰ ਪਾਗਲਾਂ ਨੂੰ ਘੁੰਮ ਰਹੀ ਹੈ। ਪਾਗਲ ਹੋਏ ਫਿਰਦੇ ਆ ਮਾਇਆ ਪਦਾਰਥਾਂ ਤਿੰਨ ਭਵਨ ਮੈਂ ਏਕਾ ਮਾਇਆ ਮੂਰਖ ਪਟਵਾਂ ਦੂਜਾ ਭਵ ਦਰੜਾ ਤਿੰਨਾਂ ਭਵਨਾਂ ਤਿੰਨਾਂ ਲੋਕਾਂ ਵਿੱਚ ਮਾਤ ਲੋਕ ਸਵਰਗ ਪਤਾਲ ਲੋਕ ਇਹ ਮਾਇਆ ਸਾਰੇ ਵਿਆਪਕ ਹੈ ਇਹ ਨਹੀਂ ਕਿ ਇੱਥੇ ਹੀ ਹੈ ਇਹਦੇ ਉੱਪਰ ਸਵਰਗ ਵਿੱਚ ਹੈ ਉੱਥੇ ਵੀ ਇਹਦਾ ਝੰਜ ਛੇੜਿਆ ਹੋਇਆ ਇੱਕ ਮਾਇਆ ਦੇ ਦੁੱਖਾਂ ਤੋਂ ਪਾਤਸ਼ਾਹ ਕਹਿੰਦੇ ਕਿ ਦੁੱਖਾਂ ਦਾ ਕਾਰਨ ਹੈਗੀ ਹੈ ਇਹ ਕਰਦਾ ਤਾਂ ਸੁੱਖ ਵਾਸਤੇ ਪਹਿਲਾਂ ਜੀ ਇਹਨੂੰ ਕਮਾਉਣ ਵਿੱਚ ਕਿੰਨੇ ਦੁੱਖ ਹੈ ਸਿਹਤ ਸਾਂਭਣ ਵਿੱਚ ਕਿੰਨੇ ਦੁੱਖ ਫਿਰ ਇਹਦੇ ਕਰਕੇ ਜਿੰਨੇ ਝਗੜੇ ਰਗੜੇ ਪੈਦਾ ਹੁੰਦੇ ਇੱਕ ਮਾਇਆ ਹੀ ਦੁੱਖਾਂ ਦਾ ਕਾਰਨ ਇਹ ਜਿਹੜੇ ਮੂਰਖ ਲੋਕ ਆ ਉਹ ਪੜ੍ਹ ਪੜ੍ਹ ਕੇ ਪੋਥੀਆਂ ਨੂੰ ਦਵੈ ਸੁਭਾਅ ਆਪਣੇ ਦ੍ਰਿੜ ਕੀਤਾ ਹੈ ਹੋਰ ਨਾ ਵੇਖ ਦ੍ਰਿੜ ਆਈ ਜਾਂਦੇ ਉੱਥੇ ਫਲਾਨੀ ਕਿਤਾਬ ਚਲੇ ਗਿਆ ਫਲਾਨੀ ਚਲੇ ਗਿਆ ਉੱਥੇ ਝਗੜਾ ਕਰੀ ਜਾਂਦੇ ਉਹ ਕਹਿੰਦਾ ਨਹੀਂ ਇਹ ਗੱਲ ਸਹੀ ਉਹ ਕਹਿੰਦਾ ਇਹ ਸਹੀ ਮੈਂ ਉਹ ਖੱਪੀ ਜਾਂਦੇ ਬਹੁ ਕਰਮ ਕਮਾਵੇ ਦੁੱਖ ਸੁਆਇਆ ਸਤਿਗੁਰ ਸੇਵ ਸਦਾ ਸੁਖਾ ਬਹੁਤ ਪ੍ਰਕਾਰ ਦੇ ਸਕਾਮ ਕਰਮ ਕਰਦੇ ਆ ਇੱਛਾ ਨੂੰ ਰੱਖ ਉਹ ਫਿਰ ਸਾਰੇ ਦੁੱਖਾਂ ਨੂੰ ਪਾਉਂਦੇ ਗੁਰਮੁਖਾਂ ਨੇ ਸਾਧੂ ਨੂੰ ਸੇਵਾ ਕਰਕੇ ਜਿੱਤ ਸੁੱਖ ਪਾ ਲਿਆ ਕਿਉਂਕਿ ਨਿਸ਼ਕਾਮ ਕਰਮ ਕਰਦੇ ਕਰਮ ਕਰਕੇ ਉਹਦੇ ਫਲ ਦੀ ਇੱਛਾ ਨਹੀਂ ਕਰਦੇ ਅੰਮ੍ਰਿਤ ਮਿੱਠਾ ਸਬਦ ਵਿਚਾਰ ਅੰਦਨ ਭੋਗੇ ਹਉਮੈ ਮਾਰ ਸਤਿਗੁਰਾਂ ਦੇ ਉਪਦੇਸ਼ ਕਰਨਾ ਪਾਤਸ਼ਾਹ ਨੇ ਅੰਮ੍ਰਿਤ ਤੋਂ ਵੀ ਮਿੱਠਾ ਜਿਨ੍ਹਾਂ ਨੇ ਫਿਰ ਅੰਗਤਾ ਮਮਤਾ ਨੂੰ ਮਾਰ ਲਿਆ ਉਹ ਦਿਨ ਰਾਤ ਆਤਮਕ ਆਨੰਦ ਨੂੰ ਭੋਗਦੇ ਆ ਉਹਦੇ ਆਨੰਦ ਵਿੱਚ ਮਸਤ ਹੋ ਜਾਂਦੇ ਸੀ ਬਈ ਮਸਤ ਐਸੇ ਹੋ ਜਾਂਦੇ ਬਚਨ ਵੀ ਨਹੀਂ ਕਰਦੇ ਆਨੰਦ 'ਚ ਰਹਿੰਦੇ ਸਹਿਜ ਆਨੰਦ ਕਿਰਪਾ ਧਾਰਨ ਅੰਮ੍ਰਿਤ ਸਦਾ ਸੱਚ ਪਿਆ ਜਿਨ੍ਹਾਂ ਦੇ ਆਪ ਜੀ ਨੇ ਕਿਰਪਾ ਦ੍ਰਿਸ਼ਟੀ ਧਾਰੀ ਹੈ ਉਹ ਸੋਤੇ ਸਿੱਧ ਆਨੰਦ 'ਚ ਰਹਿੰਦੇ ਆ ਨਾਮ 'ਚ ਰੱਤੇ ਹੋਏ ਉਹ ਸਦਾ ਸੱਚ ਸਰੂਪ ਪਰਮੇਸ਼ਰ ਨੇ ਪਿਆਰ ਕਰਦੇ ਹਰ ਜਪ ਪੜ੍ਹੀਏ ਗੁਰਸਬਦ ਵਿਚਾਰ ਹਰ ਜਪ ਪੜ੍ਹੀਏ ਹੁਣ ਮੈਂ ਸਾਧੂ ਨੇ ਸ਼ਬਦ ਨੂੰ ਵਿਚਾਰ ਕੇ ਪਰਮਾਤਮਾ ਦੇ ਨਾਮ ਜਪ ਨੂੰ ਪੜ੍ਹਨਾ ਗੁਰੂ ਅਥਵਾ ਜਪ ਜੀ ਦਾ ਪੜ੍ਹੋ ਹਉਮੈ ਨੂੰ ਮਾਰ ਕੇ ਪਰਮਾਤਮਾ ਦੇ ਨਾਮ ਜਪ ਨੂੰ ਪੜ੍ਹਨਾ ਕਰੋ ਹਰ ਜਪੀਏ ਪੈ ਸੱਚ ਪਿਆਰ ਨਾਨਕ ਨਾਮ ਗੁਰਮੁ ਤੁਰ ਧਾਰ ਪਰਮਾਤਮਾ ਨਾਮ ਜਪ ਕੇ ਸੱਚੇ ਵਿੱਚ ਪਿਆਰ ਪੈ ਮੈਨੇ ਇਸ ਵਾਸਤੇ ਗੁਰਮੁਖ ਸਾਧੂ ਨੇ ਸਿੱਖਿਆ ਦੁਆਰਾ ਹਿਰਦੇ ਪਰਮੇਸ਼ਰ ਦਾ ਨਾਮ ਧਾਰਨਾ ਕਰੋ ਕਿਉਂਕਿ ਸੰਤਨ ਬਾਬਾ ਗੁਰਮੁਖ ਸਿੰਘ ਸਾਹਿਬ ਕਾਰ ਸੇਵਾ ਉਹ ਕਾਰ ਸੇਵਾ ਵਾਲੇ ਸੇਵਾਦਾਰਾਂ ਨੂੰ ਇਸ 60 ਸ੍ਰੀ ਜਪ ਜੀ ਸਾਹਿਬ ਰੋਜ਼ ਕਰਨ ਜਾਂ 10 ਸ੍ਰੀ ਸੁਖਮਨੀ ਸਾਹਿਬ ਰੋਜ਼ ਕਰਨ ਜਿਹੜੇ ਪੜ੍ਹਿਆ 2 ਘੰਟੇ ਸਵੇਰੇ 2 ਘੰਟੇ ਸ਼ਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਇਸ ਤਰ੍ਹਾਂ ਮਹਾਂਪੁਰਖ ਕਹਿੰਦੇ ਫਿਰ ਤੁਹਾਡੀ ਕਾਰ ਸੇਵਾ ਥਾਂ ਪਏਗੀ ਅਤੇ ਜੇ ਸੇਵਾ ਕਰਦੇ ਇੱਕ ਦੂਜੇ ਨਿੰਦਿਆ ਚੂਲੀ ਕਰੀਗਾ ਫਿਰ ਉਹ ਸੇਵਾ ਥਾਂ ਨਹੀਂ ਪੈਂਦੀ ਸੇਵਾ ਤਾਂ ਹੀ ਬਣਦੀ ਹੈ ਨਾਲ ਸਿਮਰਨ ਕੀਤਾ ਜਾਵੇ ਨਹੀਂ ਤਾਂ ਫਿਰ ਉਹ ਕੰਮ ਬਣ ਕੇ ਰਹਿ ਗਏ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਬਾਬਾ ਜੀ ਦੇ ਘਰੋਂ ਮਾਤਾ ਜੀ ਸੇ ਉਹਨੇ 10 ਸੁਖਮਨੀ ਸਾਹਿਬ ਔਰ ਉਹ ਕਰਦਾ ਨਾ ਕੀਤੇ ਪਿਛਲੀ ਕਮਾਈ ਹੁੰਦੀ ਅਤੇ 40ਵੇਂ ਦਿਨ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ ਹੋ ਗਏ ਪਰ ਭਾਵਨਾ ਹੋਵੇ ਮਨ 'ਚ ਫਿਰ ਇਹ ਗੱਲ ਬਣਦੀ ਹੈ ਕਿ ਮਾਰੇ ਦਰਸ਼ਨ ਕਰਨੇ ਅਤੇ ਜੇ ਫਾਰਮੈਲਿਟੀ ਕਰਦੇ ਹਾਂ ਟਾਈਮ ਹੀ ਪੂਰਾ ਕਰਨਾ ਫਿਰ ਗੱਲ ਨਹੀਂ ਬਣਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਾ ਸਮਨ ਲਾਤੀ ਜਾਗ ਸਹੀਆਗਾ ਰਾਜਵਾ ਕਾਫੀ ਵਾਹਿਗੁਰੂ ਜੀ ਅੱਖਾਂ ਨੂੰ ਓਅੰਕਾਰ ਪ੍ਰਕਾਸ਼ ਰੂਪ ਸਤ ਪ੍ਰਕਾਸ਼ ਰੂਪ ਹਨ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ ਹਨ ਰਾਗ ਅਸਾਇਆ ਤੀਜੇ ਪਾਤਸ਼ਾਹ ਜੀ ਅਸ਼ਟਪਦੀਆਂ 8ਵੇਂ ਘਰ 'ਚ ਕਾਫੀ ਛੰਦ ਦੁਆਰਾ ਕਥਨ ਕਰਦੇ ਹਨ ਗੁਰ ਤੇ ਸੰਤ ਉਪਜੈ ਜਿਨ ਤ੍ਰਿਸ਼ਨਾਗਰ ਮਿਲੇ ਸਤਿਗੁਰਾਂ ਤੋਂ ਗੁਰਸਿੱਖ ਦੇ ਸ਼ਾਂਤੀ ਉਪਜੇ ਪੈਦਾ ਹੁੰਦੀ ਔਰ ਜਿਹੜੇ ਸਤਿਗੁਰਾਂ ਨੇ ਇਹ ਪਦਾਰਥਾਂ ਦੀ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਸੀ ਨਾ ਬਿਆਤੀ ਕਿਰਪਾ ਕਰਦੀ ਗੁਰੂ ਭਾਈ ਬਾਲਾ ਸਾਹਿਬ ਸਾਰੀ ਜ਼ਿੰਦਗੀ ਮਾਰਨ ਰਹੇ ਕਦੀ ਫੁਰਨਾ ਹੀ ਨਹੀਂ ਕੀਤਾ ਕਦੀ ਕੋਈ ਚੀਜ਼ ਮੰਗੀ ਇੰਨੇ ਨਿਸ਼ਕਾਮ ਹੋ ਕੇ ਭਾਈ ਬਾਲਾ ਸਾਹਿਬ ਜੀ ਨੇ ਮਹਾਰਾਜ ਦੀ ਸੇਵਾ ਕੀਤੀ ਹੈ ਗੁਰ ਤੇ ਨਾਮ ਪਾਈਆ ਵੱਡੀ ਵਡਿਆਈ ਸਤਿਗੁਰ ਸੱਚੇ ਪਾਤਸ਼ਾਹ ਦੀ ਵਡਿਆਈ ਸਭ ਤੋਂ ਵੱਡੀ ਪਰ ਇਹ ਵਡਿਆਈ ਮਿਲਦੀ ਕਿ ਨਾਮ ਜਪਣ ਇਹ ਜਿਹੜਾ ਨਾਮ ਆ ਕਹਿੰਦੇ ਉਸ ਗੁਰੂ ਤੋਂ ਪੂਰੇ ਗੁਰੂ ਤੋਂ ਪ੍ਰਾਪਤ ਹੁੰਦਾ ਸਤਿਗੁਰਾਂ ਤੋਂ ਨਾਮ ਪਾਈਏ ਅਤੇ ਕਮਾਈ ਕਰੀਏ ਹੈ ਜੀਵ ਦੀ ਵਡਿਆਈ ਵੱਡੀ ਹੁੰਦੀ ਹੈ। ਏਕੋ ਨਾਮ ਚੇਤ ਮੇਰੇ ਭਾਈ, ਇਸ ਵਾਸਤੇ ਹੇ ਭਾਈਓ ਗੁਰਮੁਖੋ, ਇੱਕ ਪਰਮਾਤਮਾ ਦੇ ਨਾਮ ਨੂੰ ਚੇਤਨਾ ਕਰੋ, ਯਾਦ ਕਰਨਾ ਕਰੋ। ਜਗ ਚਲੰਦਾ ਦੇਖ ਹੈ ਭੱਜ ਪੈ ਸਰਨਾਈ ਰਾਮ। ਜਿਸ ਤਰ੍ਹਾਂ ਜਿਹੜੇ ਗੁਰਮੁਖ ਕਹਿ ਰਹੇ ਨਾ, ਉਹ ਸੰਸਾਰ ਨੂੰ ਦੇਖਿਆ ਵੀ ਤੇਰੇ ਜਗ ਸੜ ਰਿਹਾ, ਸੜਦਿਆਂ ਦੇਖ ਕੇ ਫਿਰ ਦੌੜ ਕੇ ਮਹਾਰਾਜ ਚੰਨ ਪੈਰ ਮਹਾਰਾਜ ਬਚਾ ਲਓ, ਕਿਉਂਕਿ ਜਦੋਂ ਕਲ ਜੁਗ ਆ ਤੇਗ ਬੜਬੜਿਆਂ ਨੂੰ ਵੀ ਲੱਗਦਾ। ਇਸ ਤਰ੍ਹਾਂ ਕਹਿੰਦੇ ਤੂੰ ਵੀ ਦੌੜ ਕੇ ਸਾਧੂ ਰਾਮ ਦੀ ਸ਼ਰਨ 'ਚ ਪੈ ਜਾ ਅਤੇ ਬਚਾ ਅਤੇ ਮਹਾਰਾਜ ਬਚਾ ਲਓ ਸਾਨੂੰ। ਦੁਨੀਆ ਦਾ ਕਾਮ ਕ੍ਰੋਧ ਈਰਖਾ ਦੀ ਅੱਗ ਸੜ ਰਹੀ ਹੈ, ਮੱਚ ਰਹੀ, ਭਾਂਬੜ ਵਲ ਰਹੇ, ਰਾਓ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਗੁਰ ਤੇ ਗਿਆਨ ਉਪਜੈ ਮਾਂ ਤੱਤ ਵਿਚਾਰਾਂ ਸਤਿਗੁਰਾਂ ਤੋਂ ਇਹ ਮਹਾਨ ਇਹ ਸਿਧਾਂਤ ਦਾ ਵਿਚਾਰ ਜੇ ਕੀਤਾ ਜਾਏ ਫਿਰ ਬ੍ਰਹਮ ਗਿਆਨ ਜਿਹੜਾ ਉਪਜੈ ਫਿਰ ਪੈਦਾ ਹੁੰਦਾ। ਗੁਰ ਤੇ ਕਰਦਰ ਪਾਇਆ ਭਗਤੀ ਪੁਰੇ ਭੰਡਾਰਾ। ਕਹਿੰਦੇ ਜਿਹਨਾਂ ਪੁਰਖਾਂ ਦਾ ਭੰਡਾਰਾ ਅੰਤਸ਼ਕਰਨ ਜਿਹੜਾ ਪਰਮਾਤਮਾ ਦੀ ਭਗਤੀ ਨਾਲ ਭਰਿਆ ਹੈ, ਕਹਿੰਦੇ ਉਹਨਾਂ ਨੇ ਸਤਿਗੁਰ ਕਿਰਪਾ ਨਾਲ ਕੇਸਰੀ ਰੂਪੀ ਘਰ ਦੇ ਦਰ ਨਾਮ ਹੁੰਦਾ ਅੰਦਰ ਦਾ ਨਿਰੰਕਾਰ ਨੂੰ ਪਾ ਲਿਆ। ਗੁਰਮੁਖ ਨਾਮ 'ਤੇ ਆਈਏ ਬੂਝੇ ਵਿਚਾਰਾਂ, ਫਿਰ ਸਤਿਗੁਰ ਦੁਆਰਾ ਨਾਮ 'ਤੇ ਆਈਏ ਅਤੇ ਆਤਮ ਵਿਚਾਰ ਨੂੰ ਫਿਰ ਬੁਝੇ। ਜਿਵੇਂ ਹੁਣ ਆਪੇ ਬੰਦੂਕ ਲੈ ਕੇ ਕੋਈ ਕਰੇ ਤਾਂ ਗੱਲ ਨਹੀਂ ਨਾ ਮੰਨਦੀ, ਜੇ ਟ੍ਰੇਨਿੰਗ ਲੈ ਕਰੇ ਤਾਂ ਰਹਿਣ ਟਿਕਾਣੇ ਵੱਜਦੀ ਹੈ। ਇਸ ਤਰ੍ਹਾਂ ਜਦੋਂ ਗੁਰੂ ਵਾਲਾ ਬਣ ਕੇ ਨਾਮ ਜਪਦਾ ਫਿਰ ਉਹ ਜਪਿਆ ਨਾਮ ਸਫਲ ਹੁੰਦਾ। ਗੁਰਮੁਖ ਸਲਾਹ ਹੈ ਅੰਤਰ ਸਭ ਤੋਂ ਪਾਰਾ, ਸਤਿਗੁਰਾਂ ਦੁਆਰਾ ਭਗਤੀ ਦੀ ਮਹਿਮਾ ਕਰੇ ਅਤੇ ਜਿਹੜਾ ਅਪਾਰ ਰੂਪੀ ਸ਼ਬਦ ਨਿਰੰਕਾਰ ਉਹਨੂੰ ਅੰਦਰ ਹੀ ਉਹ ਅੰਦਰੋਂ ਹੀ ਫਿਰ ਪ੍ਰਗਟ ਹੋ ਜਾਏਗਾ, ਪ੍ਰਤੱਖ ਹੋ ਜਾਏਗਾ। ਸ਼ਬਦ ਦੀ ਕਮਾਈ ਨਜ਼ਰ ਦਾ ਸੋਧ ਹੋ ਜਾਏਗਾ, ਬਾਹਰੋਂ ਥੋੜ੍ਹੀ ਆਉਣਾ, ਅੰਦਰ ਵੀ ਬਾਹਰ ਵੀ ਉਹੀ ਨਜ਼ਰ ਆਉਣ ਲੱਗ ਪੈਂਦਾ। ਔਰ ਗੁਰਮੁਖ ਸੁਖ ਉਪਜੈ ਦੁੱਖ ਦਿਨੋਂ ਵੀ, ਸਤਿਗੁਰਾਂ ਦੁਆਰਾ ਸੁੱਖ ਦੀ ਪ੍ਰਾਪਤੀ ਹੁੰਦੀ ਹੈ, ਸੁੱਖ ਪੈਦਾ ਹੁੰਦਾ, ਮੁੜ ਕੇ ਦੁੱਖ ਹੁੰਦਾ ਹੀ ਨਹੀਂ। ਕਿਉਂਕਿ ਜਦੋਂ ਆਤਮਾ ਗਿਆਨੀ ਬਣ ਗਿਆ ਫਿਰ ਦੇਖ ਲਓ ਭਾਈ ਮਤੀ ਦਾਸ, ਸਤੀ ਦਾਸ, ਜਾਲ ਦਾਸ, ਕਿੰਨੇ ਜਾਲਮਾਂ ਨੇ ਉਹਨਾਂ 'ਤੇ ਜ਼ੁਲਮ ਕੀਤੇ ਪਰ ਆਨੰਦ ਸਰੂਪ 'ਚ ਰਹੇ ਆ, ਕਿਉਂਕਿ ਉਹਨਾਂ ਨੂੰ ਅਸਲੀ ਰੋਹਾਨੀ ਸੁੱਖ ਮਿਲ ਗਿਆ, ਫਿਰ ਦੁੱਖ ਹੁੰਦਾ ਹੀ ਨਹੀਂ। ਗੁਰੂ ਹੋਮੇ ਮਾਰੀਏ ਮਨ ਨਿਰਮਲ ਹੋਏ, ਸਤਿਗੁਰਾਂ ਦੁਆਰਾ ਜਿਹਨਾਂ ਨੇ ਹੋਮੇ ਮੰਗਤਾ ਮੰਗਤਾ ਨੂੰ ਮਾਰ ਲਿਆ, ਇਹਨੂੰ ਮਾਰਿਆ ਜਾਏ ਇਹ ਮਨ ਸ਼ੁੱਧ ਹੁੰਦਾ, ਇਹਨੇ ਮਨ ਮੇਲਾ ਕੀਤਾ, ਸਤਿਗੁਰ ਮਿਲਿਆ ਆਪ ਗਿਆ ਤ੍ਰਿਪੁਣ ਸੋ ਜੀ ਪਾਈ। ਸਤਿਗੁਰ ਸੱਚੇ ਭਾਵੇਂ ਮਿਲਣ ਕਰਕੇ ਜਿਸ ਸਮੇਂ ਆਪ ਪੱਪੇ ਨੂੰ ਕੜਿਆ ਹੰਕਾਰ 'ਚ ਮਿਟ ਗਿਆ, ਹੰਕਾਰ ਦੂਰ ਹੋ ਗਿਆ, ਤਿੰਨ ਭਵਨ ਤਿੰਨਾਂ ਲੋਕਾਂ ਦੀ ਇਹ ਬ੍ਰਹਮ ਰੂਪਤਾ ਕਰਕੇ ਵੀ ਸਾਰੇ ਬ੍ਰਹਮ ਵਿਆਪਕ ਹੈ, ਇਹ ਸੋਝੀ ਗਿਆਤ ਜਿਹੜੀ ਹੈ ਇਹ ਪ੍ਰਾਪਤ ਹੋ ਜਾਂਦੀ ਹੈ। ਨਿਰਮਲ ਜੋਤ ਪਸਰ ਰਹੀ, ਜੋਤੀ ਜੋਤ ਮਲਾਈ, ਜਿਸ ਨਿਰਮਲ ਪਵਿੱਤਰ ਰੂਪ ਨਿਰੰਕਾਰ ਦੀ ਜੋਤ ਸਾਰੇ ਪਸਰ ਰਹੀ ਫੈਲ ਰਹੀ ਉਹ ਜੋਤੀ ਨਾ ਆਪਣੀ ਜੋਤ ਮਲਾਈ। ਪੂਰਾ ਗੁਰ ਸਮਝਾਇਆ ਮਤੂ ਤੁਮ ਹੋਈ, ਜਿਸ ਸਮੇਂ ਪੂਰੇ ਸਤਿਗੁਰ ਸੱਚੇ ਪਾਸੇ ਗੱਲ ਸਮਝਾਈ ਹੈ ਅਤੇ ਉਹਨਾਂ ਦੇ ਬਚਨ ਵਿੱਚ ਆ ਗਿਆ, ਆਪਣੀ ਮਨਮਤ ਛੱਡਤੀ ਅਤੇ ਉੱਤਮ ਬੁੱਧੀ ਜਿਹੜੀ ਸੀ ਪ੍ਰਾਪਤ ਹੋ ਗਈ। ਅੰਤਰ ਸੀਤਲ ਸ਼ਾਂਤ ਹੋਏ, ਨਾਮੇ ਸੁੱਖ ਹੋਈ, ਅਤੇ ਅੰਤ ਸ਼ਕਨ ਦੇ ਵਿੱਚ ਮਨ ਨੂੰ ਠੰਡਾ ਕਰਨ ਵਾਲੀ ਸ਼ਾਂਤੀ ਪੈਦਾ ਹੋ ਜਾਂਦੀ, ਪਰਮਾਤਮਾ ਨਾਮ ਕਰਕੇ ਸੁੱਖ ਦੀ ਪ੍ਰਾਪਤੀ ਹੋ ਜਾਂਦੀ। ਪੂਰਾ ਸਤਿਗੁਰ ਤਾਂ ਮਿਲਿਆ ਜਾਂ ਨਦਰ ਕਰੇ, ਪੂਰੇ ਗੁਰੂ ਤਾਂ ਮਿਲਦੇ ਜੇ ਨਿਰੰਕਾਰ ਆਪ ਮੇਲ ਦੀ ਨਜ਼ਰ ਕਰੇ, ਨਹੀਂ ਕਾਹਨੂੰ ਮਿਲਦੇ। ਦੂਜੇ ਜਿਹੜੇ ਆ ਠੱਗ ਠੋਰ ਚੋਰੀਆਂ ਕਰਨ ਵਾਲੇ ਉਹ ਤਾਂ ਪੈਰ ਪੈਰ 'ਤੇ ਮਿਲ ਜਾਣਗੇ, ਕੁਗੁਰੂ ਜਿਹੜੇ ਆ, ਗੁਰੂ ਜਿਹੜਾ ਉਸਤਾਦ ਆ ਨੇਕ ਸਿੱਖਿਆ ਦੇਣ ਵਾਲਾ, ਕੁਗੁਰੂ ਜਿਹੜਾ ਪੁੱਠੇ ਪਾਸੇ ਲਾਉਣ ਵਾਲਾ ਉਸਤਾਦ ਆ, ਜਿਹੜਾ ਦੁਨਿਆਵੀ ਵਿੱਦਿਆ ਦਿੰਦਾ, ਰੋਟੀ ਪਾਣੀ ਯੋਗਾ ਬਣਾ ਦਿੰਦਾ, ਸਤਿਕਾਰ ਮਾਣ ਮਾਇਆ ਮਿਲ ਜਾਂਦੀ। ਸਤਿਗੁਰੂ ਜਿਹੜਾ ਆਤਮਾ ਗਿਆਨ ਪਰਮਾਤਮਾ ਨਾਲ ਮਿਲਾ ਦੇਣ ਵਾਲਾ, ਕਿਲ ਵਿੱਚ ਪਾਪ ਸੋ ਘਟੀ ਹੈ ਫਿਰ ਦੁੱਖ ਦੇ ਨਾ ਹੋਈ, ਕਿਲ ਵਿੱਚ ਜਿਹੜੇ ਵੱਡੇ ਪਾਪ ਆ ਜਾਂ ਛੋਟੇ ਪਾਪ ਆ, ਕਿਲ ਵਿੱਚ ਵੱਡਾ ਪਾਪ ਆ ਜੋ ਛੋਟਾ ਪਾਪ, ਕਿਲ ਮੈਂ ਨਹੀਂ ਨਿਸ਼ਚੇ ਕਰਕੇ ਕਹਿੰਦੇ ਬਿਖ ਜਿਹੜੇ ਜ਼ਹਿਰ ਵਰ ਕੇ ਮਾਰਨ ਵਾਲੇ ਪਾਪ ਆ, ਜਦੋਂ ਉਹਦੀ ਕਿਰਪਾ ਹੋ ਜਾਏ ਇਹ ਵੀ ਕੱਟੇ ਜਾਂਦੇ, ਫਿਰ ਕਦੇ ਦੁੱਖਦਾਈ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਹੁੰਦਾ। ਫਿਰ ਦੁੱਖ ਵੀ ਨਾ ਦੁੱਖ ਹੁੰਦਾ ਨਾ ਵਿਘਨ ਹੁੰਦਾ, ਆਪਣੇ ਹੱਥ ਵਡਿਆਈ ਆ ਦੇ ਨਾਮੇ ਲਾਏ, ਇਹ ਵਡਿਆਈਆਂ ਸਾਰੀਆਂ ਉਹਨਾਂ ਆਪਣੇ ਹੱਥ 'ਚ ਰੱਖੀਆਂ ਆ, ਇਹ ਦਾਤ ਉਹਨਾਂ ਨੂੰ ਦਿੰਦਾ ਹੈ। ਤੇ ਜਿਨ੍ਹਾਂ ਨੂੰ ਨਾਮ ਵਿੱਚ ਲਾਉਂਦਾ ਹਰੇਕ ਨੂੰ ਨਹੀਂ ਵਡਿਆਈ ਮਿਲਦੀ। ਨਾਨਕ ਨਾਮ ਨਿਧਾਨ ਹੈ ਮਨ ਵਸਿਆ ਵਡਿਆਈ ਪਾਏ। ਜਿਨ੍ਹਾਂ ਦੇ ਮਨ 'ਚ ਕਿ ਪਰਮੇਸ਼ਰ ਨਾਮ ਦਾ ਨਾਮ ਜਿਹੜਾ ਨਿਧੀਆਂ ਦਾ ਖਜ਼ਾਨਾ ਵੱਸ ਗਿਆ ਉਹ ਵਡਿਆਈਆਂ ਨੂੰ ਪ੍ਰਾਪਤ ਕਰ ਲੈਂਦਾ ਹੈ। ਆਸਾ ਮਹਲਾ ਤੀਜਾ ਸੁਣ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ। ਇਹ ਮੇਰੇ ਭਾਈ ਪਹਿਲਾਂ ਇਹ ਗੱਲ ਪਹਿਲਾਂ ਨਾਮ ਨੂੰ ਸੁਣ ਲੈ ਔਰ ਅਤੇ ਮਨ ਵਿੱਚ ਮੰਨਣ ਕਰ ਕਿਉਂਕਿ ਦੂਜੇ ਮਨ ਦੇ ਉੱਤੇ ਟਿੱਪੀ ਹੈ ਮਨ ਮੰਨਣ ਤਿਆਰੀ ਵੀ ਮੰਨਣ ਕਰ ਪਹਿਲਾਂ ਮੰਨਦਾ ਵਾ ਚੁੱਕਿਆ ਦੂਜਾ ਮੰਨਣ ਦਾ ਮਨ ਵਸਾਏ ਫਿਰ ਨਿਧਿਆਸਨ ਕਰ ਉਹਤੇ ਪੱਕਾ ਅਮਲ ਕਰ ਫਿਰ ਤੈਨੂੰ ਆ ਕੇ ਨਿਰੰਕਾਰ ਮਿਲੇਗਾ। ਪਹਿਲਾਂ ਤਾਂ ਤੂੰ ਗੁਰੂ ਦੀ ਗੱਲ ਸੁਣਦਾ ਹੀ ਨਹੀਂ ਫਿਰ ਮੰਨਦਾ ਨਹੀਂ ਫਿਰ ਉਹ 'ਤੇ ਅਮਲ ਨਹੀਂ ਕਰਦਾ। ਜੇ ਮੰਨ ਜਾਂਦਾ ਹੈਂ ਅਤੇ ਲੈ ਬਈ ਝੂਠ ਨਹੀਂ ਬੋਲਣਾ ਮੰਨਦਾ ਹਾਂਜੀ ਝੂਠ ਨਹੀਂ ਬੋਲਣਾ ਸ਼ਰਾਬ ਨਹੀਂ ਪੀਣੀ ਨਹੀਂ ਪੀਣੀ ਪਰ ਛੱਡੀ ਹੈ ਨਹੀਂ ਅਤੇ ਮੰਨਿਆ ਵੀ ਕੀ ਕਰੂਗਾ। ਜਿਹੜੇ ਪਰਪੱਕ ਅਵਸਥਾ ਧਾਰੇਗਾ ਫਿਰ ਗੱਲ ਬਣੇ ਆਮਦਨ ਸੱਚੀ ਭਗਤ ਕਰ ਸੱਚਾ ਚਸਲਾਈ ਆਮਦਨ ਦਿਨ ਰਾਤ ਦਿਖਾਵੇ ਦੀ ਭਗਤੀ ਨਾ ਕਰ ਸੱਚੀ ਭਗਤੀ ਕਰ ਸੱਚੇ ਵਿੱਚ ਆਪਣੇ ਚਿੱਤ ਦੀ ਵਿਰਤੀ ਨੂੰ ਲਾਉਣਾ ਕਰ ਅੱਖਾਂ ਮਿਟ ਕੇ ਵੇਖ ਮੇਰਾ ਚਿੱਤ ਸੱਚੇ ਨਾਲ ਲੱਗਦਾ ਕਿ ਹੋਰ ਪਾਸੇ ਭਟਕਦਾ ਉਦੋਂ ਪਤਾ ਲੱਗ ਜਾਂਦਾ ਜੇ ਭਟਕਦਾ ਅਭਿਆਸ ਕਰ ਮਿਹਨਤ ਕਰ ਮੁੜ ਮੁੜ ਕੇ ਬਾਰ ਬਾਰ ਮੋੜ ਮੋੜ ਕੇ ਮਨ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਚਰਨਾਂ ਨਾਲ ਜੋੜਨਾ ਕਰ ਪਹਿਲਾਂ ਤਾਂ ਮਿਹਨਤ ਬਹੁਤ ਕਰਨੀ ਪੈਂਦੀ ਅਤੇ ਹੌਲੀ ਹੌਲੀ ਮਨ ਜੋੜਦਾ ਪਹਿਲਾਂ ਤਾਂ ਮਨ ਦੌੜਦਾ ਨਾ ਬਾਹਰ ਜਿਹੜੀ ਚੀਜ਼ ਨੇ ਇਹਦਾ ਪਿਆਰ ਹੈ ਉਹਦੇ ਨੂੰ ਦੌੜੂਗਾ। ਇਹ ਪਾਤਸ਼ਾਹ ਕਹਿੰਦੇ ਇੱਕੋ ਨਾਮ ਧਿਆਏ ਤੂੰ ਸੁੱਖ ਪਾਵੇ ਮੇਰੇ ਭਾਈ ਜੇ ਮੇਰੇ ਭਾਈ ਇੱਕ ਨਾਮ ਨੂੰ ਧਿਆਉਣਾ ਵਾ ਅਤੇ ਤੂੰ ਸੁੱਖ ਨੂੰ ਪਾ ਲਵੇਂ ਹੁਣ ਮੈਂ ਦੂਜਾ ਦੂਰ ਕਰ ਵੱਡੀ ਵਡਿਆਈ ਰਹਾ ਇਹ ਜਿਹੜੀ ਹੁਣ ਦਵੈਸ਼ ਭਾਵ ਆ ਇਹਨੂੰ ਮਨ 'ਚ ਦੂਰ ਕਰ ਦੇ ਫਿਰ ਤੇਰੀ ਵਡਿਆਈ ਹੋਏਗੀ ਰਾਹੋ। ਇਸ ਭਗਤੀ ਨੋ ਸੁਰ ਨਰ ਮੁਣ ਜਨ ਲੋਚਦੇ ਬਿਨ ਸਤਿਗੁਰ ਪਾਈ ਨਾ ਜਾਏ। ਇਹ ਪਰਮਾਤਮਾ ਦੀ ਭਗਤੀ ਨੂੰ ਸੁਰ ਦੇਵਤੇ ਮਨੁੱਖ ਮੁਨੀ ਮੰਨਣ ਜੀ ਸ਼੍ਰੀ ਮਹਾਤਮਾ ਜਨ ਸੇਵਕ ਸਾਰੇ ਚਾਹੁੰਦੇ ਆ ਲੇਕਿਨ ਸਤਿਗੁਰਾਂ ਤੋਂ ਬਿਨਾਂ ਭਗਤੀ ਪ੍ਰਾਪਤ ਨਹੀਂ ਕੀਤੀ ਜਾਂਦੀ। ਨੌ ਤਰ੍ਹਾਂ ਦੀ ਭਗਤੀ ਹੈ ਪੰਡਿਤ ਪੜ੍ਹਦੇ ਜੋਤ ਕੀ ਤਿੰਨ ਬੂਝ ਨਾ ਪਾਏ। ਜਿਹੜੇ ਪੰਡਿਤ ਲੋਕ ਆ ਉਹ ਸ਼ਾਸਤਰਾਂ ਨੂੰ ਪੜ੍ਹਦੇ ਜੋਤ ਕੀ ਜੋਤ ਚਲਾਉਂਦੇ ਟੇਬੇ ਛਿਵੇ ਲਾਉਂਦੇ ਪਰ ਪਰਮੇਸ਼ਰ ਦੀ ਭਗਤੀ ਬਿਨਾਂ ਉਹਨਾਂ ਨੂੰ ਪਰਮਾਤਮਾ ਦੀ ਗਿਆਤ ਸੋਝੀ ਪ੍ਰਾਪਤ ਨਹੀਂ ਹੁੰਦੀ ਬੂਝ ਨਾ ਪਾਏ। ਪਰਮਾਤਮਾ ਨੂੰ ਨਹੀਂ ਬੁੱਝਦੇ ਇਹਦਾ ਦੁਨਿਆਵੀ ਧੰਦਾ ਹੀ ਆ ਆਪੇ ਥੈ ਆਪ ਰੱਖਿਓ ਉਹਨੂੰ ਕਿਸ ਕਹਿਣਾ ਨਾ ਚਾਹੀ ਉਹਨਾਂ ਕਹਿੰਦਾ ਆਪਣੇ ਥੈ ਸਾਰਿਆਂ ਨੂੰ ਆਪਣੇ ਅਧੀਨ ਰੱਖਿਆ ਆਪਣੇ ਹੱਥ ਸਭ ਕੋਈ ਰੱਖਿਆ ਹੋਇਆ ਇਸ ਵਾਸਤੇ ਇਸ ਤਰ੍ਹਾਂ ਕੁਝ ਕਿਹਾ ਨਹੀਂ ਜਾਂਦਾ ਆਪੇ ਦੇ ਸੋਪਾ ਜੀ ਆ ਗੁਰਬੂਝ ਹੋ ਜਾਏ। ਜਿਨ੍ਹਾਂ 'ਤੇ ਮਿਹਰ ਕਰਕੇ ਦਾਤਾਂ ਦਿੰਦਾ ਉਹੀ ਪਾਉਂਦੇ ਆ ਇਹ ਬੂਝ ਇਹ ਬਾਜ਼ਾਰ 'ਤੇ ਸਾਨੂੰ ਸਤਿਗੁਰਾਂ ਨੇ ਸਮਝਾ ਦਿੱਤੀ ਇਹ ਸੋਝੀ ਮਹਾਰਾਜ ਨੇ ਦੇ ਦਿੱਤੀ ਐਵੇਂ ਨਾ ਭਟਕਦੇ ਫਿਰਿਓ ਮਹਾਰਾਜ ਦੀ ਸੇਵਾ 'ਚ ਲੱਗੇ ਰਹੋ ਤੁਹਾਨੂੰ ਉੱਥੋਂ ਸਭ ਕੁਛ ਮਿਲ ਜਾਏਗਾ। ਜੀ ਜਨ ਸਭ ਤੇ ਸਦੇ ਸਭ ਨਾ ਕਾ ਸੋਈ ਬੰਦਾ ਕਿਸੇ ਨੂੰ ਆਖੀਏ ਜੇ ਦੂਜਾ ਹੋਏ ਸਥੂਲ ਆ ਸੂਖ ਮੇ ਕਾਰਨ ਅਤੇ ਜਿੰਨੇ ਜੀਵ ਜੰਤ ਸਾਰੇ ਇਹ ਤਿੰਨੇ ਦੇਹਾਂ ਵੀ ਸੂਖਮ ਜੀਵ ਜੰਤ ਜਿੰਨੇ ਆ ਉਹ ਨਿਰੰਕਾਰ ਨੇ ਪੈਦਾ ਕੀਤੇ ਆ ਉਹ ਸਾਰਿਆਂ ਦਾ ਮਾਲਕ ਹੈ। ਫਿਰ ਮੰਦਾ ਭੈੜਾ ਵਜਨ ਕਿਹਨੂੰ ਕਹੀਏ ਜੇ ਕੋਈ ਦੂਜਾ ਹੋਵੇ ਤਾਂ ਕਹੀਏ ਅਤੇ ਜੇ ਉਹਦੇ ਪੈਦਾ ਕੀਤੇ ਤਾਂ ਫਿਰ ਮਾੜਾ ਕਿਹਨੂੰ ਕਹੀਏ। ਇੱਕੋ ਹੁਮ ਵਰਤਦਾ ਇੱਕ ਅਲ ਸਰਕਾਰਾ ਇੱਕ ਨਾਂ ਕਰਦਾ ਹੁਣ ਸਾਰਿਆਂ ਦੇ ਵਰਤ ਰਿਹਾ ਅਤੇ ਇੱਕ ਦੀ ਸਾਰੀ ਸਰਕਾਰ ਆਮੇ ਨੇ ਇਹ ਜਿੰਨੀ ਰਈਅਤ ਆ ਪਰਜਾ ਆ ਉਹਦੀ ਹੈ। ਸਾਰਿਆਂ ਦੇ ਸਿਰ ਦੇ ਉੱਤੇ ਇੱਕ ਨਿਰੰਕਾਰ ਦੀ ਹੁਕਮ ਰੂਪੀ ਕਾਰ ਚੱਲ ਰਹੀ ਹੈ। ਆਪ ਵਾਲੀ ਦਿੱਤੀਆਂ ਅੰਤਰ ਲੋਭ ਵਿਕਾਰਾਂ ਉਹ ਨਿਰੰਕਾਰ ਨੇ ਕੀ ਕੀਤਾ ਹੈ ਜਿਵੇਂ ਹੁਣ ਮਾਂ ਪਿਓ ਹੁੰਦੇ ਨਾ ਬੱਚਾ ਉਹ ਕੰਮ ਨਹੀਂ ਕਰ ਲੈਂਦਾ ਕੋਈ ਉਹਨਾਂ ਨੂੰ ਡਾਉਣਾ ਜਾਂ ਦੇਤਾ ਖਾਣ ਨੂੰ ਦੇਤਾ ਉੱਧਰ ਪਰਚਾ ਰਹਿੰਦਾ ਅਤੇ ਰੱਬ ਵੀ ਬੜਾ ਢੰਗੀ ਹੈ। ਹਾਂਜੀ ਕਹਿੰਦੇ ਉਹ ਜਿਨ੍ਹਾਂ ਦੇ ਅੰਦਰ ਪਦਾਰਥਾਂ ਦਾ ਲੋਭ ਔਰ ਦੇਹ ਵਿਕਾਰ ਹੈ ਉਹਨਾਂ ਨੂੰ ਫਿਰ ਆਪ ਹੀ ਪਰਮਾਤਮਾ ਨੇ 84 ਲੱਖ ਜੀ ਉਹਨਾਂ ਦੇ ਭੋਗਣ ਵਿੱਚ ਐਸੀ ਭਾਟ ਨਹੀਂ ਦਿੱਤੀ ਆ ਦੌੜੇ ਫਿਰਦੇ ਮਾਇਆ ਪਦਾਰਥਾਂ ਦੇ ਵਿੱਚ ਭੱਜੇ ਫਿਰਦੇ ਅਤੇ ਜਿਹੜਾ ਫਿਰ ਇਹਨਾਂ ਨੂੰ ਛੱਡ ਕੇ ਚਲ ਜਾਂਦਾ ਉਹ ਤਾਂ ਮਿਲ ਪਾਉਂਦਾ ਉਹਨੂੰ ਅਤੇ ਉਹ ਵੀ ਬੜਾ ਚੰਗੀ ਹੈ। ਉਹ ਜਿਹੜੇ ਮਾਇਆ ਚ ਪੈ ਗਿਆ, ਪਦਾਰਥਾਂ ਚ ਪੈ ਗਿਆ, ਇਹ ਮਕਾਨਾਂ ਚ ਪੈ ਗਿਆ, ਉਹ ਨੀ ਉਧਰ ਜਾ ਸਕਦੇ। ਉਹ ਤਾਂ 84 ਲੱਖ ਜੂਨਾ ਚ ਘੁੰਮੀ ਜਾਂਦੇ, ਇਸ ਗੇਟ ਵਿਚ ਪਾ ਦਿੱਤਾ। ਜਿਵੇਂ ਉਹ ਰਾਜਾ ਸੀ, ਕਿਲਾ ਬਣਾਇਆ, 4 ਦਰਵਾਜੇ ਸੀ, ਇੱਕ ਸ਼ਰਾਬ ਰੱਖ ਤੀ, ਇੱਕ ਦਰਵਾਜੇ ਮੀਟ ਰੱਖ, ਇੱਕ ਵਿਚ ਬੇਸਵਾ, ਇੱਕ ਚ ਜੂਆ। ਕਹਿੰਦੇ ਵੀ ਜਿਹੜਾ ਇਹਨਾਂ ਚੋਂ ਬਚ ਕੇ ਆ ਜਾਏ ਉਹਨੂੰ ਮੈਂ ਆਪਣਾ ਗੱਡੀ ਦਾ ਵਾਰਸ ਬਣਾ ਦੂੰਗਾ। ਉਹ ਜਾਵੇ ਲਾਵੇ ਸ਼ਰਾਬ ਲਿਖੀ ਆ, ਕਦਾ ਸੱਕ ਆ, ਪਾਣੀ ਗੁੜੇ ਹੀ ਆ, ਆਪਾਂ ਦੱਤ ਨੀ ਗਏ ਕਦੀ ਖਾ ਲਏ, ਗੁੜ ਨੀ ਖਾ ਰਹੇ, ਪਾਣੀ ਨੀ ਪੀ ਰਹੀ ਚੰਗੀ ਆ। ਇਹ ਨੀ ਪਤਾ ਵੀ ਜਿਹੜੇ ਤਿੰਨਾਂ ਨੂੰ ਬੋਇਲ ਕੀਤਾ ਉਹਨਾਂ ਚ ਰਿਐਕਸ਼ਨ ਪੈਦਾ ਹੋ ਗਈ, ਦੋਸ਼ ਪੈਦਾ ਹੋ ਗਏ। ਜਿਵੇਂ ਹੁਣ ਸ਼ਹਿਦ ਤੇ ਘੇ ਹੈ ਅੰਮ੍ਰਿਤ, ਜੇ ਦੋਨੋਂ ਇੱਕੋ ਜਿਹਾ ਰਲਾ ਦਿਓ ਤੇ ਜ਼ਹਿਰ ਬਣ ਜਾਂਦੇ। ਸ਼ਹਿਦ ਵੀ ਅੰਮ੍ਰਿਤ ਆ, ਘੇ ਵੀ। ਜੇ ਖਾਣਾ ਹੋਵੇ ਜਾਂ ਘੇ ਵੱਧ ਹੋਵੇ, ਸ਼ਹਿਦ ਘੱਟ ਹੋਵੇ ਜਾਂ ਸ਼ਹਿਦ ਵੱਧ ਹੋਵੇ ਘੇ, ਜੇ ਦੋਨੋਂ ਇੱਕੋ ਜਿਹਾ ਰਲ ਗਿਆ ਜ਼ਹਿਰ ਬਣ ਜਾਂਦਾ। ਹੁਣ ਮਿਸਤਰੀ ਹੈ ਤਾਂ ਬਹੁਤ ਚੰਗੀ, ਗਧੇ ਨੂੰ ਦੇ ਦਿਓ ਤੁਹਾਡੀ ਮੌਤ ਹੈ। ਇਸ ਤਰ੍ਹਾਂ ਆ ਕਿ ਉਹ ਜਿਹੜਾ ਜਿਹੜਾ ਸ਼ਰਾਬ ਵਿੱਚ ਸ਼ਰਾਬ ਪੀ ਲਈ, ਜਿਹੜੇ ਸ਼ਰਾਬ ਪੀ ਲਈ ਬੁੱਧੀ ਪ੍ਰੇਸ਼ ਹੋ ਗਈ। ਲੈ ਮੀਟ ਵੀ ਤਾਂ ਬੰਦੇ ਨੂੰ ਬਣਿਆ, ਅੰਦਰ ਖੋਹ ਪੈਣ ਲੱਗ ਪਈ ਅਤੇ ਮੀਟ ਵੀ ਖਾ ਲਿਆ, ਮੀਟ ਖਾ ਲਿਆ ਅਤੇ ਦੂਜੇ ਪਾਸੇ ਜਾ ਕੇ ਗਲਤ ਕੰਮ ਵੀ ਕਰ ਲਿਆ ਅਤੇ ਜੂਆ ਖੇਲ ਲਿਆ। ਚੱਲ ਪੈਸੇ ਵੱਧ ਆਉਣਗੇ, ਹੈਂ, ਸਾਲ ਪਿੱਛੋਂ 6 ਮਹੀਨੇ ਫਸਲ ਤਾਂ ਆਉਣੀ ਹੈ। ਜੇ ਜੂਏ ਚੰਗਾ ਦਾਲ ਆ ਗਿਆ ਤਾਂ ਬਸ ਘੰਟੇ 2 ਘੰਟਿਆਂ ਜੇ ਹੈਂ ਸਾਰਾ ਕੁਛ ਘਰ ਭਰ ਭਰ ਜਾਊਗਾ। ਖੇਲਦੇ ਕਈ ਵਾਰ ਅਗਲਾ ਵੀ ਗਵਾ ਲੈਂਦੇ, ਉਹ ਚਾਰੇ ਧੰਦੇ ਹੋ ਗਏ। ਇਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਜੀਵ ਫਸੇ ਹੋਏ ਆ, ਕੋਈ ਸ਼ਰਾਬਾਂ ਦੇ ਵਿੱਚ, ਨਸ਼ਿਆਂ 'ਚ ਫਸਿਆ, ਕੋਈ ਮੀਟ ਵਿੱਚ ਖਾਣ ਪੀਣ ਦੇ ਮੂੰਹ ਦੇ ਸਵਾਦਾਂ 'ਚ ਲੱਗਾ, ਕੋਈ ਬਿਹੇਵ ਕਰਨ ਲੱਗਾ, ਕੋਈ ਜੂਏ। ਆਹ ਚੀਜ਼ਾਂ ਜਿਹੜੀਆਂ ਬੰਦੇ ਨੂੰ ਰੱਬ ਤੋਂ ਤੋੜ ਕੇ ਪਰੇ ਲੈ ਜਾਂਦੇ, ਜਿਹੜਾ ਇਹਨਾਂ ਦੋਸ਼ਾਂ ਨੂੰ ਬਚ ਗਿਆ ਉਹ ਤਾਂ ਫਿਰ ਛੇਤੀ ਮਿਲ ਜਾਂਦਾ। ਇੱਕ ਆਪੇ ਗੁਰਮੁਖ ਕੀਤੀਆਂ ਬੂਝਣ ਵਿਚਾਰਾਂ, ਇੱਕ ਨਾ ਉਹਨੂੰ ਕਿਰਪਾ ਕਰ ਕੇ ਉਹਨਾਂ ਆਪੇ ਗੁਰਮੁਖ ਕੀਤਾ ਹੋਵੇ, ਉਹ ਸਤਿਗੁਰਾਂ ਦੇ ਸਾਹਮਣੇ ਆ ਕੇ ਖੜ ਜਾਂਦੇ ਆ ਸੇਵਾ 'ਚ, ਐਨ ਤਤਪਰ ਰਹਿੰਦੇ, ਸਾਨੂੰ ਖੜੇ ਕੀਤੇ। ਉਹ ਸ਼ੁਭ ਵਿਚਾਰਾਂ ਨੂੰ ਬੁੱਝਣ ਵਾਸਤੇ ਹਰ ਵੇਲੇ ਹਜ਼ੂਰੀ ਸੇਵਕ ਬਣ ਕੇ ਸੇਵਾ ਕਰਦੇ ਆ। ਭਾਈ ਮੰਝ ਵੰਗ 84 ਪਿੰਡਾਂ ਦੀ ਚੌਧਰ ਨੂੰ ਠੁੱਡ ਮਾਰ ਕੇ ਕਿਵੇਂ ਸੇਵਾ ਕਰਦੇ। ਭਗਤੀ ਉਹਨਾਂ ਨੂੰ ਬਖਸ਼ੀਆਂ ਅੰਤਰ ਭੰਡਾਰਾਂ, ਭਗਤੀ ਵੀ ਉਹਨਾਂ ਨੂੰ ਬਖਸ਼ੀ ਹੈ, ਔਰ ਉਹਨਾਂ ਦੇ ਹਿਰਦੇ ਦੇ ਅੰਦਰ ਸੁਮਗੁਣਾ ਭੰਡਾਰਾ ਵੀ ਉਸ ਮਾਲਕ ਨੇ ਦਿੱਤਾ ਹੋਇਆ। ਗਿਆਨੀਆਂ ਨੂੰ ਸਭ ਸੱਚਿਆ ਸੱਚ ਸੋਝੀ ਹੋਈ, ਜਿਹੜੇ ਸਰੂਪ ਦੇ ਜਾਣਨ ਵਾਲੇ ਗਿਆਨਵਾਨ ਗਿਆਨੀ, ਉਹ ਜਿਹੜੇ ਬ੍ਰਹਮ ਦੇ ਗਿਆਨੀ, ਨਿਰੰਕਾਰ ਦੇ ਆਤਮਾ ਗਿਆਨੀ, ਉਹਨਾਂ ਨੂੰ ਸਾਰੇ ਸੱਚੇ ਹੀ ਪ੍ਰਤੀਤ ਹੋ ਰਿਹਾ, ਨਜ਼ਰ ਆ ਰਿਹਾ, ਕਿਉਂਕਿ ਉਹਨਾਂ ਦਿਨ ਸੱਚੀ ਸੋਝੀ, ਸੱਚੀ ਗਿਆਨ ਪ੍ਰਾਪਤ ਹੋਈ। ਕੋਈ ਭਲਾਈ ਕਿਸੇ ਦੇ ਨਾ ਭੁੱਲਣੀ, ਸੱਚ ਜਾਣਨ ਕੋਈ, ਉਹ ਗੁਰਮੁਖ ਪਿਆਰੇ ਕਿਸੇ ਦੇ ਭਲਾਈ ਨਹੀਂ ਭੁੱਲਦੇ, ਫਿਰ ਉਹ ਤਾਂ ਸੱਚੇ ਨਿਰੰਕਾਰ ਨੂੰ ਜਾਣਦੇ ਆ। ਉਹਨਾਂ ਨੂੰ ਭੁਲਾਉਣ ਵਾਸਤੇ ਥੋੜ੍ਹੇ ਲਾਲਚੇ ਦਿੱਤੇ, ਮਤੀ ਦਾਸ, ਸਤੀ ਦਾਸ, ਦਿਆਲ ਦਾਸ, ਇਸ ਤਰ੍ਹਾਂ ਭਰਮ ਜਨ, ਬੰਦਾ ਬਹਾਦਰ ਲੈ ਲਓ, ਬੜੇ ਲਾਲਚੇ, ਤੈਨੂੰ ਵੱਡਾ ਜਰਨੈਲ ਸਾਰੇ ਹਿੰਦੁਸਤਾਨ ਦਾ ਬਣਾ ਦੇਣੇ, ਛੱਡ ਕਿੱਧਰੋਂ ਕੀ ਲੈਣਾ ਸਿੱਖਾਂ ਨੂੰ, ਹੈਂ, ਮਾਇਆ ਦੇ ਲਾਲਚ, ਪਦਾਰਥਾਂ ਦੇ ਲਾਲਚ। ਪਰ ਉਹ ਨਹੀਂ ਭਲਾਈ ਬੋਲਦੇ, ਕਿਉਂਕਿ ਅੰਦਰੋਂ ਗਿਆਨ ਮਿਲ ਗਿਆ, ਸੱਚੇ ਨੂੰ ਜਾਣਨ ਵਾਲੇ ਬਣ ਗਏ। ਘਰ ਮੈਂ ਪੰਜ ਵੱਤ ਦੇ ਪੰਜੇ ਵਿਚਾਰੀ, ਗੁਰਮੁਖਾਂ ਦੇ ਸਰੀਰ ਦੇ ਘਰ ਦੇ ਵਿੱਚ ਪੰਜ, ਜਿਹੜੇ ਗਿਆਨਿੰਦਰੀ ਵਰਤ ਰਹੇ ਉਹ ਪੰਜੇ ਵਿਚਾਰ ਪੂਰਵਕ ਵਰਤ ਰਹੇ, ਇਹਨਾਂ ਇੰਦਰੀਆਂ ਨੂੰ ਮਾੜੇ ਪਾਸੇ ਨਹੀਂ ਜਾਣਦੇ। ਵਿਚਾਰ ਸਾਧਕ ਜਿਹੜੇ ਪੰਜੇ ਗੁਣ ਨੇ ਉਹ ਪੰਜੇ ਗੁਰਮੁਖਾਂ ਦੇ ਸਰੀਰ ਦੇ ਅੰਦਰ ਵਰਤਦੇ ਆ। ਨਾਨਕ ਬਿਨ ਸਤਿਗੁਰ ਵਸਣ ਆਵੇ ਨਾਮ ਹਮੇ ਮਰ, ਪਾਤਸ਼ਾਹ ਕਹਿੰਦੇ ਗੁਰੂ ਮਹਾਰਾਜ ਤੋਂ ਉਹਨਾਂ ਜਿਹੜੇ ਪੰਜ ਗਿਆਨ ਇੰਦਰੀਏ ਆ ਇਹ ਕਾਬੂ 'ਚ ਨਹੀਂ, ਜਿਨ੍ਹਾਂ ਨੇ ਨਾਮ ਜਪਿਆ ਹੰਗਤਾਂ ਮੰਗਤਾਂ ਨੂੰ ਮਾਰ ਲਿਆ ਉਹਨਾਂ ਦੇ ਵਸ 'ਚ ਆਉਂਦੇ ਆ, ਨਹੀਂ ਤਾਂ ਇਹ ਇੰਦਰੀਏ ਬੰਦਿਆਂ ਨੂੰ ਫਟਕਾਈ ਫਿਰਦੇ ਆ। ਆਸਾ ਮਲਾ ਤੀਜਾ ਘਰ ਅੰਦਰ ਸਭ ਵੱਖ ਹੈ ਬਾਹਰ ਕਿਸੇ ਨਾ, ਇਹ ਸਾਰੀਆਂ ਚੀਜ਼ਾਂ ਇਹ ਸਰੀਰ ਘਰ ਦੇ ਅੰਦਰ ਹੀ, ਸਰੀਰ ਤੋਂ ਬਾਹਰ ਤੋਂ ਕੁਝ ਨਹੀਂ। ਗੁਰਪ੍ਰਸਾਦੀ ਪਾਈ ਅੰਦਰ ਕਪਟ ਖੁਲਾ ਹੀ, ਪਰ ਸਤਿਗੁਰ ਕਿਰਪਾ ਨਾਲ ਇਹ ਜਿਹੜੇ ਕਪਟ ਰੂਪੀ ਦਰਵਾਜ਼ੇ ਆ ਨਾ ਖੁੱਲਦੇ ਅੰਦਰਲੇ ਕਪਾਟ, ਅੰਦਰਲੇ ਜਿਹੜੇ ਪੰਜਾਂ ਕੋਸ਼ਾਂ ਰੂਪੀ ਦਰਵਾਜ਼ੇ ਖੁੱਲ੍ਹ ਜਾਣ ਤਾਂ ਕਿ ਅੰਦਰੋਂ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰ ਤੇ ਹਰ ਪਾਈ ਹੈ ਸਵਾਈ ਤੇ ਸਵਾਈ ਸਤਿਗੁਰ ਤੇ ਜੇ ਪਾ ਕਿਰਪਾਨਾ ਨਿਰੰਕਾਰ ਪ੍ਰਾਪਤ ਹੁੰਦਾ ਹੈ ਤੇ ਸਤਿਗੁਰਾਂ ਪਾਸੋਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਅੰਤਰਨਾਮ ਨਿਧਾਨ ਹੈ ਪੂਰੇ ਸਤਿਗੁਰ ਦੀ ਯਾਦ ਗਾਈ ਰਹਾਓ ਤੇ ਸ਼ਰਾਮ ਦੇ ਕੇ ਕਿਰਪਾ ਕਰਦੇ ਹੈ। ਇਹ ਨਾਮ ਜਿਹੜਾ ਨਿਧੀਆਂ ਦਾ ਖਜ਼ਾਨਾ ਇਹ ਕਹਿੰਦੇ ਤੁਹਾਡੇ ਅੰਦਰ ਹੀ ਹੈ, ਪੂਰੇ ਸਾਧੂ ਨੇ ਕਿਰਪਾ ਕਰਕੇ ਦਿਖਾ ਦਿੱਤਾ। ਹਰ ਕਾ ਗਾਹਕ ਹੋ ਗਿਆ ਸੋ ਲੈ ਪਾਏ ਰਤਨ ਵਿਚਾਰਾ। ਜਿਹੜਾ ਗੁਰਮੁਖ ਕੋਈ ਪਰਮਾਤਮਾ ਦੇ ਹਾਂਜੀ ਨਾਮ ਦਾ ਗਾਹਕ ਹੋਵੇ, ਨਾਮ ਦੀ ਕਮਾਈ ਕਰੇ, ਉਹੀ ਪਰਮਾਤਮਾ ਨੂੰ ਪਾ ਲੈਂਦਾ ਹੈ। ਹਰੀ ਦਿੰਦਾ ਵੀ ਉਹਨੂੰ ਹੀ ਹੈ, ਉਹ ਫਿਰ ਰਤਨ ਬਰਾਗ ਤੇ ਵਿਚਾਰ ਨੂੰ ਪਾਉਂਦਾ, ਵਿਚਾਰ ਤੇ ਰਤਨ ਰੂਪ ਪਰਮੇਸ਼ੁਰ ਨੂੰ ਪ੍ਰਾਪਤ ਕਰ ਲੈਂਦਾ। ਅੰਦਰ ਖੋਲਿਆ ਦਿਵ ਦੇਖ ਦੇਖਿਆ ਮੁਕਤ ਭੰਡਾਰਾ। ਜਦੋਂ ਅੰਦਰੋਂ ਦਿਵ ਦ੍ਰਿਸ਼ਟੀ ਗਿਆਨ ਦ੍ਰਿਸ਼ਟੀ ਸਤਿਗੁਰੂ ਜੀ ਖੋਲ ਦਿੰਦੇ ਆ, ਫਿਰ ਮੁਕਤੀ ਰੂਪੀ ਭੰਡਾਰੇ ਨੂੰ ਦੇਖ ਲੈਂਦਾ। ਅੰਦਰ ਮਹਿਲ ਅਨੇਕ ਹੈ ਜੋ ਕਰੇ ਵਸੇਰਾ, ਅਨੇਕਾਂ ਮਹਿਲ ਸਰੀਰਾਂ ਦੇ ਅੰਦਰ ਨਿਰੰਕਾਰ ਨਿਵਾਸ ਕਰ ਰਿਹਾ, ਲੇਕਿਨ ਉਸ ਇੱਕ ਦੇ ਵਿੱਚ ਇਹ ਜੀਵ ਆਪਣਾ ਵਾਸਾ ਕਰੇ, ਨਿਵਾਸ ਕਰੇ। ਮਨ ਚੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ, ਫਿਰ ਮਨ ਚੰਦਿਆ ਮੈਨੂੰ ਮਨ ਇਸ ਫਲ ਨੂੰ ਪ੍ਰਾਪਤ ਕਰ ਲੈਂਦਾ। ਫੇਰੀ ਦਾ ਦੁਨੀਆਂ ਦੇ ਵਿੱਚ ਫੇਰਾ ਨਹੀਂ ਹੁੰਦਾ, 84 ਲੱਖ ਜੂਨਾ ਘੁੰਮਣਾ ਘੁੰਮਾਉਣਾ ਮੁੱਕ ਜਾਂਦਾ। ਪਾਰਖੀਆਂ ਬਸ ਸੰਭਾਲ ਲਈ, ਗੁਰ ਸੋਝੀ ਹੋਈ, ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੇ ਸੋਝੀ ਦੇ ਦਿੱਤੀ, ਜਿਹਨਾਂ ਨੂੰ ਸੋਝੀ ਮਿਲੀ ਹੈ, ਗੁਰਾਂ ਦੀ ਦਿੱਤੀ ਹੋਈ ਸੋਝੀ ਜਿਹਨਾਂ ਨੂੰ ਪ੍ਰਾਪਤ ਹੋਈ ਹੈ, ਉਹਨਾਂ ਨੇ ਪਾਰਖੀਆਂ ਇਹ ਆਤਮਾ ਰੂਪੀ ਵਸਤੂ ਸੀ ਇਹਨੂੰ ਸੰਭਾਲ ਲਿਆ। ਨਾਮ ਪਦਾਰਥਾਂ ਮੁੱਲ ਸਾਹਿਬ ਗੁਰਮੁਖ ਪਾਵੇ ਕੋਈ ਸਾਹਮਣੇ, ਉਹ ਜਿਹੜਾ ਅਮੋਲਕ ਨਾਮ ਰੂਪੀ ਪਦਾਰਥ ਹੈ, ਕੋਈ ਗੁਰਮੁਖ ਪਿਆਰਾ ਬਿਰਲਾ ਹੀ ਪਾਉਂਦਾ ਨਹੀਂ ਤਾਂ ਇਨਸਾਨ ਬਸ ਝੂਠੇ ਪਦਾਰਥਾਂ ਨੂੰ ਦਿਨ ਰਾਤ ਭਟਕ ਰਿਹਾ। ਬਾਹਰ ਭਾਲੇ ਤੋਂ ਖਿਆਲ ਹੈ ਬਸ ਸਰ ਅੰਦਰ ਭਾਈ। ਜਿਹੜੇ ਬੰਦੇ ਸਰੀਰ ਤੋਂ ਬਾਹਰ ਭਾਲਦੇ ਫਿਰਦੇ ਆ ਉਹ ਭਲਾ ਕੀ ਪ੍ਰਾਪਤ ਕਰਨਗੇ, ਕੀ ਲੈਣਗੇ? ਕਿਉਂਕਿ ਇਹ ਭਾਈ ਇਹ ਜਿਹੜੀ ਆਤਮਾ ਰੂਪੀ ਵਸਤੂ ਹੈ ਇਹ ਤਾਂ ਸਰੀਰ ਰੂਪੀ ਅੰਤਿਸ਼ ਰੂਪੀ ਘਰ ਦੇ ਅੰਦਰ ਹੀ ਭਰਮ ਭੁਲਾ ਸਭ ਜਗ ਕਰਿਆ ਮਨ ਪਤ ਗੁਆਏ। ਇਹ ਜਿੰਨਾ ਵੀ ਸੰਸਾਰ ਭਰਮ ਚ ਭੁਲਿਆ ਕਰਿਆ ਮਨਮੁਖ ਨੇ ਆਪਣੀ ਪੱਤ ਜਿਹੜੀ ਇੱਜ਼ਤ ਆ ਇਹ ਗੁਆ ਲਈ। ਘਰ ਦਰ ਛੋਟੇ ਆਪਣਾ ਪਰ ਕਰ ਝੂਠਾ ਜਾਈ, ਜਿਹੜੇ ਝੂਠੇ ਪੁਰਸ਼ ਹੈ ਉਸ ਰੂਪ ਨੂੰ ਘਰ ਦੀ ਪ੍ਰਾਪਤੀ ਦੇ ਦਰਵਾਜ਼ੇ ਸਾਧ ਸੰਗਤ ਨੂੰ ਛੱਡ ਕੇ ਕੋਈ ਦੇਵੀਆਂ ਕੋਈ ਦੇਵਤਿਆਂ ਕੋਈ ਸਖੀ ਸਰਗ ਇਹ ਉਪਾਸ਼ਨਾ ਰੂਪੀ ਪਰਾਏ ਘਰਾਂ ਵੱਲ ਜਾਂਦੇ ਆ, ਦੌੜੇ ਫਿਰਦੇ ਆ, ਸ਼ਾਇਦ ਉੱਥੋਂ ਕੋਈ ਮਿਲ ਜੂਗਾ। ਮਿਲਣਾ ਕੀ ਹੈ ਕਿ ਕਹਿ ਛਾਣ ਕੇ ਫਿਰ ਭਟਕਦੇ ਫਿਰਦੇ ਆ, ਚੋਰਿਆਂ ਵਾਂਗੂ ਪਕੜੀਏ ਬਿਨ ਨਾਵੇ ਝੋਟਾ ਖਾਈ। ਅੰਤ ਨੂੰ ਸੱਚੇ ਪਾਤਸ਼ਾਹ ਕਹਿੰਦੇ ਉਹ ਤਾਂ ਚੋਰ ਵਾਂਗੂ ਫੜੇ ਜਾਂਦੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਣ ਕਰਕੇ ਉਹ ਜਮਾਂ ਦੀਆਂ ਝੋਟਾਂ ਨੂੰ ਖਾਈ ਜਿਹੜੀਆਂ ਸੱਟਾਂ ਆ ਵਾਰ ਵਾਰ ਖਾਂਦੇ ਹਨ। ਜਿਹਨੇ ਘਰ ਜਾਤਾ ਆਪਣੇ ਸੁਖੇ ਭਾਈ, ਇਹ ਭਾਈ ਜਿਹਨਾਂ ਨੇ ਆਪਣੇ ਸਰੂਪ ਰੂਪੀ ਆਤਮ ਪਦ ਨੂੰ ਜਾਣ ਲਿਆ ਉਹਦਾ ਸੰਸਾਰ ਸੁੱਖ ਲੈ ਜਾਂਦੇ ਆ, ਨਹੀਂ ਤਾਂ ਇਸ ਤਰ੍ਹਾਂ ਦੁਨੀਆਂ ਫਿਰ ਘਟਾ ਛਾਣ ਕੇ ਚਲੇ ਜਾਂਦੀ ਹੈ। ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ, ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੇ ਕਹਿੰਦੇ ਸਤਿਗੁਰਾਂ ਦੀ ਵਡਿਆਈ ਕਰਕੇ, ਮਹਿਮਾ ਕਰਕੇ, ਸਿਫਤ ਸਲਾਹ ਕਰਕੇ, ਨਾਮ ਦੀ ਕਮਾਈ ਕਰਕੇ ਸਿਰ ਦੇ ਵਿੱਚ ਨਿਰੰਕਾਰ ਨੂੰ ਪਛਾਣ ਲਿਆ। ਆਪੇ ਦਾਨ ਕਰੇ ਕਿ ਸਾਖੀ ਆਪੇ ਦੇ ਬਜਾਏ, ਉਹਨਾਂ ਕਰ ਆਪੇ ਦਾਨ ਦੇਣਾ ਕਰਦਾ, ਆਪੇ ਦਾਨ ਜਣਾਉਣਾ ਕਰਦਾ। ਕਹਿੰਦੇ ਕਿਹਨੂੰ ਜਾ ਕੇ ਕਹੀਏ? ਉਹ ਆਪੇ ਜਿਹਨੂੰ ਆਪ ਸੁਰਤ ਨੂੰ ਸਮਝਾ ਦਿੰਦਾ ਹੈ, ਜਿਹਨੂੰ ਸੋਝੀ ਦਿੰਦਾ ਉਹਨੂੰ ਸਮਝ ਆਉਂਦੀ ਹੈ। ਜਦੋਂ ਮਹਾਰਾਜ ਅਵਤਾਰ ਧਾਰ ਕੇ ਆਏ ਆ, ਕਈਆਂ ਨੂੰ ਸੋਝੀ ਆਈ ਨਹੀਂ, ਕੋਈ ਰਖਾ ਵਿਕੀਰੀ ਨਹੀਂ, ਕੀ ਕੁਛ ਕਰਦੇ ਰਹੇ, ਅਤੇ ਜੀ 'ਤੇ ਮਿਹਰ ਹੋਈ ਹੈ ਉਹਦੇ ਲੋਕ ਭਾਈ ਬਾਲਾ ਮਰਦਾਨਾ ਸਾਰੀ ਜ਼ਿੰਦਗੀ ਨਾਲ ਹੀ ਵਿਚਰਦੇ ਰਹੇ। ਨਾਨਕ ਨਾਮ ਧਿਆਏ ਤੂੰ ਦਰ ਸੱਚਾ ਸੁਭਾਅ ਭਾਈ, ਪਾਤਸ਼ਾਹ ਦੇ ਗੁਰਮੁਖਾ ਤੂੰ ਨਾਮ ਨੂੰ ਧਿਆਉਣਾ ਅਤੇ ਸੱਚੇ ਦੇ ਦਰਬਾਰ ਸੋਭਾ ਪਾਏਗਾ। ਆਸਾ ਮਹਲਾ ਤੀਜਾ ਆਪੇ ਆਪ ਪਛਾਣਿਆ ਸਾਧ ਮਿੱਠਾ ਭਾਈ, ਜਿਹਨਾਂ ਨੇ ਆਪਣੇ ਸਰੂਪ ਨੂੰ ਆਪ ਪਛਾਣ ਲਿਆ ਉਹਨਾਂ ਨੂੰ ਇਹ ਨਾਮ ਦਾ ਮਿੱਠਾ ਸੁਆਦ ਆਇਆ। ਅਰਸ ਚਾਖਿਆ ਮੁਕਤ ਪਾਇਆ ਜਿਹਨਾਂ ਸਾਚੂ ਭਾਈ, ਜਿਹਨਾਂ ਨੇ ਸੱਚਾ ਨਾਮ ਪਾਇਆ ਉਹ ਪਰਮਾਤਮਾ ਦਾ ਨਾਮ ਰੀ ਰਸ ਚੱਖ ਕੇ ਧਾਰਨ ਕਰਕੇ ਮੁਕਤ ਹੋ ਗਏ। ਅਰਜੁਨ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਛੇ ਨਿਰੰਕਾਰ, ਤੁਸੀਂ ਤਾਂ ਸ਼ੁੱਧ ਤੋਂ ਸ਼ੁੱਧ ਪਵਿੱਤਰ ਤੋਂ ਪਵਿੱਤਰ ਹੈ। ਅਤੇ ਜਿਹਨਾਂ ਦਾ ਮਨ ਨਿਰਮਲ ਆ ਉੱਥੇ ਨਿਰਮਲ ਇਹ ਪਰਮਾਤਮਾ ਦਾ ਪਿਆਰ ਵੱਸਦਾ, ਨਿਰਮਲ ਮਨ ਵਿੱਚ ਉਹ ਵੱਸਦਾ। ਗੁਰਮਤੀ ਸਾਹਲਾ ਜੀ ਹਮੇਸ਼ਾ ਮਾਣੇ ਉਦਾਸਾ ਰਹੋ, ਜਿਹੜੇ ਵਿਸ਼ੇ ਵਿਕਾਰਾਂ ਤੋਂ ਉਦਾਸ ਹੋ ਕੇ ਸਤਿਗੁਰੂ ਦੀ ਸਿੱਖਿਆ ਲੈ ਕੇ ਉਹਦੀ ਸਲੋਤਾ ਕਰਦੇ ਆ, ਸਲੋਤਾ ਕਰਦੇ ਰਹੀਏ। ਸਾਹਿਬ ਦੇ ਸਲਾਮ ਦੇ ਕੇ ਕਹਿੰਦੇ ਹਾਂ, ਬਿਨ ਸਭ ਦੇ ਆਪਣੇ ਜਾਪੇ ਸੰਬੰਧੀ ਪਾਈ, ਸਤਿਗੁਰਾਂ ਸ਼ਬਦ ਬਿਨਾਂ ਆਪਣਾ ਸੁੱਖ ਜਾਣ ਨਹੀਂ ਜਾਂਦਾ। ਇਸ ਕੇ ਸਾਰੀ ਦੁਨੀਆ ਅੰਨੀ ਅਗਿਆਨੀ ਹੋ ਰਹੀ, ਗੁਰਮਤੀ ਘਟ ਜਾਣ ਨਾਮ ਅੰਤ ਸਿਵਾਈ, ਜਿਹੜੇ ਗੁਰਮਤ

0: ਵਾਸਤੇ ਤੁਸੀਂ ਨਾਮ ਨੂੰ ਸੁਣੋ, ਨਾਮ ਨੂੰ ਮੰਨੋ, ਨਾਮ ਕਰਕੇ ਵਡਿਆਈ ਹੁੰਦੀ। ਨਾਮ ਸਲਾਹ ਸਦਾ ਸਾ ਨਾਮੇ ਮਿਲ ਪਾਈ, ਹਮੇਸ਼ਾ ਨਾਮ ਦੀ ਸਰੋਤਾ ਸਿਫਤ ਕਰੋ, ਨਾਮ ਕਰਕੇ ਮਹਿਲ ਸਰੂਪ ਦੀ ਪ੍ਰਾਪਤੀ ਹੁੰਦੀ। ਨਾਮੇ ਘੱਟ ਨਾਮੇ ਸੋਪ, ਨਾਮ ਕਰ ਘੱਟ ਹਿਰਦੇ ਹੀ ਗਿਆਨ ਹੁੰਦਾ। ਨਾਮ ਜੋ ਗੁਰਮੁਖਾਂ ਨੂੰ ਸੋਭਾ ਪਾਈ, ਨਾਮੇ ਹੀ ਸੁਖ ਜੇ ਨਾਮੇ ਸੁਣ, ਨਾਮ ਕਰਕੇ ਗੁਰਮੁਖਾਂ ਨੂੰ ਆਤਮ ਸੁਖ ਪੈਦਾ ਹੁੰਦਾ। ਇਸ ਕਰਕੇ ਨਾਮ ਦੀ ਸ਼ਰਨ ਵਿੱਚ ਸਦਾ ਰਹਿੰਦੇ, ਬਿਨ ਆਵੇ ਕੋਈ ਨਾ ਮੰਨੀਏ ਮਨ ਪਤ ਗੁਆਈ। ਨਾਮ ਤੋਂ ਜਿਹੜੇ ਮਨਮੁਖ, ਉਹਨਾਂ ਨੂੰ ਕੋਈ ਮੰਨਦਾ ਨਹੀਂ। ਮਨਮੁਖਾਂ ਨੇ ਆਪਣੀ ਇੱਜ਼ਤ ਜਿਹੜੀ ਪਾਤਿਆ ਉਹ ਗੁਆ ਲਈ, ਕਿਉਂਕਿ ਪੱਲੇ ਨਾਮ ਹੈ ਨਹੀਂ। ਜੰਬਰ ਪਾਦੇ ਮਾਰੀ ਹੈ ਬਿਰਥਾ ਜਨਮ, ਮਨਮੁਖ ਇਹ ਅਮੋਲਕ ਜਨਮ ਵਿਅਰਥ ਗੁਆਈ ਜਾਂਦੇ। ਵਿਸ਼ੇ ਦੁਆਰਾ ਲੱਗੇ ਹੋਏ ਆ, ਇਸ ਵਾਸਤੇ ਅੰਤ ਨੂੰ ਉਹ ਜਮਾਂ ਦੀ ਪੁਰੀ 'ਚ ਵੱਜੇ ਹੋਏ ਹਨ, ਮਾਰਾਂ ਖਾਂਦੇ ਆ, ਠਾ ਠਾ ਪੈਂਦੀਆਂ, ਇੱਥੇ ਤਾਂ ਪਰਵਾਹ ਨਹੀਂ ਨਾ ਕਰਦੇ। ਨਾਮੇ ਕੀ ਸਭ ਸੇਵਾ ਕਰੇ ਗੁਰੂ ਨਾਮ ਬਜਾਏ, ਜਿਹਨਾਂ ਗੁਰੂ ਨਾਮ ਦੀ ਬਜਾਈ ਬੂਝ ਆ ਗਈ ਸਮਝ ਆ ਗਈ, ਉਹਨਾਂ ਗੁਰੂ ਨਾਮ ਕਰਕੇ ਸਾਰੇ ਕੋਈ ਸੇਵਾ ਕਰੇ। ਨਾਮੋ ਹੀ ਨਾਮ ਨਹੀਂ ਨਾਮੇ ਬਜਾਏ, ਪਰਮੇਸ਼ਰ ਨਾਮ ਗੁਰਮੁਖਾਂ ਦਾ ਨਾਮ ਮੰਨਿਆ ਜਾਂਦਾ। ਸਭ ਡੇਣੀਆਂ ਪਰਮੇਸ਼ਰ ਨਾਮ, ਜਿਹਨੂੰ ਦੇਵਿਆ ਤਿਸ ਦਾ ਗੁਰਮੁਖੀ ਨਾਮ ਬਜਾਏ, ਜਿਹਨਾਂ ਗੁਰੂ ਨਾਮ ਦੀ ਸਮਝ ਆਈਏ ਉਹ ਗੁਰਮੁਖੀ। ਕਿਰਪਾ ਕਰਕੇ ਜਿਹਨਾਂ ਨੂੰ ਨਾਮ ਦਾ ਦਿੰਦੇ ਉਹਨਾਂ ਨੂੰ ਨਾਮ ਮਿਲਦਾ। ਨਾਨਕ ਸਭ ਕੁਛ ਨਾਵਿਆਂ ਕੋਲ ਬਸਿਆ, ਪੂਰੇ ਭਾਗ ਉੱਤਰ ਪਾਤਸ਼ਾਹਾਂ ਦੇ ਨਾਮ ਦੇ ਸਾਰਾ ਕੁਝ ਬਸ ਅਧੀਨ ਆ। ਕੋਈ ਬਿਰਲਾ ਭਾਗਾਂ ਵਾਲਾ ਪੁਰਸ਼ ਹੈ ਜਿਹੜਾ ਨਾਮ ਨਹੀਂ ਪਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰੋਮ ਦਾ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singsabha2@gmail.com, singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

पावन सतगुरु साहिब गुरु ग्रंथ साहब महाराज जी की हजूरी विच सत्कार साहब जुड़ी हुई गुरु प्यारी साहब संगत जी दासां दी हाजरी दर प्रवान होवे चढ़दी कला विच फतेह दा योग उतर दे के धनवादी बनाओ। वाहिगुरु जी का खालसा वाहिगुरु जी की फतेह। मेरे तो पहला आप दे सन्मुख सन पंथ दे माया नाज ढाडी ज्ञानी केवल सिंह बड़ियां मिलवियां सुरां विच मिठियां आवाजां विच उन्होंने तुहानू साहिब गुरु गोबिंद सिंह महाराज जी की वार सुनाई। मैं जदों इत्थे पंजाब विच सी उदों इस स्टेज ते नहीं सन, एक दो बार उन्होंने सुनने का मौका मिले। अरदास करता हाँ सतगुरु जी उन्होंने चढ़दी कला वाला जीवन बख्श। आओ आपां बाबा राम थम्मण जी दे पवित्र स्थान ते बैठे हैं, गुरु घर नाल उन्हां दा नेड़े दा संबंध है। गुरु नानक देव पातशाह जी दी मासी दे सपुत्र सन। कहिंदे ने इक दफा माता लखो जो बाबा राम थम्मण दी माता जी सन अपनी भैन बीबी त्रिप्ता नूं मिलण वास्ते गए। उदों जदों के गुरु नानक देव जी की उम्र कोई 5-6 साल दी, बड़ी रीझ नाल अपने भांजे वास्ते माता लखो ने बड़े सुंदर वस्त्र बनाए, बड़ी रीझ नाल गुरु नानक पातशाह जी की भेटा कीते और वो नवे वस्त्र लैके गुरुदेव पिता हानिया नाल खेडण वास्ते तलवंडी दियां गलियां विच निकले। वापस आए तो तन ते अद्धे कपड़े से माता लखो जी वेख के बड़े हैरान होए, कहण लगे नानक जेड़े मरीज नाल कपड़े लेके आए और आप नूं पुआए वो किथे गए। हजूर का उत्तर सी लोड़वंदा नूं दे आया मासी, जिन्हां नूं जरूरत सी उन्हां नूं चाहिए सन उन्हां नूं दे दिते। सतगुरु जी दी मासी मासी लखो कहण लगी त्रिप्ता बड़ा अफसोस, सद अफसोस है कि तेनू परमात्मा ने वड्डी उम्र विच एक पुत्र दी दात बख्शिश की थी, ते वो भी कमला। उदों माता लखो जी दे बाल होण वाला, हजूर हस के कहण लगे मासी जिहड़ा तेरे पैदा होना मेरे नालों वड्डा कमला होगा। ते ए बाबा राम थम्मण पैदा होए सतगुरु जी दी आशीर्वाद सदका, बड़े अवधूत साधु महान बंदगी वाले, बड़ा तप कीता जिंदगी विच, गुरु घर नाल उन्होंने अपने सेवकां नूं जोड़िया। यही वजह है कि थां थां उत्ते जिथे भी किते बाबा राम थम्मण जी का स्थान है सिख संगतां बड़े सत्कार नाल उत्ते जुड़दियां। पंजाब दे खिते विच जदे भी तुसी कदे विचरोगे केवल गुरु साहिबां दे ही स्थान नहीं हैं, गुरुद्वारे नहीं हैं, बल्कि इस धरती उत्ते अनेकां शहीद होए जिन्हां दियां यादगारां गुरुद्वारियां दे रूप विच मौजूद हैं। उन्हां दे नाल नाल कुछ उन्हां संतां महापुरशां दियां यादगारां भी कायम हन जिन्हां ने आप नाम जपया, पुराणी मातम नूं नाम जपाया, उन्हां दे पवित्र स्थानां ते भी निशान साहिब झूलदे ने। ये साडा सिखी दा बहुत वड्डा सरमाया है ये स्थान। जिस कौम कोल इहो जिहे स्थान होण, समझ लो कि उसनूं अद्धे तो बहुता इतिहास पढ़ाउण दी लोड़ नहीं, यह स्थान ही अपनी कहानी आने वाले सुना दे रही। तो अज उस महापुरुष के स्थान उत्ते मैनू दूसरा दीवान करने का आपने अवसर बख्शे है, आपका धनवादी है। तो अज का मजमून मैं कौम के महान जरनैल खालसा पंथ के हितैषी शेरे पंजाब महाराजा रणजीत सिंह जी के महान जरनैल
ਸਰਦਾਰ ਸ਼ਾਮ ਸਿੰਘ ਅਟਾਰੀ ਦੀ ਵਾਰ ਕਹਿਣ ਵਾਸਤੇ ਹਾਜ਼ਰ। ਬਹੁਤ ਸਾਰੀਆਂ ਗੱਲਾਂ ਜੋ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹਨ, ਕੁਛ ਐਸੀਆਂ ਵੀ ਵਿਸ਼ੇਸ਼ ਘਟਨਾਵਾਂ ਜੋ ਉਹਨਾਂ ਦੇ ਬਚਪਨ ਤੇ ਵੱਡੇ ਵਡੇਰਿਆਂ ਨਾਲ ਤਾਲਕ ਰੱਖਦੀਆਂ ਨੇ, ਉਹਨਾਂ ਦਾ ਜ਼ਿਕਰ ਵੀ ਮੈਂ ਕਰਨਾ ਬਜਾ ਸਮਝਦਾ। ਆਪ ਜੱਟ ਖਾਨਦਾਨ ਵਿੱਚ ਸਿੱਧੂ ਬਰਾੜਾਂ ਦੇ ਘਰ ਵਿੱਚ ਪੈਦਾ ਹੋਏ, ਉਹਨਾਂ ਦੇ ਵੱਡੇ ਵਡੇਰੇ ਪੱਟੀ ਰਾਜਪੂਤ ਸਨ। ਧਿਆਨ ਰੱਖੀਏ, ਪੰਜਾਬ ਦੀਆਂ ਜਿੰਨੀਆਂ ਵੀ ਜੱਟ ਗੋਤਾਂ ਹਨ, ਚਾਹੇ ਉਹਨਾਂ ਦਾ ਸੰਬੰਧ ਕਿਸੇ ਗੋਤ ਨਾਲ ਹੈ, ਉਹਨਾਂ ਸਾਰਿਆਂ ਦਾ ਪਿੱਛਾ ਪੱਟੀ ਰਾਜਪੂਤਾਂ ਨਾਲ ਜਾ ਕੇ ਮਿਲਦਾ। ਜੇ ਵੇਰਵਾ ਪੜ੍ਹਨਾ ਹੋਵੇ, ਮਿਸਟਰ ਟਾਡ ਨੇ ਕਿਤਾਬ ਲਿਖੀ ਹੈ, ਉਹਦਾ ਨਾਂ ਹੈ ਰਾਜਸਥਾਨ। ਉਸ ਕਿਤਾਬ ਨੂੰ ਪੜ੍ਹ ਕੇ ਵੇਖੋ, ਇੰਗਲਿਸ਼ ਵਿੱਚ ਅੰਗਰੇਜ਼ੀ ਵਿੱਚ ਉਹ ਛਪੀ ਹੈ, ਔਰ ਦੁਰਲੱਭ ਪੁਸਤਕ ਹੈ, ਆਮ ਥਾਂ ਤੋਂ ਨਹੀਂ ਮਿਲਦੀ। ਲੇਕਿਨ ਜਿਹੜੀਆਂ ਸਰਟੀਫਾਈਡ ਲਾਇਬ੍ਰੇਰੀਆਂ ਹਨ, ਉਹਨਾਂ ਵਿੱਚੋਂ ਉਸ ਪੁਸਤਕ ਨੂੰ ਵੇਖਿਆ ਜਾ ਸਕਦਾ ਹੈ, ਪੜ੍ਹਿਆ ਜਾ ਸਕਦਾ ਹੈ। ਉਸਨੇ ਬੜਾ ਵੱਡਾ ਵੇਰਵਾ ਦਿੱਤਾ ਹੈ ਸਿੱਖ ਕੌਮ ਦੀ ਜੱਟ ਬਰਾਦਰੀ ਦਾ। ਤੋ ਸਾਰਿਆਂ ਦਾ ਪਿੱਛਾ ਜੈਸਲਮੇਰ ਦੇ ਰਾਜਪੂਤਾਂ ਨਾਲ ਭੱਟੀਆਂ ਨਾਲ ਜਾ ਕੇ ਮਿਲਦਾ। ਸਰਦਾਰ ਸ਼ਾਮ ਸਿੰਘ ਜੀ ਦੇ ਵੱਡੇ ਵਡੇਰਿਆਂ ਵਿੱਚ ਸਭ ਤੋਂ ਪਹਿਲਾਂ ਇੱਕ ਬਾਬਾ ਕਾਨ ਚੰਦ ਹੋਏ। ਬਾਬਾ ਕਾਨ ਚੰਦ ਦੇ ਸਪੁੱਤਰ ਦੋ ਹੋਏ ਨੇ, ਗੌਰ ਸਿੰਘ ਔਰ ਕੌਰ ਸਿੰਘ, ਜਿਹੜੇ ਕਿ ਅੰਮ੍ਰਿਤ ਛਕਣ ਤੋਂ ਪਹਿਲਾਂ ਗੌਰ ਤੇ ਕੌਰ ਜਾਂ ਗੌਰਾ ਔਰ ਕੌਰਾ ਕਹਾਉਂਦੇ ਸੀ। ਇਹ ਖਾਨਦਾਨ ਹੈ ਜਿਹੜਾ ਜੈਸਲਮੇਰ ਤੋਂ ਉੱਠ ਕੇ ਪੰਜਾਬ ਵੱਲ ਨੂੰ ਆਇਆ। ਤੁਸੀਂ ਹੁਣ ਵੀ ਕਦੇ ਜੈਸਲਮੇਰ ਵਿੱਚ ਜਾਓ, ਰਾਜਪੂਤਾਨੇ ਵਿੱਚ ਭੱਟੀਆਂ ਦਾ ਉਹ ਕਿਲ੍ਹਾ ਜੋ ਟੱਠਾ ਹੋਇਆ, ਉਹਦੇ ਖੰਡਰਾਤ ਅਜੇ ਵੀ ਸਾਡੇ ਸਾਹਮਣੇ ਨਜ਼ਰ ਆਉਂਦੇ। ਤੋ ਇਹ ਸਭ ਤੋਂ ਪਹਿਲਾਂ ਪੰਜਾਬ ਵਿੱਚ ਦਾਖਲ ਹੋਏ, ਤੋ ਇਸੇ ਹੀ ਖਾਨਦਾਨ ਵਿੱਚ ਇੱਕ ਧੀਰਾ ਹੋਇਆ, ਇਹ ਜੰਗਮਲ ਦਾ ਪੁੱਤਰ। ਤੋ ਧੀਰਾ ਆਪਣੇ ਜ਼ਮਾਨੇ ਦਾ ਮਹਾਨ ਢਾਡੀ ਹੋਏ, ਰਾਜਪੂਤਾਨੇ ਦੇ ਢਾਡੀ। ਅੱਜ ਵੀ ਬੜੇ ਸਤਿਕਾਰ ਨਾਲ ਧੀਰੇ ਦਾ ਨਾਂ ਲੈ ਕੇ ਆਪਣੀ ਢੱਡ ਸਰੰਗੀ ਨਾਲ ਵਾਰਾਂ ਗਾਉਣੀਆਂ ਸ਼ੁਰੂ ਕਰਦੇ ਹਨ, ਉਸਦਾ ਸਤਿਕਾਰ ਕਰਦੇ ਹਨ। ਤੋ ਲੁਧਿਆਣੇ ਦੇ ਜ਼ਿਲ੍ਹੇ ਵਿੱਚ ਆ ਕੇ ਇਹਨਾਂ ਨੇ ਜਗਰਾਵਾਂ ਦੇ ਲਾਗੇ ਇੱਕ ਪਿੰਡ ਦੀ ਮੋਹੜੀ ਗੱਡੀ, ਔਰ ਉਸਦਾ ਨਾਂ ਕਾਉਂਕੇ ਰੱਖਿਆ, ਜੋ ਅੱਜ ਵੀ ਆਬਾਦ ਹੈ। ਇਸ ਕਾਉਂਕੇ ਦੇ ਬੁਨਿਆਦ ਰੱਖਣ ਦੇ ਝੱਟ ਪਿੱਛੋਂ ਹੀ ਪੰਜਾਬ ਵਿੱਚ ਸਿੰਘਾਂ ਦਾ ਬੋਲਬਾਲਾ ਹੋਣਾ ਸ਼ੁਰੂ ਹੋ ਗਿਆ ਸੀ। ਮਿਸਲਾਂ ਦਾ ਜ਼ਮਾਨਾ ਸੀ, ਹਮਲੇ ਭਾਵੇਂ ਸਾਡੇ ਤੇ ਕਦੇ ਨਾਦਰ ਨੇ ਕੀਤੇ, ਚਾਹੇ ਅਬਦਾਲੀਆਂ ਨੇ ਕੀਤੇ, ਲੇਕਿਨ ਸਿੰਘਾਂ ਨੇ ਆਪਣੀ ਸ਼ਕਤੀ ਅਨੁਸਾਰ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ। ਤੋ ਉਹਨਾਂ ਦਿਨਾਂ ਵਿੱਚ ਸਿੰਘ ਮੱਲਾ ਮਾਰ ਰਹੇ ਸਨ। ਗੌਹਰ ਚੰਦ ਨੇ ਔਰ ਕੌਰ ਚੰਦ ਨੇ ਵੀ ਸੋਚਿਆ ਕਿ ਸਾਨੂੰ ਵੀ ਕਿਸਮਤ ਅਜਮਾਈ ਕਰਨੀ ਚਾਹੀਦੀ। ਇਹ ਛੱਡ ਕੇ ਕਾਉਂ ਕੇ ਮੁੱਠੀ ਭਰ ਸਵਾਰਾਂ ਨੂੰ ਨਾਲ ਲੈ ਕੇ ਇਹ ਦਰਿਆ ਬਿਆਸ ਟੱਪ ਕੇ ਮਾਝੇ ਵਿੱਚ ਆ ਵਸੇ, ਔਰ ਅੱਜ ਦੇ ਮੌਜੂਦਾ ਪਿੰਡ ਅਟਾਰੀ ਤੋਂ ਚੜ੍ਹਦੇ ਪਾਸੇ ਉਹਨਾਂ ਨੇ ਆਪਣੇ ਪੁਰਾਣੇ ਪਿੰਡ ਦੇ ਨਾਂ ਉੱਤੇ ਇੱਕ ਨਵਾਂ ਪਿੰਡ ਆਬਾਦ ਕੀਤਾ, ਉਹਦਾ ਨਾਂ ਕਾਉਂਕੇ ਰੱਖਿਆ। ਅੱਜ ਉਹਨੂੰ ਲੋਕ ਇੰਦਗੜ ਕਾਉਂਕੇ ਸੱਦੇ। ਇਸ ਕਾਉਂਕੇ ਦੀ ਮੋਹਰੀ ਗੱਡਣ ਤੋਂ ਬਾਅਦ ਇਹਨਾਂ ਨੇ ਖਾਲਸਾ ਪੰਥ ਦੇ ਜਥੇਦਾਰਾਂ ਪਾਸੋਂ ਪਹੁੰਚ ਕੇ ਅੰਮ੍ਰਿਤ ਦੀ ਦਾਤ ਹਾਸਲ ਕੀਤੀ, ਤੇ ਗੌਹਰ ਚੰਦ ਦੀ ਥਾਂ ਉੱਤੇ ਉਹਨਾਂ ਦਾ ਨਾਂ ਗੌਹਰ ਸਿੰਘ, ਕੌਰ ਚੰਦ ਦੀ ਥਾਂ ਉੱਤੇ ਅੰਮ੍ਰਿਤ ਛੱਕ ਕੇ ਉਹ ਕੌਰ ਸਿੰਘ ਹੋਏ। ਸਰਦਾਰ ਸ਼ਾਮ ਸਿੰਘ ਅਟਾਰੀ ਦੇ ਵਡੇਰੇ ਬਾਬਾ ਗੌਰ ਸਿੰਘ ਸਨ। ਗੌਰ ਸਿੰਘ ਦੇ ਅੱਗੇ ਸੰਤਾਨ ਚੱਲੀ, ਜਿਨ੍ਹਾਂ ਦਾ ਸਪੁੱਤਰ ਸਰਦਾਰ ਨਿਹਾਲ ਸਿੰਘ ਅਟਾਰੀ। ਇਸ ਥਾਂ ਉੱਤੇ ਜਿੱਥੇ ਅੱਜ ਅਟਾਰੀ ਨਗਰ ਉੱਚੀ ਥਾਂ 'ਤੇ ਆਬਾਦ ਹੈ, ਇਹ ਪੁਰਾਣਾ ਯੋਗੀਆਂ ਦਾ ਸਾਧੂਆਂ ਦਾ ਟਿੱਲਾ ਸੀ। ਇਹਦੇ ਉੱਤੇ ਇੱਕ ਸਾਧੂ ਰਹਿੰਦਾ ਸੀ। ਲੋਕਾਂ ਵਿੱਚ ਸੰਤ ਮਹਾਤਮਾਵਾਂ ਦਾ ਸਦਾ ਸਤਿਕਾਰ ਰਿਹਾ, ਅਤੇ ਗ੍ਰਿਸਤੀ ਲੋਕ ਜਥਾ ਸ਼ਕਤ ਜਦੋਂ ਉਹਨਾਂ ਦੇ ਦਰਸ਼ਨਾਂ ਨੂੰ ਜਾਂਦੇ ਹਨ, ਕੁਛ ਨਾ ਕੁਛ ਭੇਟਾ ਆਪਣੀ ਸਮਰੱਥਾ ਅਨੁਸਾਰ ਜ਼ਰੂਰ ਕਰਦੇ ਹਨ। ਤੋ ਚੋਰ ਡਾਕੂਆਂ ਦਾ ਵੀ ਜ਼ਮਾਨਾ ਸੀ, ਉਦੋਂ ਕੋਈ ਸਰਕਾਰ ਤਾਂ ਹੈ ਨਹੀਂ। ਅਦੋ ਗਦੀ ਦੇ ਜ਼ਮਾਨੇ ਵਿੱਚ ਦੋ ਤਿੰਨ ਵਾਰ ਡਾਕੂਆਂ ਨੇ, ਚੋਰਾਂ ਨੇ
ਅਟਾਰੀ ਦੇ ਟਿੱਬੇ ਉੱਤੇ ਵਸੇ ਹੋਏ ਉਸ ਸਾਧੂ ਬਾਬੇ ਦੀ ਉਸ ਕੁਟੀਆ ਨੂੰ ਲੁੱਟਿਆ। ਤੰਗ ਆ ਕੇ ਉਸ ਸਾਧੂ ਨੇ ਇੱਕ ਦਿਨ ਗੌਰ ਸਿੰਘ ਨੂੰ ਸੱਦ ਕੇ ਆਖਿਆ, ਸਰਦਾਰ ਜੀ ਤੁਹਾਡੇ ਤੇ ਭਗਵਾਨ ਦੀ ਬੜੀ ਕਿਰਪਾ, ਤੁਹਾਡੀ ਸੂਰਮਤਾਈ ਦੀ ਗੱਲ ਇਸ ਇਲਾਕੇ ਵਿੱਚ ਪ੍ਰਚਲਿਤ ਹੈ ਤੇ ਮੈਨੂੰ ਘੜੀ ਮੂੜੀ ਡਾਕੂ ਤੰਗ ਕਰਦੇ ਨੇ, ਮੇਰਾ ਡੇਰਾ ਲੁੱਟ ਲਿਆ, ਜੇ ਤੁਸੀਂ ਕਿਰਪਾ ਕਰਕੇ ਮੇਰੇ ਕੋਲ ਆ ਵਸੋ ਤੇ ਫਿਰ ਮੇਰਾ ਜਿਹੜਾ ਡੇਰਾ ਹੈ ਲੁੱਟਣ ਤੋਂ ਬਚ ਜਾਏ। ਸਲਾਹ ਕਰਕੇ ਸਰਦਾਰ ਗੌਰ ਸਿੰਘ ਅਟਾਰੀ ਉਸ ਬਾਬੇ ਕੋਲ ਜਾ ਵਸੇ ਤੇ ਸਿੱਖ ਇਤਿਹਾਸ ਗਵਾਹ ਹੈ ਕਿ ਉਸ ਬਾਬੇ ਨੇ ਆਪਣੇ ਕੋਲੋਂ ਮਾਇਆ ਖਰਚ ਕੇ ਗੌਰ ਸਿੰਘ ਦੇ ਰਹਿਣ ਵਾਸਤੇ ਇੱਕ ਉੱਚਾ ਮਕਾਨ ਬਣਾਇਆ, ਤਿੰਨ ਮੰਜ਼ਲਾ, ਜਿਹਨੂੰ ਅਟਾਰੀ ਕਿਹਾ ਗਿਆ। ਇਸੇ ਨਾਂ ਤੇ ਹੀ ਇਹ ਪਿੰਡ ਮੁੜ ਕੇ ਸਰਦਾਰ ਸ਼ਾਮ ਸਿੰਘ ਅਟਾਰੀ ਦਾ ਪਿੰਡ ਬਣਿਆ ਔਰ ਇਹ ਅਟਾਰੀ ਪਿੰਡ ਸਰਦਾਰ ਸ਼ਾਮ ਸਿੰਘ ਦਾ ਲਕਬ ਬਣ ਗਿਆ, ਉਪਾਧੀ ਬਣ ਗਈ। ਔਰ ਹਮੇਸ਼ਾ ਸਿੱਖ ਇਤਿਹਾਸ ਨੇ ਜਦੋਂ ਵੀ ਸਰਦਾਰ ਸ਼ਾਮ ਸਿੰਘ ਦੀ ਬਾਤ ਕਹੀ ਹੈ ਉਦੋਂ ਉਹਨਾਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਕਹਿ ਕੇ ਯਾਦ ਕੀਤਾ। ਇਸ ਖਾਨਦਾਨ ਨੇ ਬੜੇ ਮਰਦ ਪੈਦਾ ਕੀਤੇ ਨੇ, ਸਰਦਾਰ ਕਾਹਨ ਸਿੰਘ ਅਟਾਰੀ, ਸਰਦਾਰ ਸ਼ੇਰ ਸਿੰਘ ਅਟਾਰੀ, ਸਰਦਾਰ ਚਤਰ ਸਿੰਘ ਅਟਾਰੀ, ਇੱਕ ਯੋਧੇ ਨੇ ਜਿਨ੍ਹਾਂ ਦਾ ਸਿੱਖ ਇਤਿਹਾਸ ਵਿੱਚ ਆਪਣਾ ਨਵੇਕਲਾ ਅਸਥਾਨ ਹੈ। ਕਿਉਂਕਿ ਮੇਰਾ ਅੱਜ ਦਾ ਮਜ਼ਮੂਨ ਸਰਦਾਰ ਸ਼ਾਮ ਸਿੰਘ ਅਟਾਰੀ ਨਾਲ ਸੰਬੰਧਿਤ ਹੈ, ਇਸ ਵਾਸਤੇ ਮੈਂ ਕੇਵਲ ਉਹਨਾਂ ਦਾ ਹੀ ਜ਼ਿਕਰ ਕਰਾਂ। ਲੇਕਿਨ ਇੱਕ ਗੱਲ ਕਹਿਣੀ ਕੁਥਾਨ ਹੀ ਹੋਵੇਗੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਸ਼ਾਮ ਸਿੰਘ ਦੇ ਪਿਤਾ ਸਰਦਾਰ ਨਿਹਾਲ ਸਿੰਘ ਨਾਲ ਜਦੋਂ ਕਿ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰ ਰਹੇ ਸਨ, ਕੋਸ਼ਿਸ਼ ਕੀਤੀ ਮਿੱਤਰਤਾ ਬਣਾਉਣ ਦੀ। ਸਰਦਾਰ ਨਿਹਾਲ ਸਿੰਘ ਅਟਾਰੀ ਨੇ ਕਿਹਾ ਕਿ ਸਰਦਾਰ ਜੀ, ਮੈਂ ਕਿਸੇ ਹੋਰ ਮਿਸਲ ਨਾਲ ਸੰਬੰਧਿਤ ਹਾਂ, ਜਿੰਨਾ ਚਿਰ ਤੱਕ ਸਾਡੀ ਨਿਭ ਰਹੀ ਹੈ ਉਨਾ ਚਿਰ ਤੱਕ ਆਪਣੇ ਸਰਦਾਰ ਨੂੰ ਛੱਡ ਕੇ ਤੁਹਾਡੇ ਨਾਲ ਮਿਲ ਜਾਣਾ ਮੇਰੀ ਗੈਰਤ ਪ੍ਰਵਾਨ ਨਹੀਂ ਕਰਦਾ। ਤੋ ਸਮਾਂ ਆਇਆ, ਮਹਾਰਾਜਾ ਰਣਜੀਤ ਸਿੰਘ ਦੇ ਕੁਝ ਊਠ ਔਰ ਘੋੜੇ ਚੋਰਾਂ ਨੇ ਚੋਰੀ ਕਰ ਲਿਆ ਔਰ ਉਹਨਾਂ ਚੋਰਾਂ ਨੇ ਉਹ ਮਾਲ ਸਾਰਾ ਲਿਆ ਕੇ ਸਰਦਾਰ ਨਿਹਾਲ ਸਿੰਘ ਅਟਾਰੀ ਦੇ ਕਿਲੇ ਬੰਨ ਦਿੱਤਾ। ਆਹਿਸਤਾ ਆਹਿਸਤਾ ਸੁਰਾਗ ਨਿਕਲਿਆ, ਸੂਹ ਨਿਕਲੀ। ਮਹਾਰਾਜਾ ਸਾਹਿਬ ਨੂੰ ਪਤਾ ਲੱਗਾ ਕਿ ਉਹਨਾਂ ਦਾ ਸਮਾਨ, ਉਹਨਾਂ ਦਾ ਮਾਲ ਅਟਾਰੀ ਵਾਲੇ ਸਰਦਾਰ ਕੋਲ ਹੈ। ਉਹਨਾਂ ਨੇ ਕਿਸੇ ਘੋੜ ਸਵਾਰ ਨੂੰ ਭੇਜਿਆ ਕਿ ਜਾ ਕੇ ਉਹਨਾਂ ਨੂੰ ਦੱਸ ਦਿਓ ਕਿ ਇਹ ਮਾਲ ਡੰਗਰ ਮਹਾਰਾਜਾ ਰਣਜੀਤ ਸਿੰਘ ਦਾ। ਉਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਹੀਂ, ਸਰਦਾਰ ਰਣਜੀਤ ਸਿੰਘ ਸਨ। ਜਦੋਂ ਪਤਾ ਲੱਗਾ ਸਰਦਾਰ ਨਿਹਾਲ ਸਿੰਘ ਨੂੰ, ਉਹਨਾਂ ਨੇ ਜਿਹੜਾ ਮਾਲ ਉਹਨਾਂ ਨੇ ਵੇਚ ਦਿੱਤਾ ਉਹਦੇ ਪੈਸੇ ਔਰ ਜੋ ਡੰਗਰ ਉਹਨਾਂ ਦੇ ਕਿਲੇ ਤੇ ਬੱਝੇ ਹੋਏ ਸਨ ਉਹ ਖੋਲ੍ਹ ਕੇ ਉਸ ਸਵਾਰ ਦੇ ਅੱਗੇ ਲਾ ਦਿੱਤੇ ਔਰ ਪੈਸੇ ਉਸਨੂੰ ਦੇ ਕੇ ਕਿਹਾ, ਸਰਦਾਰ ਰਣਜੀਤ ਸਿੰਘ ਨੂੰ ਕਹੀ ਕਿ ਮੈਨੂੰ ਇਹ ਨਹੀਂ ਸੀ ਦੱਸਿਆ ਗਿਆ ਕਿ ਇਹ ਮਾਲ ਤੁਹਾਡਾ ਚੋਰਾਂ ਨੇ ਚੋਰੀ ਕੀਤਾ, ਪਰ ਇਹ ਤੁਹਾਡੀ ਅਮਾਨਤ ਹੈ, ਮੇਰੇ ਕੋਲ ਮੈਂ ਵਾਪਸ ਕਰ ਰਿਹਾ। ਸਰਦਾਰ ਨਿਹਾਲ ਸਿੰਘ ਦਾ ਕਰੈਕਟਰ ਵੇਖੋ, ਮਹਾਰਾਜਾ ਰਣਜੀਤ ਸਿੰਘ ਦਾ ਦਿਲ ਮੋਹਿਆ ਗਿਆ। ਉਸਨੇ ਸਮਝਿਆ ਕਿ ਜਿਹੜਾ ਮਰਦ ਆਪਣੀ ਗੱਲ ਪੁਗਾਉਣੀ ਜਾਣਦਾ ਹੈ, ਇਨਸਾਫ਼ ਪਸੰਦ ਹੈ, ਜਿਹਦਾ ਮਾਲ ਕੋਲ ਹੋਵੇ ਉਹਨੂੰ ਮੋੜਨ ਦੀ ਹਿੰਮਤ ਰੱਖਦਾ ਹੈ, ਉਹਦੇ ਵਿੱਚ ਕੋਈ ਕੁਆਲਿਟੀ ਹੈ, ਉਹਦੇ ਵਿੱਚ ਕੋਈ ਸਿਫਤ ਹੈ, ਉਹਦੇ ਨਾਲ ਮਿੱਤਰਤਾ ਕਾਇਮ ਰੱਖਣੀ ਚਾਹੀਦੀ। ਮਹਾਰਾਜਾ ਸਾਹਿਬ ਆਪ ਅਟਾਰੀ ਆਏ ਔਰ ਸਰਦਾਰ ਨਿਹਾਲ ਸਿੰਘ ਨੂੰ ਸਦਾ ਵਾਸਤੇ ਉਹ ਆਪਣਾ ਮਿੱਤਰ ਬਣਾ ਕੇ ਚਲੇ ਗਏ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਆ ਰਹੇ ਸਨ ਲਾਹੌਰ ਤੋਂ, ਰਸਤੇ ਵਿੱਚ ਪਿੰਡ ਬਣੀਏ ਕੇ ਆਇਆ। ਇੱਥੇ ਆ ਕੇ ਮਹਾਰਾਜੇ ਨੇ ਕੈਂਪ ਲਾਇਆ, ਇਲਾਕੇ ਦੀਆਂ ਪੰਚਾਇਤਾਂ ਇੱਥੇ ਸੱਦੀਆਂ, ਉਹਨਾਂ ਦੇ ਦੁੱਖ ਸੁੱਖ ਪੁੱਛੇ, ਉਹਨਾਂ ਦਾ ਇਲਾਜ ਕੀਤਾ, ਉਹਨਾਂ ਦੇ ਮਸਲੇ ਹੱਲ ਕੀਤੇ ਤੇ ਇਸ ਤਰ੍ਹਾਂ ਸ਼ੇਰੇ ਪੰਜਾਬ ਨੂੰ ਬਣੀਏ ਕੇ ਵਿੱਚ ਕੁਝ ਦਿਨ ਠਹਿਰਨਾ ਪਿਆ। ਕੁਦਰਤ ਵੇਖੋ ਮਾਲਕ ਦੀ ਕਿ ਬਿਮਾਰ ਹੋ ਗਏ ਔਰ ਬਿਮਾਰੀ ਕੁਝ ਦਿਨਾਂ ਵਿੱਚ ਹੀ ਇੰਨੀ ਭਿਆਨਕ ਸ਼ਕਲ ਅਖਤਿਆਰ ਕਰ ਗਈ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਚਣ ਦੀ ਕੋਈ ਉਮੀਦ ਨਜ਼ਰ ਨਾ ਆਈ। ਵੈਦਾਂ ਔਰ ਹਕੀਮਾਂ ਨੇ ਇਸ ਕਿਸਮ ਦਾ ਜਵਾਬ ਦੇ ਦਿੱਤਾ ਤੇ ਕਿਹਾ ਕਿ ਮਹਾਰਾਜਾ ਸਾਹਿਬ, ਤੁਹਾਡੀ ਜ਼ਿੰਦਗੀ ਤਾਂ ਹੁਣ ਵਾਹਿਗੁਰੂ ਹੀ ਬਖਸ਼ੇ ਤੇ ਬਖਸ਼ੀ ਜਾ ਸਕਦੀ ਹੈ, ਵਰਨਾ ਸਾਡੇ ਕੋਲ ਕੋਈ ਸ਼ਕਤੀ ਨਹੀਂ ਜਿਹੜੀ ਅਸਾਂ ਵਰਤੀ ਨਾ ਹੋਵੇ ਪਰ ਕਾਰਗਰ ਨਹੀਂ ਹੋਵੇ। ਜਦੋਂ ਸਰਦਾਰ ਨਿਹਾਲ ਸਿੰਘ ਨੂੰ ਪਤਾ ਲੱਗਾ, ਪਿਆਰ ਵਿੱਚ ਆਏ, ਉੱਠੇ, ਗਲ ਵਿੱਚ ਪਾਇਆ ਪੱਲਾ, ਮਹਾਰਾਜਾ ਸਾਹਿਬ ਦੇ ਸਿਰਹਾਣੇ ਵਿੱਚ ਖਲੋ ਕੇ ਸਿਰਹਾਣੇ ਵਾਲੇ ਪਾਸੇ ਅਰਦਾਸ ਕੀਤੀ
हे कलगियां वाले पिता, हे पंथ दे वाली सतगुरु, खालसा पंथ नूं शेरे पंजाब की जिंदगी की बड़ी जरूरत है। रहम करो, खालसे दे राज भाग नूं कायम रखण वास्ते शेरे पंजाब नूं जिंदगी बख्शो। ते मैं अपनी जिंदगी इन्हां तों निछावर करन वास्ते तैयार हां। यह अरदास करके महाराजा साहब के पढ़ने दी उन्होंने परिक्रमा कीतियां, फतेह गजा के अटारी चले गए। जानसार उस बीमारी नाल बीमार हो गए जिहड़ी महाराजे नूं लगी। ते तुसी हैरान हो गए सुन के कि जिस दिन महाराजे ने सेहत याब होके तंदुरुस्त होके इशनान किया, उस दिन अटारी तो एक घोड़ सवार वनिए के पहुंचा, जाके महाराजे ने खबर सुनाई कि आपका परम मित्र सरदार नयाल सिंह अटारी सुरगवास हो गए। महाराजा साहब दी अखां अथरुआं नाल सजल हो गई। अपने मन में सोचते रहे कि मित्रता का मुल एडा वड्डा संसार किसे नहीं तारिया। यह ठीक है कि कदे हमाइयों ने अपने पुत्र नूं बचाउण वास्ते इस तरह की अरदास दिली की। उन्होंने कहा कि मेरा बेटा बच्चा है, मैं जिंदगी देने वास्ते तैयार हाँ। लेकिन किसी मित्र ने मित्रली कुर्बानी की हो, प्यो से पुत्रली कुर्बानी करता ही रहा है और करता ही रहेगा। लेकिन एक मित्र ने एक दोस्त ने जिंदगी का इन्ना मुल धारिया हो, भाई आफरीन उस मर्द दे। खैर, महाराजा साहब अटारी पहुंचे, सरदार निहाल सिंह के शरीर में अपनी हथी इशनान करवाया, अगन भेट किया। पिंड की सथ में महाराजा साहब बैठे हुए सन। शेरे पंजाब ने सरदार श्याम सिंह कोल बुला के कहा, सरदार श्याम सिंह, तेरे पिता सरदार निहाल सिंह ने खालसा राज की राखी करदिया बड़ी चंगी सेवा निभाई है, असी उसकी सेवा से भी प्रसन्न हाँ। हूं तो उसने जिंदगी साडे लेखे ला दी। अज तो तेनों सरदार निहाल सिंह की जगह उत्ते असी अपन फौजों में सरदार बनाते। यह है सरदार श्याम सिंह अटारी का खालसा फौज में एक अहुदेदार एक अफसर होने की कहानी, और उन्होंने राजस्थान विचों उठ के अटारी आने की दास्तान मैं थोड़े सामने कुछ शब्दों में कही। महाराजा रणजीत सिंह जी सर्विस में आके खालसा फौजों की सेवा करद, सब तो पहली बार सरदार ने कसूर फतेह किया, और कसूर तो बाद शेरे पंजाब महाराजा रणजीत सिंह दियां बाकी दियां मुहिमां विच वो हर थां उत्ते शामिल रहे। कुछ रवाज ही इदां दा बन गया, पेदे तो बिना गल ही नहीं चलती। जिन्हां दिनां विच बजुर्ग ढाडी मेरे मानयोग उस्ताद पंथ दे बादशाह ढाडी शीतल जी स्टेज ते आए, स्पीकर नहीं सन, दूर दूर तक संतां उन्हां दे बचन सुनदियां सन। हुण तां असी इन्नी की जोगे हाँ कि जे बंद है तो असी बंद हाँ। बंदा जदों किते भी टेक अख्तियार कर लै, टेक किसी की परवान कर लै, फिर अपने पैरों से तुरन जोगा नहीं रहिंदा। हाँ जी, मैं जिक्र कर रहा सी सरदार श्याम सिंह अटारी इस तरह खालसा राज की मुलाजमत में आया। फिर भाई कुदरत ने गेड़ लियांदे, कुछ दिन लियांदे, सरदार श्याम सिंह ने अपनी सुपुत्री का रिश्ता महाराजा रणजीत सिंह के वड्डे साहबजादे सरदार खड़क सिंह, युवराज खड़क सिंह के पुत्र कंवर निहाल सिंह कर दिता, और बीबी नानकी का रिश्ता प्रवान करने तो बाद जदों व्याह होया, शादी हुई। सिख इतिहास इस गल का गवाह है कि सारे हिंदुस्तान के रियासतों के राजे महाराजे, ईस्ट इंडिया कंपनी का गवर्नर जनरल और होर बहुत सारे उच्च अहुदेदार कोई जिहा नहीं सी जिहड़ा कंवर नौ निहाल सिंह की बरात में शामिल नहीं होया। अमृतसर तो बरात चली, कुछ गल्लां चेते आ रही ने। जदों कंवर साहब के सेहरा बनने वास्ते अमृतसर के रहने वाले जहोरी ने सोने के थाल में रख के उस सेहरा महाराजे की नज़र रखा, तो शेरे पंजाब यह सेहरा कंवर साहब न शादी के समय बनने वास्ते मैं तैयार किया। महाराजा साहब ने उस सेहरे को वेख्या, कहने लगे नहीं, कंवर साहब इसके योग नहीं हैं, ये साहिब गुरु रामदास जी के दरबार में पेशा कर दिता जाए। तो भावें
ਬਹੁਤ ਕੁਝ ਸਾਡਾ ਨੁਕਸਾਨ ਹੋਇਆ ਹੈ। ਜੂਨ 1984 ਨੇ ਸਾਡਾ ਬਹੁਤ ਕੁਝ ਖੋ ਲਿਆ, ਪਰ ਅਜੇ ਵੀ ਗੁਰੂ ਕਿਰਪਾ ਨਾਲ ਘੱਟੋ ਘੱਟ ਉਸ ਤੋਸ਼ੇਖਾਨੇ ਦੀਆਂ ਚੀਜ਼ਾਂ ਵਿੱਚ ਸਿਹਰਾ ਮੌਜੂਦ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਗੁਰੂ ਪਿਆਰ ਦੀ ਕਹਾਣੀ ਸੁਣਾਉਂਦਾ ਹੈ। ਉਹ ਸਿਹਰਾ ਭੇਟਾ ਕੀਤਾ, ਬਰਾਤ ਚੱਲੀ ਅੰਮ੍ਰਿਤਸਰ ਤੋਂ, ਪਹੁੰਚੀ ਅਟਾਰੀ। ਜਦੋਂ ਅਗਲਾ ਹਿੱਸਾ ਬਰਾਤ ਦਾ ਅਟਾਰੀ ਪਹੁੰਚ ਗਿਆ, ਅਜੇ ਮਗਰਲਾ ਅੰਮ੍ਰਿਤਸਰੀ ਮੌਜੂਦ ਸੀ। ਇੰਨੀ ਵੱਡੀ ਬਰਾਤ, ਇੱਡਾ ਸੱਜ ਸੱਜ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ, ਔਰ ਸਰਦਾਰ ਸ਼ਾਮ ਸਿੰਘ ਨੇ ਬੇਅੰਤ ਮਾਇਆ, ਘੋੜੇ, ਹਾਥੀ, ਗਾਈਆਂ, ਮੱਝਾਂ, ਬਲਦ, ਸੋਨੇ ਚਾਂਦੀ ਦੇ ਬਰਤਨ ਬੀਬੀ ਨਾਨਕੀ ਨੂੰ ਦਾਜ ਵਿੱਚ ਦਿੱਤੇ। ਇਹ ਸਰਦਾਰ ਸ਼ਾਮ ਸਿੰਘ ਦਾ ਪਿਛੋਕੜ। ਤੋ ਉਸ ਤੋਂ ਬਾਅਦ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸਾਹਮਣੇ ਇੱਕ ਵਕਤ ਆਇਆ ਜਦੋਂ ਸ਼ੇਰੇ ਪੰਜਾਬ ਸੁਰਗਵਾਸ ਹੋ ਗਏ। ਉਹਨਾਂ ਦੇ ਪਿੱਛੋਂ ਡੋਗਰਿਆਂ ਦੀ ਯੁੱਗ ਗਰਦੀ ਨੇ ਖਾਲਸਾ ਰਾਜ ਦੇ ਅਤੀ ਸੁੰਦਰ ਹੀਰੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ, ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਔਰ ਪੋਤਰੇ ਜਦੋਂ ਡੋਗਰਿਆਂ ਦੇ ਅੱਗੋਂ ਕਤਲ ਹੋਏ, ਸਰਦਾਰ ਸ਼ਾਮ ਸਿੰਘ ਅਟਾਰੀ ਦੀਨਾ ਨਾਸ, ਮਹਾਰਾਣੀ ਜਿੰਦ ਕੌਰ ਤੇ ਉਹਨਾਂ ਦਾ ਧੜਾ ਜਦੋਂ ਡੋਗਰਿਆਂ ਦੀ ਯੁੱਗ ਗਰਦੀ ਨੂੰ ਰੋਕ ਨਾ ਸਕਿਆ, ਉਦੋਂ ਮਾਯੂਸ ਹੋਇਆ ਸਰਦਾਰ ਸ਼ਾਮ ਸਿੰਘ ਅਟਾਰੀ ਆਪਣੇ ਪਿੰਡ ਆ ਬੈਠਾ। ਤੇ ਜਿਸ ਦਿਨ ਕੰਵਰ ਨੂੰ ਉਹਨੇ ਆਲ ਸਿੰਘ ਦੀ ਮੌਤ ਹੋਈ, ਉਦੋਂ ਸਰਦਾਰ ਸ਼ਾਮ ਸਿੰਘ ਅਟਾਰੀ ਰਾਵਲ ਪਿੰਡੀ ਦੇ ਨੇੜੇ ਆਪਣੀ ਜਗੀਰ ਵਿੱਚ ਸੀ। ਉਹ ਸੰਸਕਾਰ ਤੇ ਵੀ ਨਹੀਂ ਪਹੁੰਚ ਸਕਿਆ, ਪਰ ਟੁੱਟੇ ਹੋਏ ਦਿਲ ਨਾਲ ਬੈਠਾ ਸਰਦਾਰ ਸ਼ਾਮ ਸਿੰਘ ਰੋਜ਼ ਸੋਚਦਾ ਖਾਲਸਾ ਰਾਜ ਦੀ ਬੇੜੀ ਨੂੰ ਕੋਈ ਕਿਨਾਰਾ ਮਿਲ ਜਾਏ। ਇਸੀ ਖਾਤਰ ਖਾਲਸਾ ਰਾਜ ਦੀ ਕੈਮੀ ਲਈ ਅਸੀਂ 150 ਸਾਲ ਤਲਵਾਰਾਂ ਦੀ ਕਾਨ ਮਾਣੀ ਹੈ, ਸਾਡੀ ਗਰਦਨ ਉੱਤੇ ਤਲਵਾਰ ਚੱਲੀ ਹੈ। ਪੰਜਾਬ ਦੇ ਅੰਦਰ ਪੰਜ ਨਹੀਂ ਨਾ ਗਿਣ ਜੋਗੇ ਖੂਨ ਦੇ ਦਰਿਆ ਵਗੇ ਨੇ। ਫਿਰ ਕਲਮੀਆਂ ਵਾਲੇ ਪਾਤਸ਼ਾਹ, ਇਸ ਖਾਲਸਾ ਰਾਜ ਨੂੰ ਨਜ਼ਰ ਲੱਗੀ ਹੈ, ਤੂੰ ਰਹਿਮਤ ਕਰ। ਰੋਜ਼ ਅਰਦਾਸਾਂ ਕਰਦਾ ਸਰਦਾਰ ਸ਼ਾਮ ਸਿੰਘ, ਤੇ ਰੋਜ਼ ਉਹਦੇ ਕੰਨ ਲਾਹੌਰ ਤੋਂ ਆਉਂਦੀਆਂ ਬੁਰੀਆਂ ਖਬਰਾਂ ਨੂੰ ਸੁਣਦੇ। ਇੱਕ ਦਿਨ ਉਹ ਵੀ ਆਇਆ ਜਿਸ ਦਿਨ ਇੱਕ ਘੋੜ ਸਵਾਰ ਨੇ ਸਰਦਾਰ ਸ਼ਾਮ ਸਿੰਘ ਦੇ ਮਹਿਲ ਅੱਗੇ ਆ ਕੇ ਆਪਣੇ ਘੋੜੇ ਤੋਂ ਉਤਾਰਾ ਕੀਤਾ। ਉੱਥੋਂ ਸਾਈਸ ਨੂੰ ਆਪਣਾ ਘੋੜਾ ਫੜਾ ਕੇ ਸਰਦਾਰ ਸ਼ਾਮ ਸਿੰਘ ਦੇ ਮਹਿਲ ਦੇ ਦਰਵਾਜ਼ੇ ਅੱਗੇ ਜਾ ਖਲੋਤਾ, ਆਵਾਜ਼ ਦਿੱਤੀ, ਸੇਵਾਦਾਰ ਨੇ ਆ ਕੇ ਦਰਵਾਜ਼ਾ ਖੋਲ੍ਹਿਆ, ਆਓ ਜੀ ਕਿੱਥੋਂ ਆਏ ਹੋ? ਕਹਿੰਦਾ ਲਾਹੌਰ ਤੋਂ ਆਇਆ ਹਾਂ। ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਕਹੋ ਕਿ ਮੈਂ ਰਾਜ ਮਾਤਾ ਮਹਾਰਾਣੀ ਜਿੰਦ ਕੌਰ ਦਾ ਸੁਨੇਹਾ ਲੈ ਕੇ ਆਇਆ। ਸਰਦਾਰ ਸ਼ਾਮ ਸਿੰਘ ਨੂੰ ਦੱਸਿਆ ਗਿਆ, ਉਹਨਾਂ ਨੇ ਕਿਹਾ ਫੌਰਨ ਬੁਲਾਓ ਉਹਨਾਂ ਨੂੰ। ਜਦੋਂ ਇਹ ਘੋੜ ਸਵਾਰ, ਜਦੋਂ ਇਹ ਸੁਨੇਹਾ ਲੈ ਕੇ ਆਉਣ ਵਾਲਾ ਕਾਸਦ ਸ਼ਾਮ ਸਿੰਘ ਅਟਾਰੀ ਕੋਲ ਪਹੁੰਚਾ, ਬੈਠੇ ਹੋਏ ਸਨ ਸਰਦਾਰ ਸ਼ਾਮ ਸਿੰਘ ਚੌਂਕੜਾ ਮਾਰ ਕੇ, ਉਹਨਾਂ ਦੇ ਸਾਹਮਣੇ ਪੱਤਰਕਾਰ ਰੱਖੀ। ਉਸ ਪੱਤਰਕਾਰ ਵਿੱਚ ਕੀ ਲਿਖਿਆ ਹੈ ਮੈਂ ਮਜ਼ਮੂਨ ਪ੍ਰਾਰੰਭ ਕਰ ਰਿਹਾ। ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਹੇ ਹੋ ਕਿ ਚਿੱਠੀ ਵਿੱਚ ਤਾਰ ਸਿੰਘ

ਹਰ ਮੁਹਾਦੇ ਨੂੰ ਮੇਰੇ ਜੱਗ

महाराणी ने श्याम सिंह नू बैठ रहे हो कि चित विच तहार सिंघा दोवें जंग मुदकी फेरू शहर वाले सिंह आए अंग्रेज तो हार सिंघा कानू हार दे क्यों मेने जग देंदा ज्यूंदी हुंदी जे अज सरकार सिंघा और तेग सिंघा दी ते खुंडी नहीं हो गई ऐ पर अपने होए गदार सिंघा सिंघा चमकी ना जे अजे तेग तेरी ता फिर सारे निशान मिटाए जासन तेरे लाडले कमर भी हिक उत्ते कल नू गहरा दे झंडे चुलाए जासन बदली जी ने तकदीर पंजाब की सी ओदी आत्मा नू तीर लाए जासन मरी पुट के शेरे पंजाब जी दी ओदे पैरों विच फुल रलाए जासन अजे वेड़ा ही वकत संभाल सिंघा और रुड़ी जांदी पंजाब दी शान रख लेंदी दिसे रणजीत दी पग मैनू मोए मित्र दी योध्या आन रख ले ते चिट्ठी नहीं ते तीर सन जिदा एक एक लफज तीर बन बन के सरदार श्याम सिंह दे सीने विच खुब रहा वो जानता सी मैदाने जंग अंदर डोगरिया ने किवें वसा काती है ओनू पता सी मुदकी विच सिख किवें हारे क्यों हारे ओनू पता सी फेरू शहर विच की कुछ वापरिया थोड़ा जिहा आपके दृष्टि गोचर उन्हां कारणां नूं रखना मैं जरूरी समझदा। सब तो पहला मैं मुदकी की गल करन तो पहला सिख नीति नूं उस वेले दे सिख जरनैलां नूं जो अंग्रेजां नाल और अंदर खाती चिट्ठी पत्र करके ऐबनामे लिख रहे सन ते अपनियां जगीरां पक्कियां कर रहे सन उहदा जिक्र करना मैं जरूरी समझदा हाँ ताकि असी अपने इतिहास दीआं डूंघाईआं नूं चंगी तरह जाण सकीए। आप नूं पता होवेगा कि काबल दी मुहिम उत्ते जदों के शाह शुजा नूं तख्त ते बिठाउण लई अंग्रेजां ने कोशिश की महाराजा रणजीत सिंह दीआं फौजां भी इंटरैसटिड सन वह भी चाहुंदियां सन काबल उत्ते वह बादशाह बैठे जिहदी वागडोर सिखां दे हथ विच होवे। अंग्रेज चाहते सन कोई कच्छ पुतली होवे कोई ऐसी पुतली जिन्हों जिवें अंग्रेज नचाउण उवें वह नचे। अंग्रेज भी चाहते सन ते महाराजा रणजीत सिंह भी इहो कुछ चाहुंदा सी। खालसा जी उन्हां दिनां विच शेरे पंजाब दे मार सन आप तो अगवाई न कर सके काबल विच जो सिख फौजां गईआं लेकिन उन्हां ने अपनी मौत तो पहला कंवर ननिहाल सिंह जो पेशावर का गवर्नर सी उन्हूं हुक्मनामा भेजिया कि वह अपनियां फौजां गुलाब सिंह दे नाल रल के वह पेशावर तो दर्रा खैबर लंघ के वह अफगानिस्तान में दाखिल हो काबल के तख्त उत्ते शाह शुजा नूं बिठाया जाए ये फौजां गईआं और उस समय गुलाब सिंह पहली बार अंग्रेजों के रूबरू होया जो राजा ध्यान सिंह का वड्डा भरा सी। गुलाब सिंह ने अंग्रेज रेजीडेंट नाल उस वेले गल मिट ली कि जे अंग्रेजों की नीति जिस तो कि हुण पर्दा उठ चुका सी कि वह पंजाब उत्ते कब्जा करना चाहते उन्होंने रस्ते की रोक सी महाराजा रणजीत सिंह जेड़ा इन्ना बीमार सी कि उसकी जिंदगी दा बचन का कोई तरीका कोई साधन बाकी नहीं सी रहे वो नाउमीद हो चुके सन। सारे अंग्रेज जानते सन कि महाराजा रणजीत सिंह की मौत तो पिछों खालसा दरबार के अंदर जी असी फुट पा दी जे आने वाले महाराजा बनने वाले असा उदिया फौजा के सरदारों तोड़ लिया ये नाचाकी ये बेदफाकी सिख राज में आई तो पंजाब उत्ते साडा सुपना कि असी खालसा राज नूं खत्म करके इस नूं पंजाब दे इस वड्डे प्रांत नूं इस सूबे नूं असी ब्रिटिश अंपायर का एक अंग बनाउणा है ये साडे जी आसान हो जाए। राजा गुलाब सिंह नाल चोरी ये वायदा कर लिया अंग्रेज ने और गुलाब सिंह ने कहा कि साडी कोशिश होवेगी सिखां नूं अंग्रेजी इलाके विच लिया के दरिया सतलुज तो पार तुहाडे नाल असी सिख फौजां नूं लड़ाईए। उन्हां दी वेले सिर मदद ना करके उन्हां दे रस्ते की रोक बन के सिख फौजां नूं असी हरा दी
ਤੁਸੀਂ ਸਿੱਖ ਫੌਜਾਂ ਨੂੰ ਹਰਾਉਣ ਤੋਂ ਬਾਅਦ ਤੁਸੀਂ ਦਰਿਆ ਸਤਲੁਜ ਪਾਰ ਕਰਨਾ ਔਰ ਲਾਹੌਰ ਤੱਕ ਸੜਕ ਤੁਹਾਡੇ ਲਈ ਖੁੱਲ੍ਹੀ ਹੋਵੇ, ਤੁਸੀਂ ਲਾਹੌਰ ਦੀ ਸਲਤਨਤ ਵਿੱਚ ਕਬਜ਼ਾ ਕਰ ਲੈਣਾ ਅਤੇ ਇਹਦੇ ਇਵਜ਼ ਵਿੱਚ ਮੈਨੂੰ ਜੰਮੂ ਔਰ ਕਸ਼ਮੀਰ ਦੀ ਰਿਆਸਤ ਦੇ ਦੇਣੀ ਔਰ ਮੈਨੂੰ ਉੱਥੋਂ ਦਾ ਆਜ਼ਾਦ ਰਾਜਾ ਮੰਨ ਲੈਣਾ। ਇਹ ਫੈਸਲਾ 1837 ਵਿੱਚ ਹੋ ਚੁੱਕਾ ਸੀ, ਜਿਹਦਾ ਕਿ ਸਿੱਖ ਦਰਬਾਰੀਆਂ ਨੂੰ ਕੋਈ ਇਲਮ ਨਹੀਂ। ਰਾਜਾ ਗੁਲਾਬ ਸਿੰਘ ਦੇ ਮਤਲਬ ਕਹਿੰਦੇ ਨੇ ਇੱਕ ਅੰਗਰੇਜ਼ ਮੈਗਰੇਟਰ ਲਿਖਦਾ ਔਰ ਉਸਨੂੰ ਕੋਟ ਕੀਤਾ ਇਰਵਨ ਨੇ ਆਪਣੀ ਪੁਸਤਕ ਵਿੱਚ। ਮੈਗਰੇਟਰ ਕਹਿੰਦਾ ਕਿ ਰਾਜਾ ਗੁਲਾਬ ਸਿੰਘ ਇੱਕ ਉੱਚ ਦਿਮਾਗ ਦਾ ਮਾਲਕ, ਇਸ ਨੂੰ ਬੜੀ ਦੂਰ ਦੀ ਸੁੱਝਦੀ ਹੈ, ਪਰ ਇਹਦੇ 'ਤੇ ਇਤਬਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਬੜਾ ਮੌਕਾ ਪ੍ਰਸਤ ਹੈ, ਇਹ ਤੁਹਾਡਾ ਸਾਥ ਵੀ ਦੇ ਸਕਦਾ ਹੈ, ਤੁਹਾਡਾ ਸਾਥ ਛੱਡ ਵੀ ਸਕਦਾ। ਇਹ ਰਹਿਮ ਦਿਲ ਵੀ ਹੈ ਉਦੋਂ ਜਦੋਂ ਇਹਨੂੰ ਪਤਾ ਹੋਵੇ ਕਿ ਇਸ ਰਹਿਮ ਦਿਲੀ ਨਾਲ ਮੇਰਾ ਕੋਈ ਮਸਲਾ ਹੱਲ ਹੁੰਦਾ ਹੈ, ਇਹਦੀ ਕੋਈ ਗਰਜ਼ ਪੂਰੀ ਹੁੰਦੀ ਦਿਸੇ ਤੇ ਰਹਿਮ ਦਿਲ ਹੈ। ਅਤੇ ਜੇ ਇਹਨੂੰ ਪਤਾ ਲੱਗੇ ਕਿ ਮੈਂ ਕਿਸੇ ਨੂੰ ਕਤਲ ਕਰਕੇ ਕਿਸੇ ਦਾ ਹੱਕ ਖੋਹ ਕੇ ਆਪਣੀ ਗਰਜ਼ ਪੂਰੀ ਕਰ ਸਕਦਾ ਤਾਂ ਫਿਰ ਇਹ ਆਪਣੇ ਆਪ ਨੂੰ ਰਹਿਮ ਦਿਲ ਨਹੀਂ, ਫਿਰ ਇਹ ਬੜਾ ਜ਼ਾਲਮ ਬਣ ਜਾਂਦਾ। ਮੈਂ ਕਰੇਗਰ ਇਹ ਵੀ ਕਹਿੰਦਾ ਕਿ ਇਸ ਬੰਦੇ ਨੂੰ ਜੇ ਬਹੁਤਾ ਦਬਾਇਆ ਗਿਆ ਤਾਂ ਬਾਗੀ ਹੋ ਸਕਦਾ, ਇਹ ਬੜੀ ਸੋਚ ਦਾ ਮਾਲਕ ਹੈ ਔਰ ਬੜਾ ਸਾਜ਼ਿਸ਼ੀ ਦਿਮਾਗ ਹੈ, ਇਹ ਬੜੀਆਂ ਪੁੱਠੀਆਂ ਸਿੱਧੀਆਂ ਸਕੀਮਾਂ ਕਰ ਸਕਦਾ। ਇਹ ਮੈਗਰੇਗਰ ਦੀ ਰਾਏ ਹੈ, ਇਹ ਅੰਗਰੇਜ਼ਾਂ ਦੀ ਰਾਏ ਹੈ। ਸੋ ਸਤਿਕਾਰਯੋਗ ਖਾਲਸਾ ਜੀ, ਉਸ ਗੁਲਾਬ ਸਿੰਘ ਨੇ ਆਪਣਾ ਟਿਕਾਣਾ ਜੰਮੂ ਵਿੱਚ ਰੱਖਿਆ ਅਤੇ ਇੱਧਰ ਰਾਜਨੀਤਿਕ ਜੂਏ ਖਾਲਸਾ ਰਾਜ ਦੀਆਂ ਜੜ੍ਹਾਂ ਕੱਟਣ ਲੱਗੇ, ਖਾਲਸਾ ਰਾਜ ਦੇ ਤੰਗ ਤਾਣੇ ਨੂੰ ਇਹਨਾਂ ਨੇ ਕੱਟਣਾ ਸ਼ੁਰੂ ਕੀਤਾ। ਆਪ ਜਾਣਦੇ ਹੋ ਕਿ ਮੁੱਕੀ ਦੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਲਾਲ ਸਿੰਘ ਅਤੇ ਤੇਜ ਸਿੰਘ, ਲਾਲ ਸਿੰਘ ਉਸ ਵੇਲੇ ਵੱਡਾ ਵਜ਼ੀਰ ਸੀ ਔਰ ਤੇਜ ਸਿੰਘ ਉਸ ਵੇਲੇ ਸਿੱਖਾਂ ਦੀ ਫੌਜ ਦਾ ਕਮਾਂਡਰ ਇਨ ਚੀਫ, ਪ੍ਰਧਾਨ ਸੈਨਾਪਤੀ। ਆਪ ਨੂੰ ਪਤਾ ਹੈ ਕਿ ਹੀਰਾ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਦਾ ਭਰਾ ਸਰਦਾਰ ਜਵਾਹਰ ਸਿੰਘ ਖਾਲਸਾ ਰਾਜ ਦਾ ਵੱਡਾ ਵਜ਼ੀਰ ਬਣਾਇਆ, ਲੇਕਿਨ ਜਵਾਹਰ ਸਿੰਘ ਸ਼ਰਾਬੀ ਕਬਾਬੀ ਅਤੇ ਐਸ਼ੋ ਇਸ਼ਰਤ ਵਿੱਚ ਗਰਕ ਹੋਇਆ ਇਨਸਾਨ ਸੀ। ਉਸਨੇ ਆਪਣੇ ਜੀਵਨ ਨੂੰ ਬਾਬਰ ਦੇ ਇਸ ਕਥਨ ਅਨੁਸਾਰ ਹੀ ਢਾਲ ਲਿਆ ਕਿ ਬਾਬਰ ਬਾਇਬ ਕੋਸ਼ ਅਤੇ ਦੁਨੀਆ ਕੇ ਆਲਮ ਦੁਬਾਰਾ ਨੇ ਕਿ ਬਾਬਰ ਰਾਜ ਰਾਜ ਸ਼ਰਾਬ ਪੀ ਕੇ ਦੁਨੀਆ ਫੇਰ ਨਹੀਂ ਮਿਲਣੀ, ਇਹ ਕਹਿ ਕੇ ਬਾਬਰ ਨਸ਼ੇ ਵਿੱਚ ਡੁੱਬ ਜਾਂਦਾ ਸੀ। ਅਤੇ ਇਸੇ ਤਰ੍ਹਾਂ ਦਾ ਸੀ ਸਰਦਾਰ ਜਵਾਹਰ ਸਿੰਘ। ਮਹਾਰਾਣੀ ਜਿੰਦ ਕੌਰ ਨੇ ਇਹਨੂੰ ਬੜਾ ਸਮਝਾਇਆ, ਲੇਕਿਨ ਜਦੋਂ ਬੰਦੇ ਕੋਲ ਤਾਕਤ ਹੋਵੇ, ਜਦੋਂ ਬੰਦੇ ਕੋਲ ਪੈਸਾ ਹੋਵੇ ਤਾਂ ਤੁਲਸੀ ਜੀ ਠੀਕ ਹੀ ਕਹਿੰਦੇ ਨੇ, ਤੁਲਸੀ ਕਉ ਜਨਮਿਓ ਜਗ ਮਾਹੀ ਪ੍ਰਭਤਾ ਪਾਏ ਜਾਤ ਮਦ ਨਾਹੀ। ਕੋਈ ਐਸਾ ਦੁਨੀਆਂ ਦਾ ਬਸ਼ਰ ਹੋਵੇਗਾ ਬਿਰਲਾ ਜਿਹਦੇ ਕੋਲ ਸ਼ਕਤੀ ਵੀ ਹੋਵੇ, ਜਿਹਦੇ ਕੋਲ ਪੈਸਾ ਵੀ ਹੋਵੇ, ਪਰ ਉਹਦੇ ਮਨ 'ਚ ਰੁਤੀ ਭਰਦੀ ਹੰਕਾਰ ਨਾ ਹੋਵੇ। ਨਹੀਂ ਤਾਂ ਰੁਤਬਾ ਅਤੇ ਮਾਇਆ ਦੋਵੇਂ ਹੀ ਬੰਦੇ ਦਾ ਦਿਮਾਗ ਖਰਾਬ ਕਰਕੇ ਰੱਖ ਦਿੰਦੀਆਂ ਨੇ। ਸਰਦਾਰ ਜਵਾਹਰ ਸਿੰਘ ਨੇ ਇੱਕ ਵੱਡੀ ਗਲਤੀ ਇਹ ਕੀਤੀ ਕਿ ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਸਾਹਿਬਜ਼ਾਦੇ ਕੰਵਰ ਪਿਛੌਰਾ ਸਿੰਘ ਨੂੰ ਅਟਕ ਦੇ ਕਿਲ੍ਹੇ ਵਿੱਚ ਕਤਲ ਕਰ ਦਿੱਤਾ। ਜਦੋਂ ਸਿੱਖ ਫੌਜਾਂ ਨੂੰ ਪਤਾ ਲੱਗਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਸਪੁੱਤਰ ਜਵਾਹਰ ਸਿੰਘ ਨੇ ਕਤਲ ਕਰ ਦਿੱਤਾ, ਫੌਜਾਂ ਜਵਾਹਰ ਸਿੰਘ ਦੇ ਖਿਲਾਫ਼ ਹੋ ਗਈ ਔਰ ਉਸ ਵੇਲੇ ਸਾਰਿਆਂ ਨੇ ਰਲ ਕੇ ਮਹਾਰਾਣੀ ਜਿੰਦ ਕੌਰ ਨੂੰ ਆਖਿਆ ਕਿ ਜਵਾਹਰ ਸਿੰਘ ਨੂੰ ਖਾਲਸਾ ਪੰਚਾਇਤ ਕੱਢ ਦੀ। ਜ਼ਿਕਰ ਆਇਆ ਖਾਲਸਾ ਪੰਚਾਇਤ ਦਾ, ਇਹਦਾ ਕੀ ਮੈਨੂੰ? ਮਹਾਰਾਜਾ ਰਣਜੀਤ ਸਿੰਘ ਜਦੋਂ ਜਿਉਂਦੇ ਸਨ ਉਸ ਵੇਲੇ ਖਾਲਸਾ ਫੌਜਾਂ ਵਿੱਚ ਅਫਸਰ ਸਨ ਕੁਝ ਜਿਹੜੇ ਖਾਲਸਾ ਦਰਬਾਰ ਵੱਲੋਂ ਨਿਯੁਕਤ ਹੁੰਦੇ ਸਨ, ਕੋਈ ਜਰਨੈਲ ਸੀ, ਕੋਈ ਕਰਨੈਲ ਸੀ, ਕੋਈ ਕੁਮੇਦਾਨ ਸੀ। ਉਹਨਾਂ ਦੀ ਨਿਯੁਕਤੀ ਮਹਾਰਾਜਾ ਰਣਜੀਤ ਸਿੰਘ ਆਪ ਕਰਦੇ ਸਨ। ਹੌਲੀ ਹੌਲੀ ਮਹਾਰਾਜੇ ਨੇ ਕੁਝ ਧਾਰਮਿਕ ਮਸਲੇ ਜਿਹਨਾਂ ਦਾ ਸਮਾਧਾਨ ਕਰਨ ਲਈ, ਜਿਹਨਾਂ ਦਾ ਮਸਲਾ ਹੱਲ ਕਰਨ ਲਈ ਕਿ ਸਿੱਖ ਫੌਜਾਂ ਦੇ ਮਸਲੇ ਜਿਹੜੇ ਧਾਰਮਿਕ ਧਰਮ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਅੰਮ੍ਰਿਤਸਰ ਜਾ ਕੇ ਹੱਲ ਕੀਤਾ ਜਾਏ ਜਾਂ ਲਾਹੌਰ ਵਿੱਚ, ਉਹਨਾਂ ਨੂੰ ਜ਼ਰੂਰਤ ਹੈ ਕਿ ਉਸੇ ਵੇਲੇ ਹੀ ਉਸਦਾ ਕੋਈ ਸਮਾਧਾਨ ਹੋਣਾ ਚਾਹੀਦਾ। ਇਸ ਵਾਸਤੇ ਕੁਝ ਸਿਆਣੇ ਬੰਦੇ ਜਿਹੜੇ ਸਿੱਖ ਧਰਮ ਨੂੰ ਸਮਝਦੇ ਸਨ
ਰਹਿਤ ਮਰਿਆਦਾ ਨੂੰ ਸਮਝਦੇ ਸਨ, ਸਿੱਖ ਇਤਿਹਾਸ ਨੂੰ ਸਮਝਦੇ ਸਨ। ਉਹਨਾਂ ਨੂੰ ਪੰਚ ਬਣਾ ਕੇ ਖਾਲਸਾ ਫੌਜਾਂ ਵਿੱਚ ਮਹਾਰਾਜੇ ਨੇ ਨਿਯਤ ਕੀਤਾ ਕਿ ਧਾਰਮਿਕ ਫੈਸਲਿਆਂ ਦਾ, ਧਾਰਮਿਕ ਮਸਲਿਆਂ ਦਾ ਫੈਸਲਾ ਇਹ ਪੰਚ ਜਿਹੜੇ ਨੇ ਉਹ ਕਰਿਆ ਕਰਨ। ਪਰ ਉਹ ਬੰਦੇ ਹੌਲੀ ਹੌਲੀ ਧਰਮ ਦੀ ਦੁਨੀਆ ਵਿੱਚੋਂ ਨਿਕਲ ਕੇ ਸਿਆਸਤ ਦੀ ਦੁਨੀਆ ਵਿੱਚ ਜਾ ਖੜੇ ਹੋਏ। ਪਹਿਲਾਂ ਉਹ ਧਾਰਮਿਕ ਫੈਸਲੇ ਕਰਿਆ ਕਰਦੇ ਸਨ, ਮੁੜ ਕੇ ਉਹਨਾਂ ਨੇ ਰਾਜਨੀਤਿਕ ਫੈਸਲੇ ਕਰਨੇ ਸ਼ੁਰੂ ਕਰ ਦਿੱਤੇ। ਰਾਜਨੀਤਿਕ ਫੈਸਲੇ ਇਸ ਤਰ੍ਹਾਂ ਦੇ ਹੋਏ ਕਿ ਉਹਨਾਂ ਦੀ ਤਾਕਤ ਵਧਣ ਲੱਗ ਪਈ, ਅਤੇ ਜਦੋਂ ਬੰਦੇ ਕੋਲ ਤਾਕਤ ਆ ਜਾਵੇ ਉਹਦਾ ਦਿਮਾਗ ਪੁੱਠਾ ਦੇਣ ਲੱਗ ਪੈਂਦਾ। ਆਖਿਰਕਾਰ ਇੱਥੋਂ ਤੱਕ ਵੀ ਨੌਬਤ ਪਹੁੰਚੀ ਵੀ ਜੇ ਹਰਕ ਸਿੰਘ ਦੀ ਮੌਤ ਪਿੱਛੋਂ ਨੌ ਨਿਹਾਲ ਸਿੰਘ ਨੂੰ ਤਖ਼ਤ ਦਵਾਇਆ ਤਾਂ ਉਹ ਪੰਚਾਂ ਨੇ, ਜੇ ਨੌ ਨਿਹਾਲ ਸਿੰਘ ਦੇ ਪਿੱਛੋਂ ਮਹਾਰਾਜਾ ਸ਼ੇਰ ਸਿੰਘ ਨੂੰ ਮਹਾਰਾਜਾ ਬਣਾਇਆ ਉਹ ਫੌਜੀ ਪੰਚਾਂ ਨੇ। ਅਤੇ ਮਹਾਰਾਜੇ ਨੇ, ਸ਼ੇਰ ਸਿੰਘ ਨੇ ਇਕਰਾਰ ਕੀਤਾ ਸੀ ਕਿ ਜੇ ਤੁਸੀਂ ਮੈਨੂੰ ਪੰਜਾਬ ਦਾ ਮਹਾਰਾਜਾ ਬਣਾਓਗੇ ਮੈਂ ਤੁਹਾਡੀਆਂ ਤਨਖਾਹਾਂ ਦੁਗਣੀਆਂ ਕਰ ਦਿਆਂ। ਬਸ ਤਨਖਾਹਾਂ ਦੁਗਣੀਆਂ ਹੋਣ ਦੇ ਲਾਲਚ ਵਿੱਚ ਫੌਜੀ ਪੰਚ ਇਸ ਤਰ੍ਹਾਂ ਅੱਗੇ ਵਧੇ ਕਿ ਉਹਨਾਂ ਨੇ ਜੇ ਕਿਸੇ ਸ਼ਹਿਜ਼ਾਦੇ ਨੇ ਬਾਦਸ਼ਾਹ ਬਣ ਕੇ ਉਹਨਾਂ ਦੇ ਆਖੇ ਨਾ ਲੱਗਣ ਦੀ ਗੱਲ ਤੋਰੀ ਉਹਨੂੰ ਕਤਲ ਕਰ ਦਿੱਤਾ, ਅਤੇ ਜੇ ਕਿਸੇ ਨੇ ਇਨਾਮ ਦਾ ਲਾਲਚ ਦਿੱਤਾ ਤਾਂ ਸਾਫ ਉਹਦਾ ਦੇਣਾ ਸ਼ੁਰੂ ਕਰ ਦਿੱਤਾ। ਇਹ ਫੌਜੀ ਪੰਚ ਜਿਹੜੇ ਸਨ ਜਿਹਨਾਂ ਨੂੰ ਉਕਸਾਇਆ ਕਿ ਰਾਜਾ ਗੁਲਾਬ ਸਿੰਘ ਨੇ, ਰਾਜਾ ਧਿਆਨ ਸਿੰਘ ਨੇ ਅੰਗਰੇਜ਼ਾਂ ਨਾਲ ਜੰਗ ਛੇੜ ਦਿੱਤੀ। ਹਾਲਾਂਕਿ ਮਹਾਰਾਣੀ ਜਿੰਦ ਕੌਰ, ਦੀਨਾ ਨਾਥ ਔਰ ਹੋਰ ਬਹੁਤ ਸਾਰੇ ਸਰਦਾਰ ਸੈਮ ਸਿੰਘ ਅਟਾਰੀ ਵਰਗੇ ਜਰਨੈਲ ਅੰਗਰੇਜ਼ਾਂ ਨਾਲ ਨਹੀਂ ਸੀ ਲੜਨਾ ਚਾਹੁੰਦੇ ਕਿਉਂਕਿ ਘਰ ਪਾਟਾ ਹੋਇਆ। ਨੌ ਨਿਹਾਲ ਸਿੰਘ ਕੈਦ ਵਿੱਚ ਛੱਜੇ ਥੱਲੇ ਦੇ ਕੇ ਮਾਰੇ ਗਏ, ਖੜਕ ਸਿੰਘ ਨੂੰ ਕੈਦ ਵਿੱਚ ਜ਼ਹਿਰ ਦਿੱਤਾ ਗਿਆ, ਸ਼ੇਰ ਸਿੰਘ ਨੂੰ ਸੰਧਾਂ ਵਾਲੀਆਂ ਨੇ ਗੋਲੀ ਮਾਰ ਦਿੱਤੀ। ਸ਼ੇਰ ਸਿੰਘ ਦੇ ਪਿੱਛੋਂ ਮਹਾਰਾਜਾ ਦਲੀਪ ਸਿੰਘ ਔਰ ਮਹਾਰਾਣੀ ਚੰਦ ਕੌਰ ਤਖ਼ਤ ਤੇ ਬੈਠੀ ਅਤੇ ਉਹਨੂੰ ਕਤਲ ਕਰ ਦਿੱਤਾ। ਇਸ ਤਰ੍ਹਾਂ ਰੋਜ਼ ਖਾਲਸਾ ਦਰਬਾਰ ਵਿੱਚ ਖੂਨ ਦੀ ਨਦੀ ਚੱਲਦੀ ਰਹੀ। ਆਖਿਰਕਾਰ ਇਹਨਾਂ ਬੇਈਮਾਨਾਂ ਨੇ ਸਿੱਖ ਫੌਜਾਂ ਨੂੰ ਮੁਦਕੀ ਦੇ ਮੈਦਾਨ ਵਿੱਚ ਉਤਾਰਿਆ। ਮੁਦਕੀ ਦਾ ਨਕਸ਼ਾ ਜੋ ਫੌਜਾਂ ਦਾ ਬਣਾਇਆ ਸੀ, ਸਿੱਖ ਫੌਜਾਂ ਨੇ ਮੋਰਚੇਬੰਦੀ ਕੀਤੀ, ਉਹ ਸਾਰੇ ਦੇ ਸਾਰੇ ਤੇਜ ਸਿੰਘ ਨੇ ਅੰਗਰੇਜ਼ ਅਫਸਰਾਂ ਨੂੰ ਭੇਜ ਦਿੱਤੇ। ਇਸ ਤਰ੍ਹਾਂ ਬੇਈਮਾਨੀ ਨਾਲ ਜਦੋਂ ਮੁਦਕੀ ਦੇ ਮੈਦਾਨ ਵਿੱਚ ਸਿੱਖ ਅੱਗੇ ਵੱਧ ਰਹੇ ਸਨ ਉਦੋਂ ਤੇਜ ਸਿੰਘ ਆਪਣੀਆਂ ਫੌਜਾਂ ਲੈ ਕੇ ਮੈਦਾਨ ਵਿੱਚੋਂ ਦੌੜ ਗਿਆ। ਨਤੀਜਾ ਨਿਕਲਿਆ, ਅਸੀਂ ਬਹੁਤ ਸਾਰੀਆਂ ਤੋਪਾਂ ਖੁਆਲੀਆਂ, ਸਿੱਖ ਹਾਰ ਗਏ ਅੰਗਰੇਜ਼ ਜਿੱਤ ਗਏ। ਹਾਰਦਾ ਅੰਗਰੇਜ਼ ਜਿੱਤਿਆ ਅਤੇ ਜਿੱਤੇ ਹੋਏ ਸਿੱਖ ਹਾਰੇ। ਮੁਦਕੀ ਦੀ ਖਬਰ ਸਰਦਾਰ ਸ਼ਾਮ ਸਿੰਘ ਨੂੰ ਮਿਲੀ। ਇਸ ਤੋਂ ਬਾਅਦ ਕੋਈ ਚਾਰ ਪੰਜ ਦਿਨ ਪਿੱਛੋਂ ਹੀ ਫਿਰੋਜ਼ ਸ਼ਾਹ ਦੇ ਅੰਦਰ ਸਿੱਖਾਂ ਨੇ ਆਪਣਾ ਮੋਰਚਾਬੰਦੀ ਸ਼ੁਰੂ ਕੀਤੀ ਅਤੇ ਲੜਾਈ ਬੜੀ ਭਿਆਨਕ ਹੋਈ। ਔਰ ਅੰਗਰੇਜ਼ ਅਫਸਰ ਇੰਨੇ ਘਬਰਾਏ ਕਿ ਹਿੰਦੁਸਤਾਨ ਦਾ ਗਵਰਨਰ ਜਨਰਲ ਜਿਹੜਾ ਕਦੇ ਲੜਿਆ ਸੀ ਵਾਟਰਲੂ ਦੇ ਮੈਦਾਨ ਵਿੱਚ ਸਣੇ ਗੱਫ ਦੇ, ਇਹਨਾਂ ਨੂੰ ਇੱਕ ਤਲਵਾਰ ਸੀ ਇਹਦੇ ਕਾਕਰੇ ਜਿਹੜੀ ਨੈਪੋਲੀਅਨ ਦੇ ਕਿਸੇ ਵੇਲੇ ਕਾਕਰੇ ਹੁੰਦੀ ਸੀ, ਔਰ ਅੰਗਰੇਜ਼ਾਂ ਨੇ ਇਹਨੂੰ ਬਹਾਦਰੀ ਦਾ ਖਿਤਾਬ ਉਸ ਤਲਵਾਰ ਦੇ ਕੇ ਦਿੱਤਾ ਕਿ ਤੂੰ ਬੜੀ ਬਹਾਦਰੀ ਵਿਖਾਈ ਹੈ, ਨੈਪੋਲੀਅਨ ਨੂੰ ਵਾਟਰਲੂ ਵਿੱਚ ਹਰਾਇਆ। ਖਾਲਸਾ ਜੀ ਫਿਰੋਜ਼ ਸ਼ਾਹ ਦੀ ਜੰਗ ਵਿੱਚ, ਜਿਸ ਨੂੰ ਅਸੀਂ ਫੇਰੂ ਸ਼ਹਿਰ ਦੀ ਜੰਗ ਕਹਿੰਦੇ ਹਾਂ, ਹਾਲਤ ਇੱਥੋਂ ਤੱਕ ਪਹੁੰਚ ਗਈ ਕਿ ਲਾਰਡ ਹਾਰਡਿੰਗ ਨੇ ਉਸ ਵੇਲੇ ਆਪਣੇ ਕਰਮਚਾਰੀਆਂ ਨੂੰ ਲਿਖਤੀ ਹੁਕਮ ਦੇ ਦਿੱਤਾ ਕਿ ਜਿਹੜਾ ਸਰਕਾਰੀ ਰਿਕਾਰਡ ਹੈ ਜਦੋਂ ਤੁਹਾਨੂੰ ਪਤਾ ਲੱਗੇ ਅਸੀਂ ਫੇਰੂ ਸ਼ਹਿਰ 'ਚ ਹਾਰ ਗਏ ਉਹਨੂੰ ਅੱਗ ਲਾ ਦਿੱਤੀ ਜਾਵੇ, ਜਿਹੜਾ ਅਸਲਾ ਹੈ ਉਸਨੂੰ ਉਸ ਬਾਰੂਦ ਨੂੰ ਅੱਗ ਲਾ ਦਿੱਤੀ ਜਾਵੇ, ਨਕਸ਼ੇ ਜਿੰਨੇ ਬਣਾਏ ਨੇ ਉਹ ਸਾੜ ਦਿੱਤੇ ਜਾਣ। ਅਤੇ ਆਪਣੀ ਤਲਵਾਰ ਉਹਨੇ ਆਪਣੇ ਲੜਕੇ ਨੂੰ ਕਿਹਾ ਕਿ ਡਿਊ ਆਫ ਵਲਿੰਗਟਨ ਨੂੰ ਭੇਟ ਕੀਤੀ ਜਾਵੇ, ਇਹ ਮੇਰਾ ਵੱਡਾ ਸਰਮਾਇਆ ਹੈ, ਇਹ ਕਿਤੇ ਇਸ ਫੇਰੂ ਸ਼ਹਿਰ ਦੇ ਮੈਦਾਨ ਦੇ ਸਿੱਖਾਂ ਦੇ ਹੱਥ ਨਾ ਆ ਜਾਏ। ਇਹ ਸੀ ਹਾਲਤ। ਲੇਕਿਨ ਅੰਗਰੇਜ਼ਾਂ ਦੀ ਇਸ ਕੁਟਲ ਨੀਤੀ ਦੇ ਸਾਹਮਣੇ ਸਿੱਖ ਨਾ ਠਹਿਰ ਸਕੇ, ਸਿੱਖ ਹਾਰੇ। ਇਹਨਾਂ ਤੇਜ ਸਿੰਘ ਅਤੇ ਲਾਲ ਸਿੰਘ ਦੀ ਬੇਈਮਾਨੀ ਦਾ ਸਕਦਾ। ਹੁਣ ਮਹਾਰਾਣੀ ਜਿੰਦ ਕੌਰ ਨੇ ਵੇਖਿਆ ਕਿ ਕੋਈ ਨਹੀਂ ਬਚਿਆ ਜਿਹੜਾ ਖਾਲਸਾ ਰਾਜ ਦੀ ਡੁੱਬਦੀ ਬੇੜੀ ਨੂੰ ਕਿਨਾਰਾ ਲੱਗ ਦੇ ਸਕੇ। ਆਖਿਰ ਉਸੇ ਨਿਗਾਹ ਸਰਦਾਰ ਚਰਨ ਸਿੰਘ ਤੇ ਪਈ, ਉਹਨੂੰ ਲਿਖੀ ਚਿੱਠੀ, ਸਰਦਾਰ ਨੇ ਉਸਨੂੰ ਪੜ੍ਹਿਆ ਤੇ ਫਿਰ ਸਰਦਾਰ ਚਰਨ ਸਿੰਘ ਨੇ ਕਿਹਾ ਕਿ ਹਾਂ ਮਹਾਰਾਣੀ ਜਿੰਦ ਕੌਰ, ਮੈਂ ਸਮਝਦਾ ਹਾਂ ਕਿ ਇਸ ਵੇਲੇ ਜ਼ਿੰਦਗੀ ਵਾਰਨ ਦਾ ਦਿਨ ਆ ਗਿਆ, ਖਾਲਸਾ ਰਾਜ ਦਾ ਨਿਮਕ ਖਾਧਾ, ਖਾਲਸਾ ਰਾਜ ਕੋਲ ਸਰਦਾਰੀਆਂ ਤੇ ਜਗੀਰਾਂ ਹਾਸਲ ਕੀਤੀਆਂ ਨੇ, ਮੈਂ ਮਰਾਂਗਾ ਖਾਲਸਾ ਰਾਜ ਦੀ ਕਹਿਣੀ ਬਦਲੇ, ਪਰ ਮੇਰੇ ਕੋਲ ਇੰਨੀ ਤਾਕਤ ਨਹੀਂ ਕਿ ਮੈਂ ਅੰਗਰੇਜ਼ਾਂ ਨੂੰ ਹਰਾ ਸਕਾਂ, ਅਤੇ ਡੋਗਰਿਆਂ ਦੀ ਬੇਈਮਾਨੀ ਸਾਡੇ ਰਸਤੇ ਵਿੱਚ ਹੁਣ ਵੀ ਰੋਕ ਬਣੇਗੀ।
انہیں نہیں پرواہ کی گنتی ملتی تھی، انہیں نہیں پرواہ کی کہ میرے کو سپاہی تھوڑے نے، جہے وہ جانتے سن جہے پنڈا اپنا دل ہار کے تو سارا کچھ نہیں بننا، جہے بچارے گھر بیٹھے سن انہوں نے سردار کرم سنگھ نے پترکار لکھی، وہ سردار کرم سنگھ نے جو اکھر لکھے واضح روپ میں اپنے سروں کا

FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਿਨੋ ਦਿਨ ਘੱਟ ਦੀ ਉਮਰ ਜਾਂਦੀ ਤੇਰੀ ਹੈ ਸੁਣ ਜਿਹੀ ਜਿੰਦ ਤੇਰੀ ਲਕਸ਼ਮੀਆਂ ਨੇ ਘੇਰੀ ਹੈ ਸੁਣ ਜਿਹੀ ਜਿੰਦ ਤੇਰੀ ਲਕਸ਼ਮੀਆਂ ਨੇ ਘੇਰੀ ਹੈ ਜੋ ਵੀ ਅੱਜ ਤੱਕ ਇਸ ਸੰਸਾਰ ਦੇ ਉੱਪਰ ਕੋਈ ਸਾਧੂ ਸੰਤ ਮਹਾਤਮਾ ਰਿਸ਼ੀ ਮੁਨੀ ਆਇਆ ਹੈ ਨਾ ਉਹਨੇ ਸੰਸਾਰ ਦੇ ਲੋਕਾਂ ਨੂੰ ਇਹੀ ਉਪਦੇਸ਼ ਦਿੱਤਾ ਕਿ ਇਹ ਸੰਸਾਰੀ ਲੋਕੋ ਜੇ ਨਸ਼ਾ ਕਰਨਾ ਹੈ ਨਾ ਤਾਂ ਉਸ ਪ੍ਰਭੂ ਦੇ ਉਸ ਪਰਮਾਤਮਾ ਦੇ ਨਾਮ ਦਾ ਨਸ਼ਾ ਕਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੀ ਉਚਾਰਿਆ ਸੀ ਕਿ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਸਾਧੂ ਸੰਤਾਂ ਮਹਾਤਮਾ ਦਾ ਇਹ ਕਹਿਣਾ ਹੈ ਕਿ ਜੇ ਨਸ਼ਾ ਕਰਨਾ ਤਾਂ ਉਸ ਪ੍ਰਭੂ ਦੇ ਨਾਮ ਦਾ ਕਰਨਾ ਇਹ ਜੋ ਸੰਸਾਰੀ ਨਸ਼ੇ ਨੇ ਨਾ ਇਹ ਸੰਸਾਰ ਦੇ ਜੋ ਨਸ਼ੇ ਹਨ ਪਾਤਸ਼ਾਹ ਨੇ ਆਖਿਆ ਹੈ ਕਿ ਇਹਨਾਂ ਦਾ ਕੋਈ ਫਾਇਦਾ ਨਹੀਂ ਜਦੋਂ ਬੰਦਾ ਨਸ਼ਾ ਕਰ ਲੈਂਦਾ ਹੈ ਨਾ ਸ਼ਰਾਬ ਪੀ ਲੈਂਦਾ ਜਾਂ ਹੋਰ ਨਸ਼ੇ ਕਰ ਲੈਂਦਾ ਉਹਨੂੰ ਪਤਾ ਨਹੀਂ ਰਹਿੰਦਾ ਕਿ ਕੌਣ ਮੇਰਾ ਪਿਤਾ ਹੈ ਕੌਣ ਭਰਾ ਹੈ ਕੌਣ ਮਾਂ ਹੈ ਕੌਣ ਭੈਣ ਹੈ ਉਹ ਆਪਣਾ ਆਪ ਵੀ ਭੁੱਲ ਜਾਂਦਾ ਹੈ ਤੇ ਸਾਧੂ ਸੰਤਾਂ ਮਹਾਤਮਾ ਦਾ ਕਹਿਣਾ ਹੈ ਇਹ ਸੰਸਾਰੀ ਲੋਕਾਂ ਨੂੰ ਕਿ ਇਹ ਸੰਸਾਰੀ ਲੋਕੋ ਇਹ ਸਾਰੇ ਸੰਸਾਰ ਦੇ ਜਿਹੜੇ ਨਸ਼ੇ ਨੇ ਇਹਨਾਂ ਵਿਕਾਰ ਨੇ ਇਹਨਾਂ ਦਾ ਤਿਆਗ ਕਰ ਦਿਓ ਐਸਾ ਸੁੰਦਰ ਸਰੀਰ ਐਸੀ ਸੰਚਨ ਦੇਹੀ ਉਸ ਪ੍ਰਭੂ ਨੇ ਤੁਹਾਨੂੰ ਬਖਸ਼ੀ ਹੈ ਜਿਹੜੀ ਨਸ਼ਿਆਂ ਦੇ ਨਾਲ ਤੁਸੀਂ ਗਾਲ ਲੈ ਰਹੇ ਹੋ ਨਸ਼ਿਆਂ ਦੇ ਨਾਲ ਇਹਨੂੰ ਨਾਸ ਕਰ ਰਹੇ ਹੋ ਕਿ ਐਸਾ ਨਸ਼ਿਆਂ ਦੇ ਬਾਰੇ ਆਉਂਦਾ ਹੈ ਕਿ ਮਨੁੱਖ ਕਿਸ ਤਰ੍ਹਾਂ ਆਪਣਾ ਆਪ ਭੁੱਲ ਜਾਂਦਾ ਕਈ ਵਾਰ ਐਸਾ ਵੀ ਆਇਆ ਕਿ ਨਸ਼ੇ ਦੇ ਵਿੱਚ ਮਨੁੱਖ ਉਸ ਪਰਮਾਤਮਾ ਨੂੰ ਬੁਰਾ ਭਲਾ ਵੀ ਆਖ ਦਿੰਦਾ ਗਾਲਾਂ ਵੀ ਕੱਢਦਾ ਮਾੜਾ ਆਖਦਾ ਤੇ ਜਦੋਂ ਪਰਮਾਤਮਾ ਨੂੰ ਗਾਲਾਂ ਕੱਢੀਆਂ ਹੋ ਨਸ਼ੇ ਦੇ ਵਿੱਚ ਉਸ ਅਕਾਲ ਪੁਰਖ ਨੂੰ ਮਾੜਾ ਆਖਿਆ ਹੋਵੇ ਤਾਂ ਫਿਰ ਆਪ ਦਾ ਭਲਾ ਕਿੱਥੋਂ ਹੋਣ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਸਾਰੇ ਘਰ ਦੇ ਜੀਆਂ ਦਾ ਕਿੱਥੋਂ ਭਲਾ ਹੋ ਜਾਣਾ ਇੱਕ ਐਸੀ ਵਾਰਤਾ ਆਉਂਦੀ ਹੈ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਖਡੂਰ ਸਾਹਿਬ ਦੇ ਵਿੱਚ ਵਿਰਾਜ ਰਹੇ ਸਨ ਸੰਗਤਾਂ ਆ ਰਹੀਆਂ ਨੇ ਗੁਰੂ ਗੁਰੂ ਜਪ ਰਹੀਆਂ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਸਤਿਗੁਰੂ ਪਾਤਸ਼ਾਹ ਦੇ ਇਸ ਖਡੂਰ ਸਾਹਿਬ ਦੇ ਵਿੱਚ ਲਿਖਿਆ ਕਿ ਇੱਕ ਨਾਥਾਂ ਦਾ ਡੇਰਾ ਸੀ ਤੇ ਉਹ ਨਾਥ ਸ਼ਰਾਬੀ ਸਨ ਕਬਾਬੀ ਸਨ ਆਪ ਵੀ ਸ਼ਰਾਬ ਪੀਂਦੇ ਸਨ ਤੇ ਜਿਹੜੇ ਉਹਨਾਂ ਦੇ ਸੇਵਕ ਸਨ ਉਹਨਾਂ ਨੂੰ ਵੀ ਸ਼ਰਾਬ ਪਿਆਉਂਦੇ ਸਨ ਤਾਂ ਗੁਰਮੁਖੋ ਐਸਾ ਹੋਇਆ ਕਿ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਖਡੂਰ ਸਾਹਿਬ ਵਿੱਚ ਬਰਾਜ ਰਹੇ ਸਨ ਤਾਂ ਸੰਗਤਾਂ ਨੇ ਉਹਨਾਂ ਦੇ ਪਾਸ ਹੀ ਆਉਣਾ ਸੀ ਸੰਗਤ ਨੇ ਗੁਰੂ ਦੇ ਪਾਸ ਆਉਣਾ ਦੂਰੋਂ ਦੂਰੋਂ ਸੰਗਤਾਂ ਨੇ ਆਉਣਾ ਬੜੀਆਂ ਕੀਮਤੀ ਭੇਟਾਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਭੇਟਾ ਕਰਨੀ ਹੈ ਬੜਾ ਇਕੱਠ ਰਹਿਣਾ ਗੁਰੂ ਘਰ ਦੇ ਵਿੱਚ ਲੰਗਰ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਤੇ ਜਿਹੜੇ ਨਾਥ ਸਨ ਡੇਰੇ ਵਿੱਚ ਰਹਿੰਦੇ ਹੋਏ ਉਹ ਇਹ ਚੀਜ਼ ਇਹ ਗੱਲ ਬਰਦਾਸ਼ਤ ਨਾ ਕਰ ਸਕੇ ਵੀ ਸਾਡਾ ਡੇਰਾ ਵਿਹਲਾ ਪਿਆ ਤੇ ਇੱਕ ਗੁਰੂ ਉਸਦੇ ਪਾਸ ਇੰਨੇ ਲੋਕ ਜਾਂਦੇ ਨੇ ਤਾਂ ਲਿਖਿਆ ਕਿ ਉਹਨਾਂ ਨੇ ਇੱਕ ਢੰਗ ਸੋਚਿਆ ਇੱਕ ਉਹਨਾਂ ਦੇ ਪਾਸ ਇੱਕ ਬੰਦਾ ਆਇਆ ਕਰਦਾ ਸੀ ਜਿਸਦਾ ਨਾਮ ਮਲੂਕਾ ਸੀ ਲਿਖਿਆ ਕਿ ਉਹਨਾਂ ਨਾਥਾਂ ਨੇ ਉਹਨੂੰ ਸ਼ਰਾਬ ਪਿਆਉਣੀ ਤੇ ਮਲੂਕੇ ਦਾ ਵੀ ਕੰਮ ਸੀ ਕਿ ਉਹਨੇ ਹਰ ਰੋਜ਼ ਉਹਨਾਂ ਨਾਥਾਂ ਦੇ ਡੇਰੇ ਵਿੱਚ ਆਉਣਾ ਸ਼ਰਾਬ ਪੀ ਕੇ ਫੇਰ ਘਰ ਜਾਣਾ ਕਿ ਨਾਥਾਂ ਨੇ
ਉਹਨੂੰ ਸਿਖਾ ਦਿੱਤਾ ਹੈ ਕਿ ਤੂੰ ਜੋ ਵੀ ਸੰਗਤ ਆਉਂਦੀ ਹੈ ਨਾ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪਾਸ ਉਹਨਾਂ ਨੂੰ ਗਾਲਾ ਕੱਢਿਆ ਸਨ। ਜਿਹੜੀ ਉਹ ਸੰਗਤ ਭੇਟਾ ਲੈ ਕੇ ਆਉਂਦੀ ਹੈ ਗੁਰੂ ਸਾਹਿਬ ਵਾਸਤੇ ਉਹ ਖੋਹ ਲਿਆ ਸਰ। ਤਾਂ ਗੁਰਮੁਖੋ ਮਲੂਕੇ ਨੇ ਇਹੋ ਹੀ ਕੰਮ ਫੜ ਲਏ। ਸੰਗਤ ਨੇ ਆਉਣਾ, ਉਹਨੇ ਗਾਲਾਂ ਕੱਢਣੀਆਂ, ਸ਼ਰਾਬ ਪੀ ਕੇ ਉਹਨਾਂ ਦੇ ਪਾਸੋਂ ਗੁਰੂ ਸਾਹਿਬ ਵਾਸਤੇ ਜੋ ਭੇਟਾਂ ਹੁੰਦੀਆਂ ਸਨ ਉਹ ਵੀ ਖੋਹ ਲੈਣੀ, ਪੈਸਾ ਟਕਾ ਸਭ ਕੁਝ ਖੋਹ ਲੈਣਾ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪਾਸ ਲਿਖਿਆ ਕਿ ਸੰਗਤਾਂ ਨੇ ਸ਼ਿਕਾਇਤ ਕੀਤੀ। ਜਦੋਂ ਸੰਗਤਾਂ ਨੇ ਸ਼ਿਕਾਇਤ ਕੀਤੀ ਕਿ ਸਤਿਗੁਰੂ ਇੱਕ ਰਸਤੇ ਵਿੱਚ ਮਲੂਕੇ ਨਾਮ ਦਾ ਸ਼ਰਾਬੀ ਹੈ, ਉਹ ਸੰਗਤਾਂ ਨੂੰ ਬਹੁਤ ਤੰਗ ਕਰਦਾ, ਆਉਣ ਜਾਣ ਵਾਲਿਆਂ ਪਾਸੋਂ ਸੰਗਤਾਂ ਪਾਸੋਂ ਸਾਰਾ ਕੁਝ ਭੇਟਾ ਖੋਹ ਲੈਂਦਾ। ਸਤਿਗੁਰੂ ਪਾਤਸ਼ਾਹ ਸੰਗਤਾਂ ਦੀ ਗੱਲ ਸੁਣ ਕੇ ਚੁੱਪ ਕਰ ਰਹੇ, ਕੁਝ ਨਾ ਬੋਲੇ। ਤਾਂ ਐਸਾ ਹੋਇਆ ਕਿ ਮਲੂਕਾ ਲੱਖਾਂ ਦੇ ਡੇਰੇ ਵਿੱਚ ਜਾਂਦਾ ਸੀ, ਸ਼ਰਾਬ ਪੀਂਦਾ ਸੀ, ਨਾਥਾਂ ਦੇ ਆਖੇ ਲੱਗ ਕੇ ਗੁਰੂ ਘਰ ਨੂੰ ਸੰਗਤਾਂ ਨੂੰ ਗਾਲਾਂ ਕੱਢਦਾ ਸੀ। ਜੇ ਉਹਨੇ ਘਰ ਜਾਣਾ ਨਾ ਆਪਣੇ, ਤਾਂ ਘਰਦਿਆਂ ਨੂੰ ਵੀ ਗਾਲਾਂ ਕੱਢਣੀਆਂ, ਮਾਂ ਨੂੰ, ਪਿਓ ਨੂੰ, ਭੈਣ ਨੂੰ, ਭਰਾਵਾਂ ਨੂੰ, ਸਭ ਨੂੰ ਗਾਲਾਂ ਕੱਢਣੀਆਂ। ਤੇ ਐਸਾ ਉਹ ਨਸ਼ੇ ਦੇ ਵਿੱਚ ਗਲਤਾਨ ਹੋਇਆ ਕਿ ਉਹਨੂੰ ਆਪਣਾ ਆਪ ਭੁੱਲ ਗਏ ਤੇ ਉਹਨੂੰ ਐਸਾ ਰੋਗ ਲੱਗ ਗਿਆ ਕਿ ਸ਼ਰਾਬ ਪੀਂਦਿਆਂ ਪੀਂਦਿਆਂ ਅਚਾਨਕ ਉਹਨੂੰ ਮਿਰਗੀ ਦੇ ਰੋਗ ਨੇ ਆ ਕੇ ਰਹੇ। ਮਿਰਗੀ ਬਾਰ ਬਾਰ ਪੈ ਜਾਣੀ, ਘਰਦੇ ਬਹੁਤ ਔਖੇ ਹੋਏ, ਬੜੇ ਤੰਗ ਹੋਏ। ਤਾਂ ਲੋਕਾਂ ਨੇ ਆਖਿਆ ਮਲੂਕੇ ਦੇ ਘਰਦਿਆਂ ਨੂੰ ਕਿ ਇਹ ਸ਼ਰਾਬ ਪੀ ਕੇ ਗੁਰੂ ਘਰ ਨੂੰ ਗਾਲਾ ਕੱਢਦਾ ਹੈ ਨਾ, ਸੰਗਤਾਂ ਨੂੰ ਲੁੱਟ ਲੈਂਦਾ, ਬੁਰਾ ਭਲਾ ਆਖਦਾ, ਇਸੇ ਕਰਕੇ ਇਹਨੂੰ ਮਿਰਗੀ ਪੈਂਦੀ ਹੈ। ਕਹਿੰਦੇ ਨੇ ਕਿ ਘਰਦੇ ਉਹਨੂੰ ਮਨਾ ਕੇ ਮਲੂਕੇ ਨੂੰ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਲੈ ਆਏ। ਤੇ ਮਲੂਕੇ ਦੀ ਮਾਂ ਬੇਨਤੀ ਕਰ ਰਹੀ ਹੈ ਕਿ ਸਤਿਗੁਰੂ ਇਹ ਤੁਹਾਡਾ ਬੱਚਾ ਹੈ, ਤੁਹਾਡਾ ਸੇਵਕ ਹੈ, ਭੁੱਲਣਹਾਰ ਹੈ, ਇਹਨੂੰ ਬਖਸ਼ ਦਿਓ। ਤਾਂ ਪਾਤਸ਼ਾਹ ਨੇ ਆਖਿਆ ਕਿ ਇਹ ਸ਼ਰਾਬ ਛੱਡ ਦੇਵੇ, ਗੁਰੂ ਘਰ ਨੂੰ ਸੰਗਤਾਂ ਨੂੰ ਗਾਲਾਂ ਕੱਢਣੀਆਂ ਬੰਦ ਕਰ ਦੇਵੇ ਨਾ, ਤਾਂ ਇਹਦਾ ਮਿਰਗੀ ਦਾ ਜੋ ਦੌਰਾ ਹੈ ਨਾ ਉਹ ਹਟ ਜਾਵੇ, ਇਹਨੂੰ ਮਿਰਗੀ ਦੀ ਬਿਮਾਰੀ ਤੋਂ ਛੋਟ ਮਿਲ ਜਾਵੇ। ਇਤਿਹਾਸ ਵਿੱਚ ਲਿਖਿਆ ਕਿ ਗੁਰਮੁਖੋ ਐਸਾ ਸਮਾਂ ਆਇਆ, 2 ਸਾਲ ਉਹ ਮਲੂਕਾ ਗੁਰੂ ਘਰ ਵਿੱਚ ਆਉਂਦਾ ਰਿਹਾ, ਸੰਗਤਾਂ ਦੀ ਸੇਵਾ ਵੀ ਕਰਨੀ, ਨਾਮ ਵੀ ਜਪਣਾ। ਪਰ ਇੱਕ ਦਿਨ ਨਾਥਾਂ ਨੇ ਉਹਨੂੰ ਫੇਰ ਘੇਰ ਲਿਆ। ਉਹਨਾਂ ਨੂੰ ਪਤਾ ਸੀ ਕਿ ਇਹ ਹਰ ਇੱਕ ਦੇ ਮਗਰ ਲੱਗ ਜਾਂਦਾ, ਮਲੂਕੇ ਨੂੰ ਘੇਰ ਲਿਆ ਤੇ ਆਖਿਆ ਕਿ ਆ ਡੇਰੇ ਵਿੱਚ ਉਹਨੂੰ ਫਿਰ ਸ਼ਰਾਬ ਪਿਆਈ। ਤਾਂ ਸਾਧ ਸੰਗਤ ਜਦੋਂ ਸ਼ਰਾਬ ਪੀ ਲਈ ਨਾ ਮਲੂਕੇ ਨੇ, ਤੇ ਨਾਥਾਂ ਨੇ ਫਿਰ ਆਪ ਦਿੱਤਾ, ਕਹਿੰਦੇ ਕੱਢ, ਜਿਹੜੇ ਗੁਰੂ ਨੇ ਤੈਨੂੰ ਰੋਕਿਆ ਨਾ ਸ਼ਰਾਬ ਪੀਣ, ਉਹਨੂੰ ਤੂੰ ਗਾਲਾਂ ਕੱਢ। ਉਸੇ ਤਰ੍ਹਾਂ ਹੋਣ ਲੱਗਿਆ, ਸੰਗਤਾਂ ਨੂੰ ਗਾਲਾਂ ਕੱਢ ਰਿਹਾ, ਆਉਣ ਜਾਣ ਵਾਲੀਆਂ ਸੰਗਤਾਂ ਨੂੰ, ਪਾਤਸ਼ਾਹ ਨੂੰ ਵੀ ਗਾਲਾਂ ਕੱਢ ਰਿਹਾ। ਸਾਧ ਸੰਗਤ ਐਸਾ ਕਮਲਾ ਹੋਇਆ ਉਹ ਨਸ਼ੇ ਦੇ ਵਿੱਚ, ਐਸਾ ਪਾਗਲ ਹੋਇਆ ਕਿ ਕੋਠੇ ਦੀ ਛੱਤ ਤੇ ਚੜ ਗਿਆ, ਆਪਣੇ ਕੋਠੇ ਦੀ ਛੱਤ ਤੋਂ ਹੌਲੀ ਹੌਲੀ ਗੁਰੂ ਘਰ ਦੀ ਛੱਤ ਤੇ ਆ ਗਏ। ਸਤਿਗੁਰੂ ਪਾਤਸ਼ਾਹ ਨੂੰ ਗਾਲਾਂ ਕੱਢ ਰਹੇ, ਮੰਦੇ ਬੋਲ ਜੋੜ ਰਿਹਾ, ਕਹਿੰਦਾ ਤੁਸੀਂ ਮੈਨੂੰ ਦਾਰੂ ਪੀਣੋਂ ਹਟਾਇਆ ਹੈ ਨਾ, ਮੈਂ ਅੱਜ ਦਾਰੂ ਪੀਤੀ ਹੈ। ਤੇ ਸਾਧ ਸੰਗਤ ਐਸਾ ਹੋਇਆ ਕਿ ਪਾਤਸ਼ਾਹ ਨੇ ਸੁਭਾਵਕ ਆਪਣੇ ਮੁਖਾਰ ਬਿੰਦ ਤੋਂ ਵਚਨ ਉਚਾਰਿਆ, ਕਹਿੰਦੇ ਜੇ ਤੂੰ ਦਾਰੂ ਪੀਤੀ ਹੈ ਨਾ ਅੱਜ, ਗਾਲਾਂ ਕੱਢ ਰਹੇ ਗੁਰੂ ਘਰ ਨੂੰ, ਤਾਂ ਤੈਨੂੰ ਮਿਰਗੀ ਵੀ ਆਈ ਜਾਓ। ਤਾਂ ਐਸਾ ਹੋਇਆ ਕਿ ਉਸੇ ਸਮੇਂ ਉਹਨੂੰ ਮਿਰਗੀ ਦਾ ਦੌਰਾ ਪੈ ਗਿਆ। ਜਦੋਂ ਮਿਰਗੀ ਦਾ ਦੌਰਾ ਪਿਆ ਨਾ, ਤਾਂ ਲਿਖਿਆ ਕਿ
ऐसा दौरा पिया ढाण पर ने कोठे की छत तो हेठा डिग पे डिगन सार वो मर गए प्राण पखेरू उड गए। ते पातशाह ने रोकिया सी ना कि गुरु घर नूं गाला नहीं कढ़नी शराब नहीं पीनी पर नहीं रुकिया ते मर गए अपनी जान तो मत धो बैठे। घरदिया ने उहदी लाश नूं चुकिया ते संस्कार कर दिता। साधु संत महात्मा इसे करके इस संसार दे विच आके ये प्रचार करते ने ये संसारी लोगों आखते ने कि हे संसारी लोगों जे नशा करना है ना तो उस प्रभु दे उस परमात्मा दे नाम का कर लो उच्चारण कर रहे ने।

ਤੇਰੀ ਨਸ਼ਿਆਂ ਨਿਕਲੀ ਹੈ ਪਾਣੀ ਮਨ ਨੂੰ ਠੋਕਰਾ ਮਾਰੇ ਪਾਣੀ ਮਨ ਨੂੰ ਠੋਕਰਾ

ਜਿੰਦਗੀ ਹੈ ਤਪਲ ਬਣਾਉਣੀ ਨਸ਼ਿਆਂ ਨੂੰ ਕੱਢ ਬੰਦਿਆ ਨਸ਼ਿਆਂ ਨੂੰ ਕੱਢ ਬੰਦਿਆ ਨਸ਼ਿਆਂ ਨੂੰ ਕੱਢ ਬੰਦਿਆ ਨਸ਼ਿਆਂ ਨੂੰ ਕੱਢ ਬੰਦਿਆ ਨਸ਼ਿਆਂ ਨੂੰ ਕੱਢ ਬੰਦਿਆ ਨਸ਼ਿਆਂ ਨੂੰ

ਅਸਾਜਿਤ ਕੋਖਿਆ ਨਹੀਂ ਮਿਲਦਾ ਨਾ ਜੰਗਲਾ ਦੇਸ਼ ਮਿਲਦਾ ਸੱਚ ਭੁੱਖਿਆ ਰਹਿ ਕੇ।

ਆਖਰਨੂੰ ਇੱਕ ਦਿਨ ਰੁਕ ਜਾਣਾ, ਆਖਰਨੂੰ ਇੱਕ ਦਿਨ ਰੁਕ ਜਾਣਾ, ਫਿਰ ਚੱਲਦੀਆਂ ਚੱਲਦੀਆਂ ਸਵਾਤਾਂ ਨੇ, ਚੱਲਦੀਆਂ ਚੱਲਦੀਆਂ

ਤੇਰਾ ਪੰਜ ਮੁਸਾਫਿਰ ਜ਼ਿੰਦਗੀ ਦਾ ਪਤਾ ਨੀ ਕਿਸ ਦਿਨ ਮੁੱਕ ਜਾਣਾ ਆਖਰ ਨੂੰ ਇੱਕ ਦਿਨ ਰੁਕ ਜਾਣਾ ਆਖਰ ਨੂੰ ਇੱਕ ਦਿਨ ਰੁਕ ਜਾਣਾ ਫਿਰ ਚੱਲਦਿਆ ਚੱਲਦਿਆ ਸਵਾਸਾਂ ਨੇ ਚੱਲਦਿਆ ਚੱਲਦਿਆ ਸਵਾਸਾਂ ਨੇ ਆਖਰ ਨੂੰ ਇੱਕ

0: ਸੱਚ ਪੁੱਕਿਆ ਰਹੇ ਨਹੀਂ ਮਿਲਦਾ ਨਾ ਚੰਗਲਾ ਦੇ ਵਿੱਚ ਮਿਲਦਾ ਏ
1: ਸਤਿਗੁਰੂ ਪਾਤਸ਼ਾਹ ਉਹਨਾਂ ਨੇ ਗੁਰਬਾਣੀ ਦੇ ਵਿੱਚ ਉਚਾਰਿਆ ਕਿ ਕਾਹੇ ਰੇ ਬਨ ਖੋਜ ਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ ਸਤਿਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਆਖਿਆ ਕਿ ਹੇ ਗੁਰਸਿੱਖ ਹੇ ਪ੍ਰਾਣੀ ਜੇ ਤੂੰ ਉਸ ਪ੍ਰਭੂ ਨੂੰ ਪ੍ਰਾਪਤ ਕਰਨਾ ਹੈ ਉਸ ਅਕਾਲ ਪੁਰਖ ਨੂੰ ਪ੍ਰਾਪਤ ਕਰਨਾ ਚਾਹੁੰਦਾ ਤਾਂ ਇਹ ਨਹੀਂ ਕਿ ਤੈਨੂੰ ਜੰਗਲਾਂ ਦੇ ਵਿੱਚ ਜਾਣਾ ਪੈਣਾ ਜਾਂ ਉੱਥੇ ਜਾ ਕੇ ਤਪੱਸਿਆ ਕਰਨੀ ਪੈਣੀ ਹੈ ਪਾਤਸ਼ਾਹ ਨੇ ਆਖਿਆ ਕਿ ਉਹ ਸੱਚਾ ਉਹ ਪ੍ਰਭੂ ਪਰਮਾਤਮਾ ਭੁੱਖਿਆ ਰਹਿ ਕੇ ਨਹੀਂ ਪ੍ਰਾਪਤ ਹੁੰਦਾ ਨਾ ਜੰਗਲਾਂ ਦੇ ਵਿੱਚ ਮਿਲਦਾ ਹੈ ਉਹ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆ ਗ੍ਰਿਸਤ ਮਾਰਗ ਦੇ ਵਿੱਚ ਰਹਿੰਦਿਆਂ ਹੋਇਆ ਜਿਹੜੀ ਸੱਚੀ ਆਤਮਾ ਹੈ ਨਾ ਉਹਨੂੰ ਪ੍ਰਾਪਤ ਹੋ ਜਾਂਦਾ ਇੱਕ ਐਸੀ ਵਾਰਤਾ ਆਉਂਦੀ ਹੈ ਕਿ ਇੱਕ ਇਸਤਰੀ ਅਤੇ ਇੱਕ ਪੁਰਸ਼ ਅਤੇ ਇੱਕ ਉਹਨਾਂ ਦਾ ਲੜਕਾ ਤਿੰਨਾਂ ਜਣਿਆਂ ਨੇ ਮਨ ਦੇ ਵਿੱਚ ਧਾਰਿਆ ਕਿ ਗਰੀਬੀ ਬਹੁਤ ਹੈ ਇੰਨਾ ਗਰੀਬੀ ਨਾਲ ਜੂਝ ਰਹੇ ਹੈ ਕਿਉਂ ਨਾ ਜਾ ਕੇ ਜੰਗਲ ਵਿੱਚ ਸ਼ਿਵਜੀ ਜੀ ਦੀ ਤਪੱਸਿਆ ਕੀਤੀ ਜਾਵੇ ਉਹਨਾਂ ਦੇ ਨਾਮ ਦੀ ਆਰਾਧਨਾ ਕੀਤੀ ਜਾਵੇ ਤੇ ਮਨ ਵਿੱਚ ਇਹੋ ਹੀ ਧਾਰਿਆ ਉਹਨਾਂ ਨੇ ਕਿ ਜਦੋਂ ਸਾਡੀ ਤਪੱਸਿਆ ਪ੍ਰਵਾਨ ਹੋ ਗਈ ਨਾ ਜਦੋਂ ਬੰਦਗੀ ਪ੍ਰਵਾਨ ਹੋ ਗਈ ਤਾਂ ਵਰ ਵੀ ਮੰਗਣਾ ਪਰ ਇੱਕ ਇੱਕ ਵਰ ਮੰਗਣਾ ਤਾਂ ਗੁਰਮੁਖੋ ਤਪੱਸਿਆ ਕਰਦਿਆਂ ਨੂੰ ਬੰਦਗੀ ਕਰਦਿਆਂ ਨੂੰ ਇਸਤਰੀ ਪੁਰਸ਼ ਅਤੇ ਉਹਨਾਂ ਦੇ ਲੜਕੇ ਨੂੰ ਕਈ ਸਾਲ ਬੀਤ ਗਏ ਤਪੱਸਿਆ ਸੀ ਬੰਦਗੀ ਸੀ ਆਖਿਰਕਾਰ ਪ੍ਰਵਾਨ ਤਾਂ ਹੋਣੀ ਸੀ ਨਾ ਤੇ ਜਦੋਂ ਤਪੱਸਿਆ ਪ੍ਰਵਾਨ ਹੋਈ ਆਵਾਜ਼ ਆਈ ਸ਼ਿਵਾਜੀ ਵੱਲੋਂ ਕਿ ਹੇ ਤਪੱਸਵੀਓ ਤੁਹਾਡੀ ਤਪੱਸਿਆ ਪ੍ਰਵਾਨ ਹੈ ਤੇ ਮੰਗ ਲਓ ਕੀ ਕੁਝ ਮੰਗਣਾ ਤਾਂ ਗੁਰਮੁਖੋ ਪਹਿਲੀ ਆਵਾਜ਼ ਲਿਖਿਆ ਕਿ ਉਸ ਇਸਤਰੀ ਦੇ ਕੰਨਾਂ ਵਿੱਚ ਪਈ ਬੜੀ ਖੁਸ਼ ਹੋਈ ਕਹਿੰਦੀ ਤਪੱਸਿਆ ਪ੍ਰਵਾਨ ਹੋ ਗਈ ਹੈ ਤੇ ਸ਼ਿਵ ਜੀ ਨੇ ਆਪ ਆਵਾਜ਼ ਮਾਰ ਕੇ ਪੁੱਛਿਆ ਉਹ ਕਹਿੰਦੀ ਕਹਿਣ ਲੱਗੀ ਕਿ ਮਹਾਰਾਜ ਐਸੀ ਕਿਰਪਾ ਕਰੋ ਕਿ ਮੇਰਾ ਰੂਪ ਅਤਿ ਸੁੰਦਰ ਬਣ ਜਾਵੇ ਮੇਰੇ ਸੋਹਣੇ ਤੋਂ ਸੋਹਣੇ ਕੱਪੜੇ ਪੈ ਜਾਣ ਮੈਂ ਸਾਰੀ ਗਹਿਣਿਆਂ ਦੇ ਨਾਲ ਲੱਗੀ ਜਾਵਾਂ ਤਾਂ ਵਰ ਸੀ ਨਾ ਤੇ ਸ਼ਿਵ ਜੀ ਨੇ ਆਖ ਦਿੱਤਾ ਕਿ ਠੀਕ ਹੈ ਤੇਰੀ ਇਹ ਮੰਗ ਪੂਰੀ ਹੋ ਗਈ ਹੈ ਉਸੇ ਸਮੇਂ ਉਹ ਇੱਕ ਬਹੁਤ ਸੁੰਦਰ ਇਸਤਰੀ ਬਣ ਗਈ ਗਹਿਣਿਆਂ ਨਾਲ ਲੱਦੀ ਹੋਈ ਬੜੇ ਸੁੰਦਰ ਕੱਪੜੇ ਪਾਏ ਨੇ ਤਾਂ ਉੱਥੇ ਐਸਾ ਪਹਾੜਾ ਵਾਪਰਿਆ ਕਿ ਇੱਕ ਉੱਥੇ ਇਲਾਕੇ ਦਾ ਇੱਕ ਬਾਦਸ਼ਾਹ ਇੱਕ ਰਾਜਾ ਆ ਗਿਆ ਉਹਨੇ ਵੇਖਿਆ ਕਿ ਦੋ ਇਨਸਾਨ ਦੋ ਪ੍ਰਾਣੀ ਬੈਠੇ ਨੇ ਤੇ ਉਹਨਾਂ ਦੇ ਪਾਸ ਇੱਕ ਸੁੰਦਰ ਇਸਤਰੀ ਬੈਠੀ ਹੈ ਬੜੇ ਸੋਹਣੇ ਕੱਪੜੇ ਪਾਏ ਨੇ ਗਹਿਣੇ ਪਾਏ ਨੇ ਜ਼ਬਰਦਸਤੀ ਚੁੱਕ ਲਿਆ ਘੋੜੇ ਤੇ ਬਿਠਾ ਲਿਆ ਤੇ ਆਪਣੇ ਰਾਜ ਮਹਿਲਾਂ ਵੱਲ ਲੈ ਕੇ ਜਾ ਰਹੇ ਤਾਂ ਸਾਧ ਸੰਗਤ ਪਿੱਛੋਂ ਉਸ ਇਸਤਰੀ ਦੇ ਘਰ ਵਾਲੇ ਦੀ ਤਪੱਸਿਆ ਪ੍ਰਵਾਨ ਹੋਈ ਉਹਨੂੰ ਵੀ ਆਵਾਜ਼ ਪਈ ਸ਼ਿਵ ਜੀ ਵੱਲੋਂ ਕਿ ਮੰਗ ਕੀ ਮੰਗਦਾ ਉਹ ਵੇਖ ਰਿਹਾ ਸੀ ਕਿ ਰਾਜਾ ਮੇਰੀ ਘਰ ਵਾਲੀ ਨੂੰ ਜ਼ਬਰਦਸਤੀ ਉਠਾ ਕੇ ਲੈ ਜਾ ਰਿਹਾ ਮਨ ਵਿੱਚ ਬੜਾ ਕ੍ਰੋਧ ਉਹ ਕਹਿੰਦਾ ਕਿ ਮਹਾਰਾਜ ਮੇਰੀ ਇਸਤਰੀ ਨੂੰ ਰਾਜਾ ਉਠਾ ਕੇ ਲੈ ਗਿਆ ਜ਼ਬਰਦਸਤੀ ਤੇ ਉਹਨੇ ਤੁਹਾਡੇ ਕੋਲੋਂ ਸੁੰਦਰ ਸਰੂਪ ਕੱਪੜੇ ਗਹਿਣੇ ਇਹ ਕੁਝ ਮੰਗਿਆ ਸੀ ਨਾ ਇਹ ਇਸੇ ਕਾਰਨ ਕਰਕੇ ਉਹਨੂੰ ਰਾਜਾ ਉਠਾ ਕੇ ਲੈ ਗਿਆ ਤੇ ਉਹ ਸੂਰ ਨਹੀਂ ਬਣ ਜਾਵੇ ਤਾਂ ਲਿਖਿਆ ਕਿ ਉਹ ਸੂਰ ਨਹੀਂ ਬਣ ਗਈ ਜਦੋਂ ਰਾਜਾ ਜਾ ਰਿਹਾ ਸੀ ਨਾ ਘੋੜੇ ਤੇ ਬਿਠਾ ਕੇ ਉਹਨੇ ਵੇਖਿਆ ਕਿ ਬਿਠਾਈ ਇਸਤਰੀ ਸੀ ਸੂਰ ਨਹੀਂ ਬਣ ਗਈ ਹੈ ਉਹਨੇ ਘੋੜੇ ਤੋਂ ਭਰਾ ਵਧਾ ਕੇ ਹੇਠਾਂ ਸੁੱਟ ਦਿੱਤਾ ਕਹਿੰਦਾ ਪਤਾ ਨਹੀਂ ਕਿਹੜੀ ਬਲਾ ਮੇਰੀ ਮਗਰ ਲੱਗ ਗਈ ਹੈ ਤਾਂ ਉੱਧਰ ਐਸਾ ਹੋਇਆ ਕਿ ਉਹਦੇ ਲੜਕੇ ਦੀ ਵੀ ਤਪੱਸਿਆ ਪ੍ਰਵਾਨ ਹੋਈ ਉਹਨੂੰ ਵੀ ਆਵਾਜ਼ ਆਈ ਕਿ ਮੰਗ ਕੀ ਮੰਗਦਾ ਜਦੋਂ ਉਹਨੇ ਵੇਖਿਆ ਨਾ ਕਿ ਮੇਰੀ ਮਾਂ ਸੂਰਨੀ ਦਾ ਰੂਪ ਧਾਰਨ ਕੀਤਾ ਹੋਇਆ ਬੜਾ ਉਹਨੂੰ ਤਰਸ ਆਇਆ ਮਾਂ ਸੀ ਨਾ ਕਹਿੰਦਾ ਹੀ ਮਹਾਰਾਜ ਐਸੀ ਕਿਰਪਾ ਕਰੋ ਮੇਰੀ ਮਾਂ ਨੂੰ ਪਹਿਲਾਂ ਵਰਗੀ ਕਰ ਦਿਓ। ਉਹਦੀ ਵੀ ਇਹ ਮੰਗ ਪੂਰੀ ਹੋ ਗਈ। ਤੈਨੂੰ ਜਿਸ ਤਰ੍ਹਾਂ ਦੇ ਪਹਿਲਾਂ ਆਏ ਸੀ ਨਾ ਸਾਧ ਸੰਗਤ ਕਰੋ, ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਰਹਿ ਗਏ। ਭਾਵ ਕਿ ਉਹਨਾਂ ਉੱਤੇ ਸ਼ਿਵਜੀ ਜੀ ਦੀ ਕਿਰਪਾ ਤਾਂ ਹੋ ਗਈ, ਪਰ ਕਰਮਹੀਣ ਹੋਣ ਕਰਕੇ ਬਿਨਾਂ ਕਰਮਾਂ ਤੋਂ ਕੁਝ ਪ੍ਰਾਪਤ ਨਹੀਂ ਕਰ ਸਕੀ। ਬੜਾ ਜੰਗਲਾਂ ਦੇ ਵਿੱਚ ਤਪ ਕੀਤਾ ਸੀ ਉਹਨਾਂ ਨੇ, ਬੜੀ ਤਪੱਸਿਆ ਕੀਤੀ ਸੀ। ਤੇ ਸਾਧੂ ਸੰਤ ਮਹਾਤਮਾ ਆਖਦੇ ਨੇ ਕਿ ਇਹ ਪ੍ਰਾਣੀ ਜੰਗਲ ਦੇ ਵਿੱਚ ਜਾ ਕੇ ਉਹ ਪ੍ਰਭੂ ਪ੍ਰਾਪਤ ਨਹੀਂ ਹੁੰਦਾ, ਘਰ ਬਾਰ ਛੱਡ ਕੇ ਉਹ ਪ੍ਰਮਾਤਮਾ ਨੇ ਪ੍ਰਾਪਤ ਨਹੀਂ ਹੋਣਾ। ਜੇ ਉਹਨੂੰ ਤੂੰ ਪ੍ਰਾਪਤ ਕਰਨਾ ਹੈ ਨਾ, ਆਪਣੇ ਘਰ ਦੇ ਵਿੱਚ ਰਹਿ ਕੇ ਵੀ ਪ੍ਰਾਪਤ ਕਰ ਸਕਦਾ। ਤੇ ਤੇਰੇ ਇਹ ਸਵਾਸ ਨੇ ਨਾ, ਪਤਾ ਨਹੀਂ ਇਹਨਾਂ ਨੇ ਕਦੋਂ ਇੱਕ ਦਿਨ ਰੁਕ ਜਾਣਾ। ਇਹ ਜ਼ਿੰਦਗੀ ਦਾ ਤੇਰਾ ਬੰਧ ਹੈ, ਪਤਾ ਨਹੀਂ ਕਦੋਂ ਮੁੱਕ ਜਾਣਾ। ਉਸ ਪ੍ਰਭੂ ਨੂੰ ਪ੍ਰਾਪਤ ਕਰਨਾ ਤਾਂ ਉਸ ਪ੍ਰਭੂ ਦਾ ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ।
0: ਉਹ ਮਿਲੇ ਆਤਮਾ ਧਰਤੀ ਨੂੰ ਨਾ ਨਾਤਿਆਂ ਤੋਤਿਆਂ ਮਿਲਦਾ ਬਣ ਪੂਜਨੀ ਗੁਰਬਾਣੀ ਦਾ ਬਣ ਪੂਜਨੀ

ਆਖਰੀ ਨੂੰ ਇੱਕ ਦਿਨ ਰੁਕ ਜਾਣਾ ਆਖਰੀ ਨੂੰ ਇੱਕ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Manukh de antik karan de chal rahi hai aasha di nadi itte mano sankalpan da pani hai aasha te nadi da naam hai to is nadi de pani kehda hai jaise ganga ek nadi hai jamuna ek nadi hai byas ek nadi hai satluj ek nadi hai ਫਿਰ ਉਸ ਵਿੱਚ ਪਾਣੀ ਵਗਦਾ ਹੈ। ਇਸ ਵਗਦੇ ਹੋਏ ਪਾਣੀ ਦਾ ਨਾਮ ਹੈ ਸਤਲੁਜ, ਬਿਆਸ, ਗੰਗਾ, ਜਮਨਾ। ਤੋ ਅੰਦਰ ਜੋ ਸੰਕਲਪ ਚੱਲ ਰਹੇ ਨੇ, ਵਿਕਲਪ ਚੱਲ ਰਹੇ ਨੇ, ਬਸ ਇਸੇ ਦਾ ਹੀ ਨਾਂ ਹੈ ਆਸਾ। ਨਾਮ ਸਰੀ ਮਨੋਰਾਜ ਨੀਰ ਭਰੀ, ਤ੍ਰਿਸ਼ਨਾ ਤਰੰਗ ਖਰੀ, ਵਿਆਕੁਲੀ ਗੰਭੀਰ ਹੈ। ਇਸ ਨਦੀ ਦੀਆਂ ਲਹਿਰਾਂ ਕਿਹੜੀਆਂ ਨੇ? ਤ੍ਰਿਸ਼ਨਾ। ਜਿੱਥੇ ਵਗਦੀ ਹੋਈ ਸਰਿਤਾ ਦੀ ਨਦੀ ਦੀਆਂ ਲਹਿਰਾਂ ਗਿਣੀਆਂ ਨਹੀਂ ਜਾ ਸਕਦੀਆਂ, ਮਨੁੱਖ ਦੀ ਤ੍ਰਿਸ਼ਨਾ ਅਸੀਮ ਹੈ। ਨਾਪੀ ਨਹੀਂ ਜਾ ਸਕਦੀ, ਤੋਲੀ ਨਹੀਂ ਜਾ ਸਕਦੀ, ਔਰ ਉਮਰ ਦੇ ਨਾਲ ਨਾਲ ਵੱਧਦੀ ਜਾਂਦੀ ਹੈ ਔਰ ਕਿਸੇ ਹੱਦ ਤੱਕ ਦਿਨ ਦਿਨ ਕਰਕੇ ਉਮਰ ਘਟਦੀ ਜਾਂਦੀ ਹੈ। ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਤ੍ਰਿਸ਼ਨਾ ਤਰੰਗ ਖਰੀ ਵਿਆਕੁਲੀ ਗੰਭੀਰ ਹੈ। ਇਹ ਨਦੀ ਗਹਿਰੀ ਕਿਤਨੀ ਹੈ? ਤੋ ਭਰਤਰੀ ਕਹਿੰਦੇ ਨੇ ਗਹਿਰਾਈ ਦਾ ਨਾਮ ਹੈ ਵਿਆਕੁਲਤਾ। ਜਿਤਨੇ ਜ਼ਿਆਦਾ ਸੰਕਲਪ ਵਿਕਲਪ, ਉਤਨੀਆਂ ਹੀ ਲਹਿਰਾਂ, ਔਰ ਜਿਤਨੀਆਂ ਪ੍ਰਬਲ ਲਹਿਰਾਂ ਉਤਨੀ ਹੀ ਗਹਿਰਾਈ। ਭਾਵ ਜਿੱਥੇ ਆਸਾ ਹੈ ਉੱਥੇ ਮਨੋ ਸੰਕਲਪ ਬੜੇ ਪ੍ਰਬਲ ਨੇ, ਸੰਕਲਪ ਵਿਕਲਪ ਬਹੁਤ ਪ੍ਰਬਲ ਰੂਪ ਦੇ ਚੱਲਦੇ ਨੇ, ਔਰ ਜਿਤਨੇ ਉਹ ਪ੍ਰਬਲ ਰੂਪ ਦੇ ਚੱਲਦੇ ਨੇ ਉਤਨੀ ਪ੍ਰਗਾੜ ਉੱਥੇ ਤ੍ਰਿਸ਼ਨਾ ਹੈ, ਔਰ ਜਿਤਨੀ ਪ੍ਰਬਲ ਤ੍ਰਿਸ਼ਨਾ ਹੈ ਉੱਥੇ ਵਿਆਕੁਲਤਾ ਉਤਨੀ ਹੀ ਗਹਿਰੀ ਹੈ। ਐਸਾ ਮਨੁੱਖ ਬਹੁਤ ਵਿਆਕੁਲ ਹੋਵੇਗਾ, ਬਹੁਤ ਬੇਚੈਨ ਹੋਵੇਗਾ। ਆਸਾ ਨਾਮ ਸਰੀ ਮਨੋਰਾਜ ਨੀਰ ਭਰੀ, ਤ੍ਰਿਸ਼ਨਾ ਤਰੰਗ ਖਰੀ, ਵਿਆਕੁਲੀ ਗੰਭੀਰ ਹੈ। ਅਗਾਂਹ ਚੱਲ ਕੇ ਭਰਤਰੀ ਕਹਿੰਦੇ ਨੇ ਮਦਨਾਦ ਖਗ ਵੀਰ, ਰਾਗ ਦ੍ਵੈਖ ਗ੍ਰਹਾਗੀਰ, ਮੋਹ ਚੱਕਰ ਯਾਂਕੋ ਨੀਰ, ਜਾਰੇ ਵਾਂਕੋ ਸੀਰ ਹੈ। ਬਗਲਿਆਂ ਦੀ ਬੜੀ ਭੀੜ ਹੈ ਇੱਥੇ, ਕਿਹੜੀਆਂ ਕਾਮ ਵਾਸਨਾ ਇਤਿਹਾਸਕ ਬਗਲੇ ਉਸ ਨਦੀ ਦੇ ਕਿਨਾਰੇ 'ਤੇ ਭੀੜ ਲਾ ਕੇ ਬੈਠੇ ਨੇ ਆਪਣੀ ਆਪਣੀ ਮਛਲੀ ਦੀ ਤਲਾਸ਼ 'ਤੇ। ਰਾਗ ਅਤੇ ਦ੍ਵੈਖ ਦੋ ਬੜੇ ਪ੍ਰਬਲ ਮਗਰਮੱਛ ਇਸੇ ਨਦੀ ਦੇ ਜੋ ਪਾਰ ਨਹੀਂ ਆਉਣ ਦਿੰਦੇ। ਮੋਹ ਚੱਕਰ ਜਾਂ ਕੋ ਨਹੀਂ, ਔਰ ਇਸ ਆਸਥਾ ਰੂਪੀ ਨਦੀ ਦੇ ਜੋ ਚੱਕਰ ਜੋ ਗੁੰਮਣ ਗਈ ਹੈ ਉਹ ਹੈ ਮੋਹ। ਜਿੱਥੇ ਵਗਦਾ ਹੋਇਆ ਪਾਣੀ ਘੁੰਮਣ ਲੱਗ ਪਵੇ ਤੇਜ਼ੀ ਨਾਲ, ਤਾਂ ਸਮਝ ਲਓ ਉੱਥੇ ਬਹੁਤ ਗਹਿਰਾ ਖੱਡਾ ਹੈ। ਵੱਡੀ ਤੋਂ ਵੱਡਾ ਤੈਰਾਕ ਵੀ ਜਦ ਉਸ ਘੁੰਮਣ ਗਹਿਰੀ ਵਿੱਚ ਫਸ ਜਾਂਦਾ ਹੈ, ਨਿਕਲਣਾ ਕਠਿਨ ਹੈ, ਔਖਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਮਾਣ, ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿੜਨ ਕਲ, ਸਲੋਕ 12 ਤੋਂ ਵਧੀਕ ਮੱਲਾ ਪਹਿਲਾ। ਜੇ ਤੂੰ ਅੱਛੇ ਅੱਛੇ ਦਰਿਆਵਾਂ ਦਾ ਤੈਰਾਕ ਹੈ, ਗਹਿਰੇ ਪਾਣੀ ਲਈ ਤੈਰਨਾ ਜਾਣਦਾ ਹੈ, ਲਹਿਰਾਂ ਨੂੰ ਕੱਟ ਕੇ ਵੀ ਤੂੰ ਤੈਰ ਸਕਦਾ ਹੈ, ਵੱਡੀਆਂ ਵੱਡੀਆਂ ਲਹਿਰਾਂ ਵੀ ਤੇਰੇ ਸਾਹਮਣੇ ਕੁਛ ਨਹੀਂ, ਜੇ ਤੂੰ ਤਾਰੂ ਪਾਣ ਤਾਹੋਂ ਪੁੱਛ ਤੜਨ ਨਿਕਲ। ਫਿਰ ਵੀ ਜਿਹੜੇ ਚੰਗੇ ਤੈਰਾਕ ਨੇ ਉਹਨਾਂ ਦੇ ਅਨੁਭਵ ਤੋਂ ਲਾਭ ਉੜਾ, ਉਹਨਾਂ ਤੋਂ ਫਿਰ ਵੀ ਪੁੱਛ, ਤਾਹੂ ਖਰੇ ਸੁਜਾਨ ਵੰਜਾ ਐਨੀ ਕਪੜੀ, ਤੈਥੋਂ ਵੀ ਚੰਗੇ ਚੰਗੇ ਸਿਆਣੇ ਇਹਨਾਂ ਘੁੰਮਣ ਗੈਰੀਆਂ ਨੇ, ਇਹਨਾਂ ਕੱਪੜਾਂ ਨੇ ਡੁੱਬ ਕੇ ਰੱਖ ਦਿੱਤੇ ਨੇ, ਵਜਾ ਕੇ ਰੱਖ ਦਿੱਤੇ ਨੇ, ਗਰਕ ਕਰਕੇ ਰੱਖ ਦਿੱਤੇ ਨੇ। ਤੂੰ ਦੇਖਣ ਵਿੱਚ ਆਇਆ ਚੰਗੇ ਤੋਂ ਚੰਗਾ ਤੈਰਾਕ ਵੀ ਜਦੋਂ ਵਗਦੀ ਹੋਈ ਨਦੀ ਦੀ ਘੁੰਮਣ ਗੈਰੀ ਫਸ ਜਾਂਦਾ ਹੈ ਤਾਂ ਨਿਕਲਣਾ ਉਸ ਲਈ ਵੀ ਕਠਿਨ ਹੁੰਦਾ ਹੈ। ਔਰ ਸਿਆਣੇ ਕਹਿੰਦੇ ਜਦ ਪ੍ਰਾਣ ਨਿਕਲ ਜਾਂਦੇ ਨੇ, ਮੁਰਦਾ ਹੋ ਜਾਂਦਾ, ਲਾਸ਼ ਹੋ ਜਾਂਦਾ ਹੈ, ਤਾਂ ਹੀ ਨਿਕਲ ਸਕਦਾ। ਇੱਕ ਦਫ਼ਾ ਮਨੁੱਖ ਮੋਹ ਦੀ ਘੁੰਮਣ ਗੈਰੀ ਵਿੱਚ ਪੈ ਜਾਏ, ਮਰਨ ਤੋਂ ਪਹਿਲੇ ਤਾਂ ਨਿਕਲਦਾ ਨਹੀਂ, ਔਰ ਉਸੇ ਮੋਹ ਦੇ ਚੱਕਰ ਵਿੱਚ ਜੀਵਨ ਭਰ ਘੁੰਮਦਾ ਰਹਿੰਦਾ ਹੈ, ਦੁੱਖ ਆਉਂਦਾ ਹੈ, ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਮੁਸ਼ਕਿਲ ਕਠਿਨ, ਇਧਰੋਂ ਪ੍ਰਾਣ ਨਿਕਲਦੇ ਨੇ ਤਾਂ ਜਾ ਕੇ ਕਿਧਰੇ ਉੱਠਦਾ ਉਹ ਜੋ ਬਣਿਆ ਹੋਇਆ ਮੋਹ ਹੈ ਟੁੱਟਦਾ ਹੈ, ਪਰ ਮੋਹ ਦਾ ਬੰਧਨ ਫਿਰ ਅਗਲੇ ਜਨਮ ਵਿੱਚ ਕਿਉਂਕਿ ਆਉਂਦਾ ਹੈ ਉਹ ਫਿਰ ਅੱਗੇ ਲੈ ਜਾਂਦੀ ਹੈ। ਤੋ ਭਰਤਰੀ ਕਹਿੰਦੇ ਨੇ ਮੋਹ ਚੱਕਰ ਯਾਂਕੋ ਨੀਰ ਜਾਰੇ ਵਾਂਕੋ ਤੀਰ ਹੈ, ਨਦੀਆਂ ਦਾ ਪਾਣੀ ਠੰਡਾ ਕਰਦਾ ਹੈ, ਆਸਾ ਰੂਪੀ ਨਦੀ ਦਾ ਜਲ ਐਸਾ ਗਰਮ ਤੜਪਾ ਕੇ ਰੱਖ ਦਿੰਦਾ, ਜਲਾ ਕੇ ਰੱਖ ਦਿੰਦਾ, ਫਕੋਲੇ ਕਰ ਦਿੰਦਾ। ਭਰਤਰੀ ਕਹਿੰਦੇ ਨੇ ਇਸ ਦਰਿਆ ਦੇ ਕਿਨਾਰੇ ਇੱਕ ਦਰਖਤ ਥੱਲੇ ਬੈਠ ਕੇ ਮੈਂ ਪਾਰ ਜਾਣ ਦੀ ਅਕਸਰ ਸੋਚਿਆ ਕਰਦਾ ਸੀ, ਪਰ ਦੁਰਘਟਨਾ ਘਟ ਗਈ, ਕਿਹੜੀ? ਧੀਰਜ ਕੋ ਤਰ ਹਾਰੀ, ਬੁੱਧ ਨਾਵ ਕੋ ਨਿਵਾਰੀ, ਭਉ ਸਿੰਧ ਗਤ ਵਾਰੀ, ਬਿਪਤਾ ਸਮੀਰ ਹੈ। ਧੀਰਜ ਰੂਪੀ ਜਿਹੜਾ ਦਰਖਤ ਸੀ, ਸਬਰ ਧੀਰਜ, ਚਲੋ ਮਿਟ ਜਾਣਗੇ ਦੁੱਖ, ਇਹ ਧੀਰਜ ਦਾ ਦਰਖਤ ਵੀ ਇਸ ਨਦੀ ਨੇ ਡੋਬ ਕੇ ਰੱਖ ਦਿੱਤਾ, ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ ਨੇ। ਔਰ ਵਾਕਈ ਨਦੀ ਕਿਨਾਰੇ ਜੋ ਰੁਖੜਾ ਹੈ ਆਖਿਰ ਕਿੰਨੇ ਦਿਨ, ਅੱਜ ਗਿਆ ਤੇ ਕੱਲ੍ਹ ਗਿਆ, ਐਸਾ ਨਦੀ ਵਿੱਚ ਉਛਾਲ ਆਇਆ, ਜੜ੍ਹੋਂ ਪੁੱਟਿਆ ਗਿਆ, ਇਹ ਦਰਖਤ ਧੀਰਜ ਸਬਰ। ਕਹਿੰਦੇ ਨੇ ਆਸਾ ਮਨੋ ਸੰਕਲਪਾਂ ਨੂੰ ਜਨਮ ਦਿੰਦੀ ਹੈ, ਮਨੋ ਸੰਕਲਪ ਤ੍ਰਿਸ਼ਨਾ ਨੂੰ ਜਨਮ ਦਿੰਦੇ ਨੇ, ਪਰ ਪ੍ਰਬਲ ਤ੍ਰਿਸ਼ਨਾ ਵਿਆਕੁਲਤਾ ਨੂੰ ਜੋ ਹੈ ਜਨਮ ਦਿੰਦੀ ਹੈ, ਬੜੀ ਬੇਚੈਨੀ ਵਿਆਕੁਲਤਾ ਵਾਸਨਾ ਪੈਦਾ ਕਰਕੇ ਰੱਖ ਦਿੰਦੀ ਹੈ, ਔਰ ਇਹ ਮਨੁੱਖ ਨੂੰ ਰਾਗ ਤੇ ਦ੍ਰੇਸ਼ ਦੇ ਬੰਧਨਾਂ ਵਿੱਚ ਪਾ ਕੇ ਰੱਖ ਦਿੰਦੇ ਨੇ। ਔਰ ਰਾਗ ਦ੍ਰੇਸ਼ ਦੇ ਗ੍ਰਸਿਆ ਹੋਇਆ ਮਨੁੱਖ ਜੀਵਨ ਭਰ ਮੋਹ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਤੋ ਮੋਹ ਦੇ ਚੱਕਰ ਵਿੱਚ ਫਸਿਆ ਹੋਇਆ ਮਨੁੱਖ ਹਰ ਇੱਕ ਜਲਦਾ ਰਹਿੰਦਾ ਹੈ, ਪਰ ਉਸਨੂੰ ਜੀਣਾ ਪੈਂਦਾ ਹੈ ਬੇਸਬਰੀ ਦੇ, ਉਸਦਾ ਸਬਰ ਖਤਮ ਹੋ ਜਾਂਦਾ ਹੈ, ਉਹਦੇ ਧੀਰਜ ਰਹਿੰਦਾ ਹੀ ਨਹੀਂ, ਕਾਲੀ ਤਬੀਅਤ ਦਾ ਹੋ ਜਾਂਦਾ ਹੈ, ਜਲਦਬਾਜ਼ ਹੋ ਜਾਂਦਾ ਹੈ, ਔਰ ਜਲਦਬਾਜ਼ ਮਨੁੱਖ ਸ਼ੈਤਾਨ ਵਰਗਾ ਹੀ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਦੀ ਬਾਣੀ ਰਾਹੀਂ ਕਹਿੰਦੇ ਨੇ ਕਿ ਖੁਸ਼ ਗੁਪਤ ਫਿਰ ਦੋਸੀ ਹੈ ਖੁਸਤਰ ਦਵਾਂ ਕਿ ਜ਼ੂਤੀ ਬਵਦਕਾਰ ਆਹਿਰ ਮਨਾ। ਕਿਤਨਾ ਸੁੰਦਰ ਫਿਰਦੋਸੀ ਨੇ ਸ਼ਾਹਨਾਮੇ 'ਚ ਲਿਖਿਆ ਹੈ ਕਿ ਜਲਦਬਾਜ਼ੀ ਕਰਨਾ ਸ਼ੈਤਾਨਾਂ ਦਾ ਕੰਮ ਹੈ, ਕਿਉਂਕਿ ਜਲਦੀ ਦੇ ਕਾਲੀ ਤਬੀਅਤ ਦੇ ਮਨੁੱਖ ਦਾ ਧਿਆਨ ਗਹਿਰਾ ਨਹੀਂ ਜਾਂਦਾ, ਉਥਲਾ ਉਥਲਾ ਰਹਿੰਦਾ ਹੈ, ਪਰ ਉਥਲੇ ਪਣੇ ਅਨੰਤ ਅਨਰਥ ਹੋ ਜਾਂਦੇ ਨੇ, ਗਲਤੀਆਂ ਹੋ ਜਾਂਦੀਆਂ ਨੇ। ਤਾਂ ਧੀਰਜ ਕੋ ਤਰ ਹਾਰੀ, ਬੁੱਧ ਨਾਵ ਕੋ ਨਿਵਾਰੀ, ਸੋਚਿਆ ਕਿ ਚਲੋ ਬੁੱਧੀ ਦੀ ਨੌਕਾ ਵਿੱਚ ਬੈਠ ਕੇ, ਅਕਲ ਦੀ ਨੌਕਾ ਵਿੱਚ ਬੈਠ ਕੇ ਪਾਰ ਆਵਾਂਗੇ, ਪਰ ਇਹ ਆਸਥਾ ਦੀ ਨਦੀ ਐਸੀ ਹੈ ਕਿ ਇਹ ਬੁੱਧੀ ਦੀ ਨੌਕਾ ਨੂੰ ਵੀ ਡੋਬ ਕੇ ਰੱਖ ਦਿੰਦੀ। ਪ੍ਰਬਲ ਆਸਥਾ ਰੱਖਣ ਵਾਲਾ ਮਨੁੱਖ ਅਕਲਮੰਦ ਹੋ ਹੀ ਨਹੀਂ ਸਕਦਾ, ਉਹਦੀ ਅਕਲ ਕੰਮ ਕਰ ਹੀ ਨਹੀਂ ਸਕਦੀ, ਕਿਉਂਕਿ ਇਤਨੀ ਸੰਕਲਪ, ਇਤਨੀ ਚੇਤਨਾ, ਇਤਨੀ ਵਿਆਕੁਲਤਾ, ਹੁਣ ਕੀ ਅਕਲ ਨੇ ਕੰਮ ਕਰਨਾ? ਧੀਰਜ ਰਿਹਾ ਹੀ ਨਹੀਂ। ਧੀਰਜ ਕੋ ਤਰ ਹਾਰੀ, ਬੁੱਧ ਨਾਵ ਕੋ ਨਿਵਾਰੀ, ਭਵ ਸਿੰਧ ਗਤ ਵਾਰੀ, ਵਿਪਤਾ ਸਮੀਰ ਹੈ। ਇਸ ਨਦੀ ਦੇ ਉੱਪਰ ਸਮੀਰ ਹਵਾ ਵਿਪਤਾ ਦੀ ਚੱਲ ਰਹੀ ਹੈ, ਔਰ ਅਗਾਂ ਚੱਲ ਕੇ ਆਖਰੀ ਪੰਕਤੀ ਦੇ ਰਾਜ ਯੋਗੀ ਭਰਤੀ ਕਹਿੰਦੇ ਨੇ, ਉੱਚੇ ਚਿੰਤਾ ਤੱਕ ਯਾ ਸੇ ਤਰਨੀ ਕਠਨ, ਤਾਂ ਸੇ ਭੋਗੀ ਤਾਮੋ ਬਹਿ, ਯੋਗੀ ਬਹਿ ਪਾਰ ਤੀਰ ਹੈ। ਇਸਦੇ ਕੰਢੇ, ਇਸਦੇ ਕਿਨਾਰੇ ਚਿੰਤਾ, ਚਿੰਤਾ ਦੇ ਬੜੇ ਉੱਚੇ ਉੱਚੇ ਤੱਟ, ਉੱਚੇ ਚਿੰਤਾ ਤੱਟ, ਯਾ ਸੇ ਤਰਨੀ ਕਠਨ, ਤੈਰਨਾ ਕਠਨ, ਬਹੁਤ ਕਠਨ, ਤਾਂ ਸੇ ਯੋਗੀ ਭੋਗੀ ਤਾਮੋ ਬਹਿ, ਯੋਗੀ ਬਹਿ ਪਾਰ ਤੀਰ ਹੈ। ਭੋਗਾਂ ਦੀ ਲਾਲਸਾ, ਭੋਗਾਂ ਦੀ ਕਾਮਨਾ, ਭੋਗਾਂ ਦੀ ਇੱਛਾ ਰੱਖਣ ਵਾਲਾ ਮਨੁੱਖ ਡੁੱਬ ਜਾਂਦੇ ਨੇ, ਗਰਕ ਹੋ ਜਾਂਦੇ ਨੇ। ਕੋਈ ਵਿਰਲਾ ਯੋਗੀ ਪਾਰ ਹੋ ਕੇ ਤੇ ਪਰਮ ਆਨੰਦ ਨੂੰ ਜੋ ਹੈ ਮਾਣਦਾ। ਕੋਈ ਵਿਰਲਾ ਗੁਰਮੁਖ ਭੈ ਨਿਰਾਸ਼, ਸੁਖ ਫਲ ਪਾਇਆ। ਜਦ ਕੋਈ ਨਿਰਾਸ਼ ਹੋ ਜਾਂਦਾ ਹੈ, ਉਦਾਸ ਹੋ ਜਾਂਦਾ ਹੈ, ਤੋ ਆਖਿਰ ਜੀਵਨ ਤੇ ਆਸਥਾ ਮਈਏ ਕਿਸ ਤਰ੍ਹਾਂ ਜੀਵੇ? ਤੋ ਉਸ ਦੇ ਅੰਦਰ ਆਸਥਾ ਪ੍ਰਭੂ ਦੀ ਪੈਦਾ ਹੋ ਜਾਂਦੀ, ਪਰਮਾਤਮਾ ਦੀ ਪੈਦਾ ਹੋ ਜਾਂਦੀ। ਕੱਲ ਤੱਕ ਪਦਾਰਥ ਦੀ, ਅੱਜ ਪਰਮਾਤਮਾ ਦੀ। ਕੱਲ ਜੋ ਕੁਛ ਵੀ ਕਰਦਾ ਸੀ, ਜਿਤਨੀ ਭੱਜ ਦੌੜ ਸੀ ਪਦਾਰਥਾਂ ਦੇ ਲਈ ਸੀ, ਅੱਜ ਜੋ ਕੁਛ ਵੀ ਕਰ ਰਿਹਾ, ਜਿਤਨੀ ਭੱਜ ਦੌੜ ਹੈ ਪਰਮਾਤਮਾ ਲਈ ਹੈ। ਔਰ ਐਸਾ ਮਨੁੱਖ ਪੂਰਾ ਕਰਮਕਾਂਡੀ, ਪੂਰਾ ਰੇਤੀਆ ਬੈਠ ਜਾ, ਪੂਰਾ ਸ਼ਰਈ ਹੋ ਜਾਏਗਾ। ਲੇਕਿਨ ਬਹੁਤ ਲੰਬੇ ਸਮੇਂ ਤੱਕ ਪੂਜਾ ਪਾਠ ਦੇ ਜੀਵ ਰਿਹਾ, ਸ਼ਰਾ ਦੇ ਜੀਵ ਰਿਹਾ, ਕਰਮ ਕਾਂਡ ਦੇ ਜੀਵ ਰਿਹਾ, ਜੇ ਕੁਛ ਪ੍ਰਾਪਤ ਨਾ ਹੋਇਆ, ਪਰਮਾਤਮਾ ਨਾ ਮਿਲਿਆ, ਆਸਾ ਸੰਸਾਰ ਦੀ ਸੀ, ਪਦਾਰਥਾਂ ਦੀ ਸੀ, ਪੱਲੇ ਕੁਛ ਨਾ ਪਿਆ, ਤਾਂ ਮੈਂ ਕਰਾਂ ਆਸਾ ਨਿਰੰਕਾਰ ਦੀ, ਪਰਮਾਤਮਾ ਦੀ, ਪੱਲੇ ਕੁਛ ਨਾ ਪਿਆ। ਪਰ ਨਹੀਂ ਪੈਂਦਾ ਪੱਲੇ, ਪੱਲੇ ਪੈਂਦਾ ਹੈ ਕਰਮ ਕਾਂਡ, ਪੱਲੇ ਪੈਂਦਾ ਹੈ ਪੂਜਾ ਪਾਠ, ਪੱਲੇ ਪੈਂਦੇ ਨੇ ਧਾਰਮਿਕ ਕਰਮ। ਲੇਕਿਨ ਸਭ ਕੁਛ ਕਰਦਿਆਂ ਹੋਇਆ ਇੱਕ ਦਿਨ ਮਨੁੱਖ ਇਸ ਤੋਂ ਵੀ ਨਿਰਾਸ਼ ਹੁੰਦਾ ਹੈ। ਕਿਉਂ? ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੁੰਦਰ ਬਿਆਨ ਕੀਤਾ ਹੈ, ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਦੇਸ਼ਾਂਤਰ ਮੈਂ ਸਗਲੇ ਜਾ ਗਏ। ਪਹਿਲੇ ਤੇ ਪਦਾਰਥਾਂ ਤੋਂ ਨਿਰਾਸ਼ ਸੀ, ਹੁਣ ਪਰਮਾਤਮਾ ਤੋਂ ਨਿਰਾਸ਼ ਹੋ ਗਏ। ਬਹੁਤ ਦਿਨ ਲੱਗ ਗਏ ਪੂਜਾ ਪਾਠ ਕਰਦੇ, ਬਹੁਤ ਦਿਨ ਲੰਘ ਗਏ ਨੇ ਕਰਮ ਕਾਂਡ ਵਿੱਚ ਪ੍ਰਵਿਰਤ ਹੋਇਆ, ਬਹੁਤ ਦਿਨ ਲੰਘ ਗਏ ਤੀਰਥਾਂ ਦਾ ਰਟਨ ਕਰਦਿਆਂ, ਜਪ ਤਪ ਕਰਦਿਆਂ, ਕੁਛ ਨਹੀਂ ਹੋਇਆ, ਪਰਮਾਤਮਾ ਨਹੀਂ ਮਿਲਿਆ। ਆਸਾ ਪਦਾਰਥਾਂ ਦੀ ਜਿੱਥੇ ਵਰਤਮਾਨ ਵਿੱਚ ਨਹੀਂ ਜੀਵਣ ਦਿੰਦੀ, ਆਸਾ ਪਰਮਾਤਮਾ ਦੀ ਵੀ ਨਹੀਂ ਜੀਵਣ ਦਿੰਦੀ। ਕਰਮ ਕਰਦੇ ਆਇਆ ਆਸਾ ਜੋ ਪਰਮਾਤਮਾ ਦੀ ਵੀ ਨਾਰਤ ਹੈ, ਗੁਰਮੁਖ ਭੈ ਨਿਰਾਸ਼, ਸੁਖ ਫਲ ਪਾਇਆ, ਤਾਂ ਫਿਰ ਕਰਮ ਕਰੇ ਕੰਮ ਕਿਸ ਤਰ੍ਹਾਂ ਕਰੇ? ਸਿਆਣੇ ਕਹਿੰਦੇ ਨੇ, ਆਸਾ ਬੰਧਨਾਂ ਦੇ ਪੈ ਕੇ ਆਸਾ ਤੋਂ ਪ੍ਰੇਰਿਤ ਹੋ ਕੇ ਤੇ ਮਨੁੱਖ ਕਰਮ ਕਰਦਾ ਹੈ। ਫਿਰ ਆਸਾ ਹੀ ਨਹੀਂ ਤੇ ਕਰਮ ਕਿਉਂ ਕਰੇਗਾ? ਕੱਲ ਦੀ ਆਸਾ ਹੀ ਨਹੀਂ, ਕੱਲ ਦੇ ਮਿਲਣ ਦੀ ਕੁਛ ਆਸਾ ਹੀ ਨਹੀਂ, ਤੋ ਅੱਜ ਬੀਜ ਪਾਉਣ ਦੀ ਲੋੜ ਕੀ ਹੈ? ਪਰ ਸੰਸਾਰ ਵਿੱਚ ਮਨੁੱਖ ਕਰ ਸਕਦਾ, ਨਿਰੰਕਾਰ ਦੀ ਦੁਨੀਆਂ ਚ ਨਹੀਂ। ਆਸਾ ਬੰਧਨ ਹੈ, ਆਸਾ ਦੀਵਾਰ ਹੈ। ਗੁਰਮੁਖ ਭੈ ਨਿਰਾਸ, ਸੁਖ ਫਲ ਪਾਇਆ, ਤਾਂ ਫਿਰ ਕਿਸ ਤਰ੍ਹਾਂ ਜੀਵੇ? ਜੀਵਣ ਲਈ ਕੋਈ ਆਧਾਰ ਵੀ ਤੇ ਚਾਹੀਦਾ ਹੈ। ਸਾਹਿਬ ਤੇ ਸਾਫ ਕਹਿੰਦੇ, ਕਾਹੂ ਫਲ ਕੀ ਇੱਛਾ ਨਹੀਂ ਪਾਤੇ, ਜਿੱਥੇ ਪਦਾਰਥਾਂ ਦੇ ਫਲ ਦੀ ਕੋਈ ਇੱਛਾ ਨਹੀਂ ਹੈ, ਉੱਥੇ ਪਰਮਾਤਮਾ ਮਿਲੇ ਫਲ ਦੀ ਵੀ ਕੋਈ ਇੱਛਾ ਨਾ ਰੱਖੇ। ਕਾਹੂੰ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗਰਾ ਛੇ। ਲੋਹੇ ਦੀਆਂ ਬੇੜੀਆਂ, ਲੋਹੇ ਦੇ ਕੜੇ, ਲੋਹੇ ਦੇ ਕੰਗਣ ਉਤਾਰਨੇ ਆਸਾਨ ਸਨ, ਸੁੱਟਣੇ ਆਸਾਨ ਸਨ। ਸੋਨੇ ਦੇ ਕੜਿਆਂ ਨੂੰ ਉਤਾਰ ਕੇ ਸੁੱਟਣਾ ਔਖਾ। ਪਦਾਰਥਾਂ ਦੀ ਆਸਾ ਚਲੋ ਤਿਆਗ ਦਿੱਤੀ, ਪਰੇ ਰੱਖੀ, ਪਰਮਾਤਮਾ ਦੀ ਆਸਾ ਇਹ ਤੇ ਬਹੁਤ ਕਠਿਨ, ਇਹ ਤੇ ਬਹੁਤ ਕਠਿਨ। ਕਿਤੇ ਸੋਨੇ ਦੇ ਕੜੇ ਨੇ, ਕਿਤੇ ਸੋਨੇ ਦੀਆਂ ਬੇੜੀਆਂ ਨੇ, ਕਿਤੇ ਸੋਨੇ ਦੀਆਂ ਹੱਥਕੜੀਆਂ ਨੇ, ਪਰ ਇੱਥੇ ਆਭੂਸ਼ਣ ਪ੍ਰਤੀਤ ਆਉਂਦੀਆਂ ਨੇ, ਕਿਤੇ ਗਹਿਣੇ ਪ੍ਰਤੀਤ ਆਉਂਦੀਆਂ ਨੇ। ਪਰ ਅਗਰ ਵਾਕਈ ਕੋਈ ਸਿਆਣਾ ਮਨੁੱਖ ਹੈ ਤਾਂ ਉਸਨੂੰ ਇਹ ਵੀ ਬੇੜੀਆਂ ਪ੍ਰਤੀਤ ਆਉਣਗੀਆਂ, ਹੱਥਕੜੀਆਂ ਪ੍ਰਤੀਤ ਆਉਣਗੀਆਂ। ਧਾਰਮਿਕ ਅਭਿਆਸੀ ਮਨੁੱਖ ਹੈਰਾਨ ਹੋਣਗੇ ਕਿ ਧਾਰਮਿਕ ਕਰਮ ਕਰਦੇ ਹੋਇਆਂ ਪਰਮਾਤਮਾ ਦੀ ਵੀ ਆਸਾ ਨਹੀਂ। ਜਦ ਪਦਾਰਥਾਂ ਤੋਂ ਉਦਾਸ ਹੋਇਆ, ਨਿਰਾਸ਼ ਹੋਇਆ, ਤਾਂ ਪਰਮਾਤਮਾ ਦੀ ਆਸਾ ਚਾਹੀਦੀ ਹੈ। ਇਸ ਤੋਂ ਬਿਨਾਂ ਇਹ ਕਰਮ ਕਾਂਡ ਵਿੱਚ ਪ੍ਰਵਿਰਤ ਨਹੀਂ ਹੋਵੇਗਾ, ਇਸ ਤੋਂ ਬਿਨਾਂ ਇਹ ਪੂਜਾ ਪਾਠ ਕਰ ਨਹੀਂ ਸਕਦਾ, ਇਸ ਤੋਂ ਬਿਨਾਂ ਇਸ ਮਾਰਗ 'ਤੇ ਚਲੇਗਾ ਨਹੀਂ। ਲੇਕਿਨ ਫਿਰ ਵੀ ਜੈਸੇ ਜੈਸੇ ਸਮਝ ਆਉਂਦੀ ਹੈ, ਸਮਾਂ ਲੰਘਦਾ ਹੈ, ਪਰਮਾਤਮਾ ਤਾਂ ਮਿਲਿਆ ਹੈ ਔਰ ਵਿਕਾਰ ਰੋੜਾ ਕੀ ਹੈ, ਦੀਵਾਰ ਕੀ ਹੈ, ਦੀਵਾਰ ਆਸਾ ਹੀ ਹੈ ਔਰ ਕੁਛ ਵੀ ਨਹੀਂ। ਪਹਿਲੇ ਆਸਾ ਲੱਗ ਕੇ ਸੰਸਾਰਿਕ ਕਰਮ ਕੀਤੇ, ਹੁਣ ਆਸਾ ਲੱਗ ਕੇ ਪਰਮਾਰਥਿਕ ਕਰਮ ਕੀਤੇ। ਕਾਹੂੰ ਫਲ ਕੀ ਇੱਛਾ ਨਹੀਂ ਬਾਝੇ, ਕੇਵਲ ਭਗਤ ਕੀ ਸੰਗਰਾ ਛੇ। ਬਸ ਕੀਰਤਨ ਹੀ ਕਾਫੀ ਹੈ, ਹੋਰ ਕੀ ਇੱਛਾ ਕਰਨੀ। ਉਸਦਾ ਨਾਮ ਹੀ ਕਾਫੀ ਹੈ, ਹੋਰ ਕੀ ਇੱਛਾ ਕਰਨੀ। ਹੋਰ ਇੱਛਾ ਹੋਰ ਆਸਾ ਇਸ ਗੱਲ ਦਾ ਸਬੂਤ ਹੈ। ਭਜਨ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਤਨਵਾ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰਪੂਰਾ ਪਾਈਐ ਵਡ ਭਾਗੀ ਦਰਸ਼ਨ ਕੋ ਜਾਈਐ ਕੁਰਬਾਨ ਰਹਾਉ ਤਿਲ ਵਿਖ ਮੇਤੇ ਸ਼ਬਦ ਸੰਤੋਖ ਨਾਮ ਅਰਾਧਨ ਹੋਆ ਜੋਗ ਸਾਧ ਸੰਗ ਹੋਆ ਪ੍ਰਗਾਸ ਚਰਨ ਕਮਲ ਮਨ ਮਾਹੀ ਨਿਵਾਸ।

ਕੋਈ, ਨਾਨਕ ਖੋਜ ਲਹਿ ਜਨ ਕੋਈ, ਪ੍ਰਭਾਤੀ ਮਹੱਲਾ ਪਹਿਲਾ, ਮਾਇਆ ਮੋਹੇ ਸਗਲ ਜਗ ਛਾਇਆ, ਕਾਮਣ ਦੇਖ ਕਾਮ ਨਿਭਾਇਆ, ਸੁੱਤ ਕੰਚਨ ਸਿਉ ਹੇਤ ਵਧਾਇਆ, ਸਭ ਕਿਸੇ ਆਪਣਾ ਇੱਕ ਰਾਮ ਪਰਾਇਆ, ਐਸਾ ਜਾਪ ਜਪੋ ਜਪ ਮਾਲੀ, ਦੁੱਖ ਸੁਖ ਪਰ ਹਰ ਭਗਤ ਨਿਰਾਲੀ ਰਹਾਉ, ਗੁਣ ਨਿਧਾਨ ਤੇਰਾ ਅੰਤ ਨਾ ਪਾਇਆ, ਸਾਚ ਸ਼ਬਦ ਤੁਝ ਮਾਹੀ ਸਮਾਇਆ, ਆਵਾ ਗੌਣ ਤੁਧ ਆਪ ਰਚਾਇਆ, ਸੇਈ ਭਗਤ ਜਿਨ ਸੱਚ ਚੇਤ ਲਾਇਆ, ਗਿਆਨ ਧਿਆਨ ਨਰਹਰ ਨਿਰਬਾਣੀ, ਬਿਨ ਸਤਿਗੁਰ ਭੇਟੇ ਕੋਈ ਨਾ

ਵਿੱਚੋਂ ਚੂਕੈ ਤਿਸਨਾ ਅਰ ਆਪ ਜਹ ਜਹ ਦੇਖਾਂ ਤਹ ਤਹ ਸੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ ਹਿਰਦੈ ਸੱਚ ਇਹ ਕਰਨੀ ਸਾਰ ਹੋਰ ਸਭ ਪਾਖੰਡ।

ਨਾਨਕ ਨਦਰੀ ਨਦਰ ਪਛਾਣ ਪ੍ਰਭਾਤੀ ਮਹੱਲਾ ਪਹਿਲਾ ਦੱਖਣੀ ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ ਸਹਿਸ ਸਰੀਰ ਚਿਹਨ ਪਗ ਹੂਏ ਤਾਂ ਮਨ ਪਛੋਤਾਇਆ।

ਕਿਰਤਾਰਥ ਸਤਿਗੁਰ ਦੀਏ ਮੁਕਤ ਧਿਆਨਾ ਹਰ ਪਦ ਚੀਨ ਪਏ ਪ੍ਰਧਾਨਾ ਮਨ ਤਨ ਸੀਤਲ ਗੁਰ ਬੂਝ ਬੁਝਾਈ ਪ੍ਰਭ ਨਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰ ਬੂਝ ਬੁਝਾਈ ਨਾਮ ਬਿਨਾ ਗਤ ਕਿਨੈ ਨਾ ਪਾਈ ਪ੍ਰਭਾਤੀ ਮਹੱਲਾ ਪਹਿਲਾ ਇਕ ਤੁਰ ਬਖਸ਼ ਲਏ ਗੁਰਪੂਰੈ ਸੱਚੀ ਬਣਤ ਬਣਾਈ ਹਰ ਰੰਗ ਰਾਤੇ ਸਦਾ ਰੰਗ ਸਾਚਾ ਦੁੱਖ ਬਿਸਰੇ ਪਤ ਪਾਈ ਝੂਠੀ ਦੁਰਮਤ ਕੀ ਚਤੁਰਾਈ ਬਿਨ ਸਤਬਾਰ ਨਾ ਲਾਗੈ ਕਾਈ ਰਹਾਉ ਮਨਮੁਖ ਕਹੋ ਦੁੱਖ ਦਰਦ ਵਿਆਪਸ ਮਨਮੁਖ ਦੁੱਖ ਨਾ ਜਾਈ ਸੁਖ ਦੁੱਖ ਦਾਤਾ ਗੁਰਮੁਖ ਜਾਤਾ ਮੇਲ ਲਏ ਸਰਨਾਈ ਮਨਮੁਖ ਤੇ ਅਬ ਭਗਤ ਨਾ ਹੋਵਸ ਹਉ ਮੈਂ ਪਚੈ ਦੀਵਾਨੀ ਇਹ ਮਨੁਆ ਖਿਨ ਊਬ ਪਿਆਲੀ ਜਬ ਲਗ ਸ਼ਬਦ ਨਾ ਜਾਨੀ ਭੂਖ ਪਿਆਸਾ ਜਗ ਭਇਆ ਤਿਪਤ ਨਹੀਂ ਬਿਨ ਸਤਿਗੁਰ ਪਾਈ ਸਹਿਜੈ ਸਹਿਜ ਮਿਲੈ ਸੁਖ ਪਾਈਐ

ਹਰ ਨਾਮੋ ਲਿਓ ਸੰਭਾਲ ਮਨ ਮੇਰੇ ਸ਼ਬਦ ਰੱਪੈ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹਾਉ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਓ ਸਾਜਿਆ

ਆਰੀ ਹਰ ਮੰਦਰ ਇਹੋ ਜਗਤ ਹੈ ਗੁਰਬਿਨ ਕੋਰੰਦਾਰ ਦੂਜਾ ਭਾਉ ਕਰ ਪੂਜਦੇ ਮਨਮੁਖ ਅੰਧ ਗਵਾਰ ਜਿੱਥੇ ਲੇਖਾ ਮੰਗੀਐ ਤਿੱਥੇ ਦੇ ਜਾਤ ਨਾ ਜਾਈ ਸਾਚ ਰੱਤੇ ਸੇ ਉੱਭਰੇ ਦੁਖੀਏ ਦੂਜੈ ਭਾਈ ਹਰ ਮੰਦਰ ਮੈਂ ਨਾਮ ਨਿਧਾਨ ਹੈ ਨਾ ਬੂਝੈ ਮੁਗਦ ਗਵਾਰ ਗੁਰਪ੍ਰਸਾਦੀ ਕੀਨਿਆ ਹਰ ਰਾਖਿਆ ਉਰਧਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰੱਤੇ ਰੰਗ ਲਾਈ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਈ ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸ਼ਬਦ ਸਵਾਰ ਤਿਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਨ ਸਵਾਰ ਹਰ ਮੰਦਰ ਮਹਿ ਮਨ ਲੋਹਟ ਹੈ ਮੋਹਿਆ ਦੂਜੈ ਭਾਈ ਪਾਰਸ ਭੇਟਿਆ ਕੰਚਨ ਭਇਆ ਕੀਮਤ ਕਹੀ ਨਾ ਜਾਈ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਈ ਨਾਨਕ ਗੁਰਮੁਖ ਵਣਜੀਐ ਸੱਚਾ ਸੌਦਾ ਹੋਇ ਪ੍ਰਭਾਤੀ ਮਹੱਲਾ ਤੀਜਾ ਪੈ ਭਾਏ ਜਾਗੇ ਸੇ ਜਨ ਜਾਗਰਣ ਕਰਹਿ ਹਉਮੈ ਮੈਲ ਉਤਾਰ ਸਦਾ ਜਾਗਹਿ ਕਰ ਆਪਣਾ ਰਾਖਹਿ ਪੰਚ ਤਸਕਰ ਕਾਢਹਿ ਮਾਰ ਮਨ ਮੇਰੇ ਗੁਰਮੁਖ ਨਾਮ ਧਿਆਇ ਜਿਤ ਮਾਰਗ ਹਰ ਪਾਈਐ ਮਨ ਸੇ ਹੀ ਕਰਮ ਕਮਾਏ ਰਹਾਉ ਗੁਰਮੁਖ ਸਹਿਜ ਧੁਨ ਉਪਜੈ ਦੁਖ ਹਉਮੈ ਵਿੱਚੋਂ ਜਾਈ ਹਰ ਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਈ ਗੁਰਮਤੀ ਮੁਖ ਸੋਹਣੇ ਹਰ ਰਾਖਿਆ ਉਰ ਧਾਰ ਐਥੈ ਉਥੈ ਸੁਖ ਘਣਾ ਜਪ ਹਰ ਹਰ ਉਤਰੇ ਪਾਰ ਹਉਮੈ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਈ ਥਾਂ ਮਨ ਮੁਖ ਦਰ ਢੋਈ ਨਾ ਲਹਿ ਭਾਈ

ਪ੍ਰਭਾਤੀ ਮਹੱਲਾ ਪੰਜਵਾਂ ਮਨ ਮਹਿ ਕ੍ਰੋਧ ਮਹਾ ਹੰਕਾਰਾ ਪੂਜਾ ਕਰਹਿ ਬਹੁਤ ਵਿਸਥਾਰਾ ਕਰ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀ ਮਾਲ ਕਬ ਹੀ ਨਾ ਜਾਏ ਇਤ ਸੰਜਮ ਪ੍ਰਭ ਕਿਨਹੀ ਨਾ ਪਾਇਆ ਭਗਉਤੀ ਮੁਦਰਾ ਮਨ ਮੋਹਿਆ ਮਾਇਆ ਰਹਾਉ ਪਾਪ ਕਰਹਿ ਪੰਚਾਂ ਕੇ ਬਾਸਰੇ ਤੀਰਥ ਨਾਏ ਕਹਿ ਸਭ ਉਤਰੇ ਬਹੁਰ ਕਮਾਵਹਿ ਹੋਏ ਨਿਸੰਕ ਜਮਪੁਰ ਬਾਂਧ ਖਰੇ ਕਾਲੰਕ ਘੂੰਗਰ ਬਾਂਧ ਬਜਾਵਹਿ ਤਾਲਾ ਅੰਤਰ ਕਪਟ ਫਿਰਹਿ ਬੇਤਾਲਾ ਵਰਮੀ ਮਾਰੀ ਸਾਪ ਨਾ ਮੂਆ ਪ੍ਰਭ ਸਭ ਕਿਛ ਜਾਣੈ ਜਿਨ ਤੂੰ ਕੀਆ ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰਦੀ ਸਹਿਤ ਆਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਰਾਏ ਟੂਕਾ ਘਰ ਘਰ ਮੰਗੈ ਤ੍ਰਿਪਤਾਵਣ ਤੇ ਚੂਕਾ ਬਨਤਾ ਛੋੜ ਬਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਹਾਂ ਦੁਖਿਆਰੀ ਬੋਲੈ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਪਵਾਈਐ ਜੋਨੀ ਅਨ ਤੇ ਰਹਿਤਾ ਦੁਖ ਦੇਹੀ ਸਹਿਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬਿਨ ਸਤਿਗੁਰ ਕਿਨੈ ਨਾ ਪਾਈ ਪਰਮ ਗਤੇ ਪੂਛੋ ਸਗਲ ਬੇਦ ਸਿਮਰਤੇ ਮਨਮੁਖ ਕਰਮ ਕਰੈ ਆ ਜਾਈ ਜਿਉ ਬਾਲੂ ਕਰ ਠੋਰ ਨਾ ਠਾਈ ਜਿਸਨੂੰ ਭਏ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬਾਂਧੇ ਉਪਾਲਾ ਕੋਟ ਮਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗ ਤਰਾਇਆ ਜੇ ਹੋਵੈ ਭਾਗ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲਬਿਕ ਸਭ ਕਾਟੇ ਧਰਮ ਰਾਏ ਕੇ ਕਾਗਰ ਪਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਧ ਮਾਹੀ ਸਮਾਇਆ ਰਾਮ ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਚੂਕਾ ਗੌਣ ਮਿਟਿਆ ਅੰਧਿਆਰ ਗੁਰ ਦਿਖਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ ਪ੍ਰਭੂ ਜਨਾਇਆ ਤਬ ਹੀ ਜਾਤਾ ਘਟ ਘਟ ਅੰਤਰ ਰਵਿਆ ਸੋਏ ਤਿਸ ਬਿਨ ਬੀਜੋ ਨਾਈ ਕੋਏ ਬੈਰ ਵਿਰੋਧ ਛੇਦੇ ਭੈ ਭਰਮਾ ਪ੍ਰਭ ਪੁਨ ਆਤਮੈ ਕੀਨੇ ਧਰਮਾ ਮਹਾ ਤਰੰਗ ਤੇ ਕਾਂਡੈ ਲਾਗਾ ਜਨਮ ਜਨਮ ਕਾ ਟੂਟਾ ਗਾਂਡਾ ਜਪ ਤਪ ਸੰਯਮ ਨਾਮ ਸੰਭਾਲਿਆ ਆਪਣੇ ਠਾਕੁਰ ਨਦਰ ਨਿਹਾਲਿਆ ਮੰਗਲ ਸੂਖ ਕਲਿਆਣ ਤਥਾਈ ਜਹਿ ਸੇਵਕ ਗੋਪਾਲ ਗੁਸਾਈ ਪ੍ਰਭ ਸੋ ਪ੍ਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬੇਤਾਲ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਥ ਇਸ਼ਨਾਨ ਕਰੀਜਾ ਚਰਨ ਕਮਲ ਨਿਮਖ ਹਿਰਦੈ ਧਾਰੀ ਗੋਬਿੰਦ ਜਪਤ ਸਭ ਕਾਰਜ ਸਾਰੀ ਉੱਚੇ ਤੇ ਉੱਚਾ ਪ੍ਰਵਥਾਨ ਹਰ ਜਨ ਲਾਵਹਿ ਸਹਿਜ ਧਿਆਨ ਦਾਤ ਦਾਸਨ ਕੀ ਬਾਂਛੋ ਧੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪ੍ਰਵਾਸਾ ਤੇਰਾ ਕਰ ਗਹਿ ਲੀਨੇ ਆਪਣੇ ਦਾਸ ਜਪ ਜੀਵੈ ਨਾਨਕ ਗੁਣਤਾਸ ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਬੀਚਾਰਾ ਰਹਾਉ ਜਹਿ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋਆ ਸੋ ਤੇਰਾ ਭਾਣਾ ਜੋ ਇਵ ਬੂਝੈ ਸੋ ਸਹਿਜ ਸਮਾਣਾ ਕਹਿਤ ਕਬੀਰ ਕਿਲ ਬਿਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅੱਲਾਹ ਏਕ ਮਸੀਤ ਬਸਤ ਹੈ ਅਵਰ ਮੁਲਕ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਹੋ ਮਹਿ ਤਤ ਨਾ ਹੇਰਾ ਅੱਲਾਹ ਰਾਮ ਜੀਵੋ ਤੇਰੇ ਨਾਈ
तू कर मेहरामत साई रहाऊ। दक्षण देश हरी का बासा, पश्चिम अल्लाह।

ਧਾਰ ਨਾਨਕ ਜਨ ਕਹਿ ਪੁਕਾਰ ਅਵਸਰ ਬਿਹਾਤ ਹੈ ਜੈ ਜੈ ਬੰਤੀ ਮਹਲਾ ਨੌਵਾ ਰੇ ਮਨ ਕੌਣ ਗਤ ਹੋਏ ਹੈ ਤੇਰੀ ਇਹ ਜਗ ਮਹਿ ਰਾਮ ਨਾਮ ਸੋ ਤਉ ਨਹੀਂ ਸੁਣਿਓ ਕਾਨ ਵਿਖਿਅਨ ਸਿਉ ਅਤ ਲੁਭਾਨ ਮਤ ਨਾਹਿਨ ਫੇਰੀ ਰਹਾਉ ਮਾਨਸ ਕੋ ਜਨਮ ਲੀਨ ਸਿਮਰਨ ਨਹਿ ਨਿਮਖ ਕੀਨ ਦਾਰਾ ਸੁਖ ਭਇਓ ਦੀਨ ਪਗਹੋ ਪਰੀ ਬੇਰੀ ਨਾਨਕ ਜਨ ਕਹਿ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਉਸ ਦੇ ਵਿੱਚੋਂ ਜੂਨੀ ਛਡਾ ਦਿੰਦੀ ਹੈ ਗੁਰੂ ਦੀ ਬਾਣੀ, ਤੇ ਬਾਕੀ ਜਿਹੜੇ ਜੰਤਰ ਮੰਤਰ ਨੇ ਇਹ ਜੂਨੀਆਂ ਵਿੱਚ ਕਮਾਉਂਦੇ ਨੇ ਪੈਸੇ ਲਏ। ਮੇਰਾ ਤਾਪ ਤੁਹਾਨੂੰ ਚੜ੍ਹਾਤਾ, ਤੁਹਾਡੇ ਆ ਕਿਸੇ ਗਾਹਲੇ ਨੂੰ ਚੜ੍ਹਾਤਾ, ਜਿਹਨੇ ਜ਼ਿਆਦਾ ਪੈਸੇ ਦੇ ਤੇ ਉਹਨਾਂ ਜੂਨੀਆਂ ਦੀ ਬਦਲੀ ਕਰੀ ਜਾਂਦੇ। ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਗਏ ਸ੍ਰੀ ਅਨੰਦਪੁਰ ਸਾਹਿਬ, ਵਸਾਇਆ ਤੁਹਾਡੀ ਜਨਮ ਭੂਮੀ, ਇਸ ਧਰਤੀ ਦਾ ਨਾਮ ਨਾ ਜਿਹਨੂੰ ਤੁਸੀਂ ਹੁਣ ਅਨੰਦਪੁਰ ਸਾਹਿਬ ਕਹਿੰਦੇ ਹੋ, ਇਹਦਾ ਪਿੰਡ ਦਾ ਨਾਮ ਹੈ ਮਾਖੋਵਾਲ। ਨੋਟ ਕਰ ਲਿਓ, ਇਹ ਅਨੰਦਪੁਰ ਸਾਹਿਬ ਦਾ ਅਸਲ ਨਾਮ ਮਾਖੋਵਾਲ ਹੈ। ਇਹ ਕਹਿਲੂਰ ਦੇ ਰਿਆਸਤ ਵਿੱਚ ਸੀ, ਬਿਲਾਸਪੁਰ ਨੂੰ ਇਹ ਕਹਿਲੂਰ ਕਹਿੰਦੇ। ਇੱਥੇ ਦੋ ਪਿੰਡ ਵੱਸਦੇ ਹੁੰਦੇ ਸੀ, ਮਾਖੇਵਾਲ ਗਾਟੇ ਖਾਂ। ਇਹਨਾਂ ਦੋ ਪਿੰਡਾਂ ਦੇ ਪ੍ਰੇਤ ਸੀ ਦੋ ਪਠਾਨ, ਮਾਖੇ ਖਾਂ ਤੇ ਗਾਟੇ ਖਾਂ, ਪ੍ਰੇਤਾਂ ਦਾ ਨਾਂ ਹੈ। ਉਹ ਪ੍ਰੇਤ ਦੀ ਜੂਨੀ ਵਿੱਚ ਪਈ ਹੋਏ ਸੀ, ਤੇ ਪ੍ਰੇਤ ਐਸਾ ਹੈ ਕਿ ਆਪਣੇ ਘਰ ਨੂੰ ਇਹ ਬਰਬਾਦ ਕਰੂਗਾ। ਉਹ ਜਿਸ ਵਿੱਚ ਜੂਨੀ ਉਹਦੀ ਸੁਰਤੀ ਰਹਿ ਗਈ ਨਾ ਜਾਂਦੇ ਦੀ, ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਪ੍ਰੇਤ ਜੋਨ ਬਲ ਬਲ ਔਤਰੇ। ਜਿਹਨੂੰ ਅੰਤ ਸਮੇਂ ਕੋਠੀ ਯਾਦ ਆ ਗਈ ਨਾ ਆਪਣੀ, ਬਸ ਉਸ ਕੋਠੀ ਵਿੱਚ ਆ ਕੇ ਵਸੂਗਾ, ਫਿਰ ਨਾ ਆਪ ਟਿਕੇ ਨਾ ਵਿਚਰਿਆਂ ਨੂੰ ਟਿਕਣ ਦੇਵੇ। ਪ੍ਰੇਤ ਜੋਨ ਕੋਠੀ, ਆਪਣੇ ਹੀ ਘਰ ਦੀ ਬਰਬਾਦੀ ਕਰਦਾ ਪ੍ਰੇਤ। ਉਹ ਗਾਟੇ ਖਾਂ ਮਾਖੇ ਖਾਂ ਜਿਹੜੇ ਪ੍ਰੇਤ ਸੀ ਨਾ ਪਠਾਨ, ਉਹਨਾਂ ਨੇ ਦੋਵੇਂ ਪਿੰਡ ਉਜਾੜਤੇ ਸੀ, ਉਹ ਬਰਬਾਦ ਕਰਤੇ ਆਪਣੇ ਹੀ ਪਿੰਡ। ਤੇ ਬਿਲਾਸਪੁਰ ਦੇ ਰਾਜੇ ਨੇ ਮਹਾਰਾਜ ਨਾਲ ਖੇਡ ਖੇਡੀ ਸੀ। ਨਵੇਂ ਪਾਤਸ਼ਾਹ ਜਦੋਂ ਕੀਰਤਪੁਰ ਸਾਹਿਬ ਗਏ ਨਾ ਗੁਰਮੁਖੋ, ਪਤਾਲਪੁਰੀ ਜਿੱਥੇ ਜਗ੍ਹਾ ਹੈ, ਇੱਥੇ ਨੌਵੇਂ ਪਾਤਸ਼ਾਹ ਦੇ ਪਿਤਾ ਹਰਗੋਬਿੰਦ ਸਾਹਿਬ ਦਾ ਅੰਗੀਠਾ ਹੈ, ਸੰਸਕਾਰ ਹੋਇਆ ਇੱਥੇ। ਇੱਥੇ ਥੋੜਾ ਜਿਹਾ ਥੜਾ ਹੀ ਹੁੰਦਾ ਸੀ, ਇਹ ਸਥਾਨ ਨੌਵੇਂ ਪਾਤਸ਼ਾਹ ਨੇ ਬਣਾਇਆ ਆਪਣੇ ਪਿਤਾ ਦੇ ਜਗ੍ਹਾ ਤੇ, ਥੜਾ ਬਣਾਇਆ, ਕਮਰਾ ਬਣਾਇਆ, ਦੀਵਾਨ ਸਜਾਏ। ਪਤਾਲਪੁਰੀ ਜਿਹਨੂੰ ਤੁਸੀਂ ਕਹਿੰਦੇ ਹੋ, ਨੌਵੇਂ ਪਾਤਸ਼ਾਹ ਨੇ ਬਣਾਈ ਹੈ ਜਗ੍ਹਾ। ਇੱਥੋਂ ਹੀ ਫਿਰ ਪੰਜ ਸਿੱਖ ਭੇਜੇ ਸੀ ਮਹਾਰਾਜ ਨੇ ਬਿਲਾਸਪੁਰ। ਕੀਰਤਪੁਰ ਸਾਹਿਬ ਤੋਂ 101 ਕਿਲੋਮੀਟਰ ਬਿਲਾਸਪੁਰ ਹੈ, ਤੇ ਬਿਲਾਸਪੁਰ ਦਾ ਹੀ ਦੂਜਾ ਨਾਮ ਕਹਿਲੂਰ ਹੈ। ਕਦੇ ਵਹਿਮ ਚ ਨਾ ਪਿਓ, ਕਹਿਲੂਰ ਕੋਈ ਹੋਰ ਚੀਜ਼ ਹੈ, ਬਿਲਾਸਪੁਰ ਦਾ ਹੀ ਨਾਮ ਕਹਿਲੂਰ ਹੈ। ਉੱਥੋਂ ਦਾ ਰਾਜਾ ਭੀਮ ਚੰਦ, ਉਹਦਾ ਪੁੱਤ ਅਜਮੇਰ ਚੰਦ, ਉਹਦਾ ਬਾਬਾ ਤਾਰਾ ਚੰਦ, ਉਹਦੇ ਕੋਲ ਭੇਜਿਆ ਸੀ, ਅਸੀਂ ਪਿੰਡ ਵਸਾਉਣੇ, ਸਾਨੂੰ ਜਗ੍ਹਾ ਦਿਓ। ਗੁਰੂ ਤੇਗ ਬਹਾਦਰ ਜੀ ਨੇ ਉਹਨੇ ਆਖਿਆ, ਜੇ ਮੈਂ ਜਵਾਬ ਦਿੱਤਾ ਮੈਂ ਕਿਰਤ ਘਣ ਹੋ, ਜੇ ਜਗ੍ਹਾ ਦੇ ਤੀ ਤਾਂ ਨੌਵੇਂ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕਰਨਾ, ਸਾਡੇ ਬ੍ਰਾਹਮਣ ਮਤ ਤੋਂ ਉਲਟ ਕੰਮ ਹੋ ਜਾਣੇ। ਉਹ ਫਸ ਗਿਆ ਭੀਮ ਚ, ਤੇ ਗੁਰਸਿੱਖ ਪਿਆਰੇ ਫਿਰ ਉਹਨੇ ਸਿਆਸਤ ਐਸੀ ਵਰਤੀ, ਕਹਿੰਦਾ ਜਵਾਬ ਦੇਣਾ ਚੰਗਾ ਨਹੀਂ, ਕਿਉਂ ਯਾਦ ਕਰਿਓ, ਹਿਸਟੋਰੀਕਲ ਪੁਆਇੰਟ ਹੈ। ਇਸ ਬਿਲਾਸਪੁਰ ਦੇ ਭੀਮ ਚੰਦ ਦਾ ਬਾਬਾ ਤਾਰਾ ਚੰਦ ਹਰਗੋਬਿੰਦ ਸਾਹਿਬ ਨੇ ਜਦੋਂ ਕਿਲ੍ਹੇ ਵਿੱਚੋਂ 52 ਰਾਜੇ ਗਵਾਲੀਅਰ ਛਡਾਏ ਨਾ, ਇਹ ਬਿਲਾਸਪੁਰ ਦਾ ਰਾਜਾ ਵੀ ਵਿੱਚ ਸੀ। ਅੱਜ ਕਹੇ ਅਖੋਲ ਸਤਨਾਮ, ਇਹ ਵਿੱਚ ਸੀ 52 ਦੇ, ਇਹਦਾ ਬਾਬਾ ਛਡਾਇਆ ਸੀ ਮਹਾਰਾਜਾ ਹਰਗੋਬਿੰਦ ਸਾਹਿਬ ਜੀ ਨੇ। ਕਹਿੰਦਾ ਜੇ ਮੈਂ ਜਗ੍ਹਾ ਨਾ ਦਿੱਤੀ ਲੋਕ ਕੀ ਕਹਿਣਗੇ, ਤੇਰਾ ਬਾਬਾ ਕੈਦ ਵਿੱਚੋਂ ਛਡਾਇਆ, ਤੂੰ ਮੁੱਲ ਜਗ੍ਹਾ ਨਹੀਂ ਦਿੱਤੀ, ਪਰ ਜੇ ਦੇਤੀ ਤਾਂ ਹਿੰਦੂ ਮਤ ਤੋਂ ਉਲਟ ਗੱਲ ਹੋ। ਇਹਨੇ ਫਿਰ ਸਿਆਸਤ ਖੇਡੀ, ਕਹਿੰਦਾ ਉਹ ਜਗ੍ਹਾ ਦੇ ਦਿਓ ਪ੍ਰੇਤਾਂ ਵਾਲੀ। ਜਿੱਥੇ ਮਾਖੇ ਖਾਨ ਗਾਟੇ ਖਾਨ ਪ੍ਰੇਤ ਰਹਿੰਦੇ ਤੇ। ਜੇ ਤਾਂ ਕਹਿੰਦਾ ਸੱਚੇ ਪਾਤਸ਼ਾਹ ਤਕੜੇ ਹੋਏ ਤਾਂ ਪ੍ਰੇਤਾਂ ਨੂੰ ਨਠਾ ਦੇਣਗੇ, ਜੇ ਪ੍ਰੇਤ ਤਕੜੇ ਹੋਏ ਸੱਚੇ ਪਾਤਸ਼ਾਹ ਨੂੰ ਕੱਢ ਦੇਣਗੇ। ਮੈਂ ਸੱਚਾ ਰਹੂੰ, ਮੈਂ ਨਹੀਂ ਆਪਣੇ ਤਾਂ ਇਹ ਜਗ੍ਹਾ ਦਿੱਤੀ ਸੀ ਭਾਈ, ਇਹ ਪ੍ਰੇਤਾਂ ਦੀ ਜਗ੍ਹਾ ਅਨੰਦਪੁਰ ਸਾਹਿਬ, ਇੱਥੇ ਵਸਣ ਨਹੀਂ ਸੀ ਦਿੰਦੇ ਕਿਸੇ ਨੂੰ ਵੀ, ਉਹ ਉਜਾੜ ਦਿੰਦੇ। ਤੇ ਇੱਕ ਹੋਰ ਲੋਟ ਕੇ ਜਿਹੜਾ ਗੋਇੰਦਵਾਲ ਹੈ, ਇਹ ਵੀ ਪ੍ਰੇਤਾਂ ਦੀ ਜਗ੍ਹਾ ਸੀ, ਇੱਥੇ ਕੁਲੀ ਵੀ ਨਹੀਂ ਪੈਣ ਦਿੰਦੇ ਸੀ, ਪ੍ਰੇਤ ਰਹਿੰਦੇ ਸੀ ਗੋਇੰਦਵਾਲ ਸਾਹਿਬ। ਤੇ ਗੁਰਸਿੱਖ ਪਿਆਰਿਓ, ਮਹਾਰਾਜ ਨੇ ਅਨੰਦਪੁਰ ਸਾਹਿਬ ਵਸਾ ਤਾਂ ਚੱਕ ਨਾਨਕੀ ਨਾਂ ਰੱਖਿਆ ਸੀ ਇਹਦਾ ਪਹਿਲਾਂ, ਆਪਣੀ ਮਾਂ ਦੇ ਨਾਂ ਤੇ ਅਨੰਦਪੁਰ ਸਾਹਿਬ ਦਾ। ਬਾਬਾ ਬੁੱਢਾ ਸਾਹਿਬ ਜੀ ਦੀ ਕੁਲ ਵਿੱਚੋਂ ਬਾਬਾ ਗੁਰਦਿੱਤਾ ਜੀ, ਉਹ ਗੁਰਸਿੱਖ ਪਿਆਰਿਓ, ਉਹਨਾਂ ਨੇ ਟੱਕ ਲਾਇਆ ਸੀ ਅਨੰਦਪੁਰ ਸਾਹਿਬ ਜਦੋਂ ਵਸਾਇਆ ਤੁਹਾਡਾ ਜਨਮ ਸਥਾਨ।

ਮਾਣ ਫਿਰ ਕੰਬਣ ਪਹਾੜ ਵੀ। ਸਤਿਗੁਰ ਕਹਿੰਦੇ ਤੁਸੀਂ ਇੱਥੇ ਆਏ ਹੋ ਬੋ ਮਾਰੇ ਉਹਨਾਂ ਤੋਂ ਪ੍ਰੇਤ ਜੋਨੀ। ਕਹਿੰਦੇ ਸਤਿਗੁਰ ਅਸੀਂ ਤੈਨੂੰ ਮਾਰਨ ਆਏ। ਨੌਵੇਂ ਪਾਤਸ਼ਾਹ ਕਹਿੰਦੇ ਕੀ ਵਿਗਾੜ ਤਾ ਤੁਹਾਡਾ? ਉਹ ਕਹਿੰਦੇ ਸਾਡਾ ਛੱਡੇ ਕੱਖ ਨਹੀਂ, ਕੋਈ ਸਦਨਾ ਜਿੱਦਾਂ ਦਾ ਤੂੰ ਆਇਆ, ਨਾ ਕੋਈ ਜਾਨਵਰ ਮਰੇ ਸਾਤੇ, ਭੁੱਖੇ ਮਰਦੇ, ਨਾ ਸਾਤੇ ਕੋਈ ਡਰੇ, ਇਸ ਲਈ ਕੰਬਣ ਲੱਗ ਗਏ ਤੇਰੀ ਬਾਣੀ ਸੁਣ ਕੇ। ਤਸੂ ਪ੍ਰੇਤ ਮੂਹਤ ਕੋ ਤਾਰੇ, ਪਰ ਹੁਣ ਸਾਤੋਂ ਹੋ ਗਈ ਗਲਤੀ, ਸਾਨੂੰ ਬਖਸ਼ ਦੇ, ਸਾਡੀ ਜੂਨੀ ਛੱਡਾ ਦੇ। ਸਤਿਗੁਰ ਕਹਿੰਦੇ ਚੰਗਾ ਆਵਾਂਗੇ, ਚਲੋ ਦੋਏ ਭਾਈ। ਹੁਣ ਤੁਸੀਂ ਬਠਿੰਡੇ ਦਾ ਕਿਲਾ ਕਹਾਣਾ, ਉੱਥੇ ਪ੍ਰੇਤ ਰਹਿੰਦਾ ਸੀ, ਪ੍ਰੇਤ ਭਾਈਚਾਰਾ ਰਹਿੰਦਾ ਸੀ। ਦਿੱਲੀ ਜਿਸ ਕੈਦ ਵਿੱਚ, ਜਿਹਨੂੰ ਤੁਸੀਂ ਅੱਜ ਚਾਂਦਨੀ ਚੌਕ ਕਹਿੰਦੇ ਹੋ, ਇਹ ਪ੍ਰੇਤਾਂ ਦੀ ਭੂਤਾਂ ਦੀ ਹਵੇਲੀ ਸੀ। ਇੱਥੇ ਤਾਂ ਦਿਨ 'ਚ ਬੰਦਾ ਨਹੀਂ ਸੀ ਲੰਘਦਾ, ਕੋਈ ਡਰਦਾ, ਫੜਕੇ ਖਾ ਜਾਂਦੇ ਸੀ ਪ੍ਰੇਤ। ਉਸ ਹਵੇਲੀ ਵਿੱਚ ਮਹਾਰਾਜ ਨੂੰ ਕੈਦ ਕੀਤਾ ਸੀ ਨੌਵੇਂ ਪਾਤਸ਼ਾਹ ਨੂੰ, ਕਿ ਡਰ ਕੇ ਹੀ ਇਸਲਾਮ ਮੰਨ ਜਾਣਗੇ, ਪ੍ਰੇਤਾਂ ਤੋਂ ਡਰ ਕੇ ਹੀ ਮੁਸਲਮਾਨ ਬਣ ਜਾਣਗੇ। ਇਹ ਪ੍ਰੇਤਾਂ ਦੀ ਹਵੇਲੀ ਹੈ ਜਿੱਥੇ ਹੁਣ ਤੁਹਾਡਾ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਗੁਰਸਿੱਖ ਪਿਆਰਿਆ। ਇਹ ਹੈ ਸ਼ਕਤੀ ਤੁਹਾਡੇ ਗੁਰਬਾਣੀ ਵਿੱਚ। ਉਹ ਪ੍ਰੇਤ ਵੀਰ ਮਹਾਰਾਜ ਦੇ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਏ, ਜਿਹੜੇ ਰਹਿੰਦੇ ਸੀ ਇੱਥੇ ਚਾਂਦਨੀ ਚੌਂਕ ਕੁਤਵਾਲੀ ਵਿੱਚ, ਪਹਿਲਾਂ ਹੋਟਲ ਲੈ ਲਈ ਕੁਤਵਾਲੀ ਵੀ। ਉਹ ਕਹਿੰਦੇ ਮਹਾਰਾਜ ਕਿਰਪਾ ਕਰੋ, ਅਸੀਂ ਸੁਣਿਆ ਤੁਹਾਡੀ ਬਾਣੀ ਪੂਰਤਾ ਪ੍ਰੇਤਾਂ ਨੂੰ ਤਾਰ ਦਈਏ, ਸਾਨੂੰ ਸੇਵਾ ਦੱਸੋ। ਕਹਿੰਦੇ ਕੀ ਸੇਵਾ ਕਰੋਗੇ ਤੁਸੀਂ? ਕਹਿੰਦੇ ਕਈ ਦਿਨ ਦਾ ਤੁਸੀਂ ਪ੍ਰਸ਼ਾਦਾ ਨਹੀਂ ਛਕਿਆ, ਭੁੱਖੇ ਰੱਖਿਆ ਵਾ ਤੁਹਾਨੂੰ। ਕਹਿੰਦੇ ਨਹੀਂ, ਤੁਹਾਨੂੰ ਵਹਿਮ ਹੈ ਭਾਈ, ਸਭ ਕੁਝ ਵਾਹਿਗੁਰੂ ਭੇਜਦਾ। ਅਸੀਂ ਤਾਂ ਇੱਥੇ ਕੈਦ ਵਿੱਚ ਹੈ, ਕਮਰੇ ਵਿੱਚ ਹੈ, ਉਹ ਤਾਂ ਪੱਥਰ ਦੇ ਵਿੱਚ ਬੈਠੇ ਕੀੜੇ ਨੂੰ ਵੀ ਭੇਜਦੇ। ਉਹ ਤਾਂ ਸਿਰ ਸੇ ਰਿਜਕ ਸੰਭਾਹੇ ਠਾਕਰ, ਕਾਹੇ ਮਨ ਭਉ ਕਰੇ। ਕਹਿੰਦੇ ਅਸੀਂ ਸੇਵਾ ਜ਼ਰੂਰ ਕਰਨੀ ਹੈ। ਫਿਰ ਉਹ ਜਿਹੜਾ ਪ੍ਰੇਤ ਸੀ ਨਾ ਤੁਹਾਡੇ ਚਾਂਦਨੀ ਚੌਂਕ ਸ਼ੀਸ਼ਗੰਜ, ਉਹ ਫਿਰ ਜਮਨਾ ਦੇ ਕੰਢੇ ਤੋਂ ਪੋਂਡੇ ਪੱਟ ਕੇ ਲਿਆਉਂਦਾ ਹੁੰਦਾ ਸੀ, ਪੋਨੇ। ਹੁਣ ਦੇ ਨੇੜੇ ਉਹ ਤਾਂ ਮੇਰੇ ਖਿਆਲ ਗੰਨੇ ਦਾ ਵੀ ਪਤਾ ਨਹੀਂ ਹੋਣਾ, ਮੇਰੇ ਆਉਂਦਿਆਂ ਨੂੰ ਪਤਾ ਪੋਨੇ ਹੁੰਦੇ ਸੀ, ਮੋਟੇ ਮੋਟੇ ਗੰਨੇ ਪੋਲੇ ਚੂਪਦੇ ਹੁੰਦੇ ਸੀ। ਤੁਹਾਡੇ ਯਾਦ ਹੈ ਸਭ ਤੋਂ ਵਧੀਆ ਪੋਨਾ ਕਿੱਥੇ ਦਾ ਹੁੰਦਾ ਸੀ? ਸਹਾਰਨਪੁਰ ਦਾ। ਸਭ ਤੋਂ ਵਧੀਆ ਪੋਨਾ ਇੰਡੀਆ 'ਚ ਸਹਾਰਨਪੁਰ ਦਾ ਸੀ, ਵਿਕਦੇ ਸੀ ਬੜੇ ਕੀਮਤੀ। ਉਹ ਪੋਨੇ ਜਮਨਾ ਦੇ ਕੰਢੇ ਹੁੰਦੇ ਸੀ, ਉਹ ਪ੍ਰੇਤ ਫਿਰ ਪੋਨੇ ਪੱਟ ਕੇ ਲਿਆਉਂਦਾ ਸੀ ਨੌਵੇਂ ਪਾਤਸ਼ਾਹ ਨੂੰ। ਪੋਨੇ ਮਹਾਰਾਜ ਚੂਪਦੇ ਹੁੰਦੇ ਸੀ, ਤੇ ਚੂਪਦੇ ਚੂਪਦੇ ਇੱਕ ਦਿਨ ਥੋੜਾ ਜਿਹਾ ਪੋਨਾ ਬਚ ਗਿਆ, ਛਿਲਕਾਂ ਦੇ ਨਾਲ ਬਾਹਰ ਗੇਰਤਾ। ਉਹ ਭਾਈ ਮਤੀ ਦਾਸ ਜੀ ਨੇ ਸੀਤ ਪ੍ਰਸਾਦ ਕਰਕੇ ਛਕ ਲਿਆ। ਉਹੀ ਸੀਤ ਪ੍ਰਸਾਦ ਪ੍ਰੇਤ ਖਾਂਦੇ ਹੁੰਦੇ ਸੀ ਚਾਂਦਨੀ ਚੌਂਕ ਦੇ। ਜਦ ਉਹ ਚੱਕਿਆ ਸੀਤ ਪ੍ਰਸਾਦ, ਮਤੀ ਦਾਸ ਨੌਵੇਂ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਹੁਕਮ ਕਰੋ, ਕਿ ਔਰੰਗਜ਼ੇਬ ਤੁਹਾਡਾ ਸਿਰ ਵੱਢਣ ਨੂੰ ਫਿਰਦਾ, ਤੁਹਾਨੂੰ ਸ਼ਹੀਦ ਕਰਨ ਨੂੰ। ਹੁਕਮ ਕਰ ਦਿਓ, ਔਰੰਗੇ ਦਾ ਸੀਸ ਵੱਢ ਕੇ ਤੁਹਾਡੇ ਚਰਨਾਂ 'ਚ ਲਿਆ ਦਵਾਂ। ਹੁਕਮ ਕਰੋ, ਲਿਆਵਾਂ ਉਹਦਾ ਸੀਸ ਵੱਢ ਕੇ। ਸੀਤ ਪ੍ਰਸਾਦ ਵਿੱਚ ਇੰਨੀ ਸ਼ਕਤੀ। ਪਿਛਲੇ ਦਿਨ ਸਮਾਂ ਮਿਲਿਆ, ਤੁਹਾਨੂੰ ਬੇਨਤੀ ਕਰਾਂਗੇ, ਸੀਤ ਪ੍ਰਸਾਦ ਕਿਵੇਂ ਬਣਦਾ? ਗੁੱਸਾ ਨਾ ਕਰਿਓ, ਕਿਰਪਾਨ ਘਸਾਉਣ ਨਾਲ ਨਹੀਂ ਬਣਦਾ ਹੁੰਦਾ। ਅੱਜ ਖੇ ਕੋ ਸਤਨਾਮ, ਕਿਤੇ ਕਹੋ ਕਿਰਪਾਨ ਫੇਰਤੀ, ਸੀਤ ਪ੍ਰਸਾਦ ਹੋ ਗਿਆ। ਨਹੀਂ ਨਹੀਂ, ਇਹਦੇ ਵਿੱਚ ਬੜੀਆਂ ਗੱਲਾਂ ਨੇ, ਪਿਛਲੇ ਦਿਨ ਬੇਨਤੀ ਕਰਾਂਗੇ। ਤਾਂ ਗੁਰਸਿੱਖ ਪਿਆਰੇ ਹੋ, ਮਹਾਰਾਜ ਸਮਝ ਗਏ। ਉਹ ਕਹਿੰਦੇ ਇੰਨੀ ਸ਼ਕਤੀ ਕਿੱਥੋਂ ਆ ਗਈ? ਕਹਿੰਦਾ ਮਹਾਰਾਜ ਤੁਹਾਡਾ ਸੀਤ ਪ੍ਰਸਾਦ ਮਿਲ ਗਿਆ ਮੈਨੂੰ, ਐਸੀ ਚੀਜ਼ ਹੈ ਜੇ ਬਣ ਜਾਵੇ ਕਿਤੇ। ਮਹਾਰਾਜ ਸਮਝ ਗਏ ਨੇ, ਕਰ ਦੇਣਾ ਕੁਛ ਨਾ ਕੁਛ। ਅਤੇ ਇੱਕੋ ਵਚਨ ਕਿਹਾ ਸੀ ਨੌਵੇਂ ਪਾਤਸ਼ਾਹ ਨੇ, ਕਹਿੰਦੇ ਮਤੀ ਦੱਸ, ਸਾਨੂੰ ਇਹ ਦੱਸ ਵੀ ਇੱਥੇ ਸੀਸ ਲੈਣ ਆਏ ਹੈ ਕਿ ਦੇਣ ਆਏ? ਦੇਖੋ ਗੁਰੂ ਦੇ ਬਚਨ, ਇੱਕ ਇੱਕ ਬਚਨ ਵਿੱਚ ਸਮੁੰਦਰ ਬੰਨਿਆ। ਉਹ ਅਰਦਾਸ ਕਰਕੇ ਤੁਰੇ, ਸੀਸ ਦੇਣ ਜਾਣਾ ਦਿੱਲੀ, ਤੂੰ ਸੀਸ ਲੈਣ ਨੂੰ ਤੁਰ ਪਿਆ। ਬਸ ਇੱਕੋ ਵਚਨ ਕਰਕੇ ਸਾਥ, ਇੱਥੇ ਸੀਸ ਦੇਣੇ ਆਪਾਂ ਨੇ, ਐਸੇ ਸੀਸ ਲੈਣ ਨਹੀਂ ਆਏ। ਇਹ ਗੱਲ ਸੁਣੀ ਸੀ, ਉੱਧਰ ਨਾ ਜਾਈਏ ਹੁਣ। ਪਹਿਰੇਦਾਰਾਂ ਨੇ ਕਿ ਮਤੀ ਦਾਸ ਕਹਿੰਦਾ ਔਰੰਗਜ਼ੇਬ ਦਾ ਸਿਰ ਵੱਢ ਦੂੰਗਾ, ਇਹ ਸ਼ਿਕਾਇਤ ਔਰੰਗਜ਼ੇਬ ਕੋਲ ਹੋਈ ਸੀ।
ਤਾਂ ਫਤਵਾ ਲੱਗਿਆ ਸੀ ਇਹਦੇ ਸਿਰ ਨੂੰ ਆਰੇ ਨਾਲ ਚੀਰ ਦਿਓ। ਨੋਟ ਕਰਿਆ ਕਰੋ।

0: ਹਿਸਟੋਰੀਕਲ ਪੁਆਇੰਟ ਹੁੰਦੇ ਆ ਵਿੱਚ, ਨਹੀਂ ਵੀ ਨਹੀਂ ਸੀ ਉਹਦੇ ਸਿਰ ਤੇ ਆਰਾ ਚੱਲਿਆ। ਇਸ ਗੱਲ ਤੋਂ ਗੁੱਸੇ ਹੋ ਕੇ ਸਜ਼ਾ ਦਿੱਤੀ ਸੀ ਕਿ ਸਾਡੇ ਸ਼ਹਿਨਸ਼ਾਹ ਦਾ ਸਿਰ ਵੱਢਣ ਨੂੰ ਫਿਰਦਾ, ਇਹਦੇ ਸਿਰ ਨੂੰ ਆਰੇ ਨਾਲ ਚੀਰ ਹੋ। ਪਸ਼ੂ ਪਰੇਤ ਮੁਗਧ ਤੋਂ ਤਾਰੇ, ਉਹ ਬਚਨ ਕਰ ਰਹੇ ਨੇ ਇਹ ਜਿਹੜੇ ਕਾਲੇ ਕੋਲੇ ਇਲਮਾਂ ਪਿੱਛੇ ਤੁਸੀਂ ਭੱਜੇ ਨੱਠੇ ਫਿਰਦੇ ਹੋ, ਐਵੀਂ ਡਾਲਰ ਆਪਣੇ ਪਾਉਂਡ ਖਰਾਬ ਕਰਦੇ ਹੋ ਮਨਮਤੀਆਂ ਕੋਲ, ਇਹ ਦੋਸ਼ ਹੈ। ਆਪਣੀ ਬਿਮਾਰੀ ਹਟਾਉਣੀ, ਗੁਆਂਢੀ ਨੂੰ ਲਾਉਣੀ, ਇਹੀ ਕੰਮ ਚੱਲ ਰਿਹਾ ਹੁਣ। ਜ਼ਿਆਦਾ ਬਸ ਇੱਧਰ ਉੱਧਰ ਕਰ ਸਕਦੇ ਹੈ, ਪਰ ਇਹ ਮੁਕਤੀ ਨਹੀਂ ਕਰ ਸਕਦੇ। ਮੁਕਤ ਕਰਨ ਵਾਲਾ ਇੱਕੋ ਪੂਰਾ ਸਤਿਗੁਰ, ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜੋ ਪਸ਼ੂ ਪਰੇਤ ਮੁਕਤ ਕੋ ਤਾਰੇ, ਕਿਉਂਕਿ ਇਸ ਗੱਲ ਵਿੱਚ ਸਰਬੱਤ ਕਾ ਭਲਾ। ਇਹ ਜਿਹੜਾ ਇਹੋ ਜਿਹਾ ਲਾਣਾ ਤਾਗੇ ਚਵੀਤਾਂ ਵਾਲਾ ਸਾਡਾ ਵੀ ਹੈਗਾ, ਇਹ ਮਾਇਆ ਵਿੱਚ ਫਸੇ ਹੋਏ, ਬਸ ਕਿਸੇ ਦਾ ਦੁੱਖ, ਕਿਸੇ ਦੀ ਬਲਾ, ਕਿਸੇ ਨੂੰ ਚਪੇੜ ਦੇਣੀ, ਇਹ ਕਾਹਦਾ ਡਾਕਟਰ ਹੈ ਗੁਰਸਿੱਖ ਪਿਆਰਿਓ? ਕਾਹਦੀ ਸਾਧਗਿਰੀ ਹੈ ਗੁਰਸਿੱਖ ਪਿਆਰਿਓ? ਇਹ ਗੁਰਬਾਣੀ ਹੈ। ਉਹ ਫਿਰ ਨੌਵੇਂ ਪਾਤਸ਼ਾਹ ਨੇ ਉਹਨਾਂ ਪ੍ਰੇਤਾਂ ਦਾ ਵੀ ਉਧਾਰ ਕੀਤਾ ਸੀ ਬਠਿੰਡੇ ਦਿੱਲੀ, ਕਹਿੰਦੇ ਜਾਓ ਆਪਣੇ ਭਾਈਚਾਰੇ ਕੋਲ, ਅਸੀਂ ਉੱਥੇ ਆ ਜਾਣਾ। ਸਤਨਾਮ, ਇਹ ਪ੍ਰੇਤਾਂ ਦੀ ਧਰਤੀ ਹੈ। ਕਈ ਇੱਥੇ ਡਾਂਗ ਚੱਕੀ ਫਿਰਦੇ, ਕਹਿੰਦੇ ਪਸ਼ੂ ਪ੍ਰੇਤ ਹੁੰਦੇ ਹੀ ਨਹੀਂ, ਉਹ ਜੇ ਨਾ ਹੁੰਦੇ ਤੁਹਾਡਾ ਬਾਪੂ ਕਹਿੰਦਾ ਨਾਂ ਲਿਖਦਾ ਉਹਨਾਂ ਦਾ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਦੇਖੋ ਬਾਣੀ ਕਿੰਨੀ ਜਗ੍ਹਾ ਉਹਦਾ ਪ੍ਰਮਾਣ ਦੇ ਰਹੀ ਹੈ। ਕਹਿੰਦੇ ਹੈ ਨਹੀਂ, ਦੇਖੋ ਕਿੱਧਰ ਨੂੰ ਤੁਰਿਆ ਸੀ। ਆਪਣੇ ਬਾਪ ਦੇ ਬਚਨਾਂ ਨੂੰ ਆਪੇ ਝੂਠੇ ਕਰੀ ਜਾਂਦੇ, ਗੁਆਂਢੀ ਨੂੰ ਤਾਂ ਕਰਨ ਦੀ ਲੋੜ ਹੀ ਨਹੀਂ ਰਹੀ। ਗੁਰਸਿੱਖ ਪਿਆ ਉਹ ਬਚਨ ਕਰਦੇ ਨੇ, ਇਹ ਸਤਿਗੁਰ ਸਾਡੇ ਭਾਗ ਨਹੀਂ ਸੀ ਜਾਗੇ, ਅਸੀਂ ਬਹੁਤ ਜਨਮਾਂ ਵਿੱਚ ਭਰਮ ਦੇ ਪਛਤਾਉਂਦੇ ਫਿਰਦੇ ਸੀ। ਕਦੇ ਇਹ ਸਰਾਪ ਸਰਾਪੀਆਂ ਰੂਹਾਂ ਹੁੰਦੀਆਂ ਨੇ, ਅਜਗਰ ਪਾਪ ਕਰਨ ਵਾਲੀਆਂ ਰੂਹਾਂ ਹੁੰਦੀਆਂ ਨੇ ਜੋ ਇਹਨਾਂ ਜੂਨੀਆਂ ਵਿੱਚ ਪੈਂਦੀਆਂ ਨੇ। ਇਹਨਾਂ ਜੂਨੀਆਂ ਦਾ ਦੁੱਖ ਵੀ ਲਿਖਿਆ ਮਹਾਰਾਜ ਨੇ, ਕਿੰਨਾ ਕਹਿ ਪ੍ਰੇਤ ਪਿੰਜਰ ਮੈਂ ਦੁੱਖ ਘਨੇਰੇ। ਦੇਖੋ ਕੈਸਾ, ਇਹ ਜਿਹੜੀ ਪ੍ਰੇਤ ਦੀ ਜੂਨੀ ਪਿੰਜਰ ਹੈ ਨਾ ਸਰੀਰ, ਇਹਦੇ ਵਿੱਚ ਦੁੱਖ ਹੈ, ਦੁੱਖ ਹੈ, ਸੁੱਖ ਤਾਂ ਉੱਥੇ ਹੈ ਹੀ ਕੋਈ ਨਹੀਂ। ਤੇ ਉਹ ਦੁਨੀਆਂ ਨੂੰ ਕਿਉਂ ਦੁਖੀ ਕਰਦੇ ਹੈ? ਉਹ ਵੀ ਬਾਣੀ ਤੋਂ ਪੁੱਛ ਲਓ, ਬਾਹਰ ਨਾ ਜਾਓ। ਆਪ ਦੁਖੀ, ਜਿਹੜਾ ਬੰਦਾ ਆਪ ਦੁਖੀ ਹੋਵੇ, ਤੁਹਾਨੂੰ ਕਈ ਵਾਰ ਟਾਈਮ ਮਿਲਿਆ ਹੋਣਾ, ਉਹ ਤਾਂ ਰੱਬ ਨਾ ਦੇਵੇ ਕੋਈ ਐਮਰਜੈਂਸੀ ਵਿੱਚ ਮਰੀਜ਼ ਤੁਹਾਡਾ ਦਾਖਲ ਹੋ ਜਾਵੇ, ਕਿਉਂਕਿ ਅਟੈਂਡੈਂਟ ਨਹੀਂ ਰਹਿੰਦਾ ਉਹਦੇ ਕੋਲ, ਇੱਕ ਬੰਦਾ ਰਹਿੰਦਾ ਹੁੰਦਾ ਬਿਮਾਰ ਕੋਲ। ਲੋ ਤੁਹਾਡੇ ਆਦਿ ਹੋਣਾ ਵੀ ਜਿਹੜਾ ਬਿਮਾਰ ਕੋਲ ਰਹੂ, ਬਿਮਾਰ ਨਾਲੋਂ ਵੀ ਤੰਗ ਹੋ ਜਾਂਦਾ ਹੈ। ਅੱਜ ਕਹੇ ਆਖੋ ਸਤਨਾਮ, ਉਹ ਬਿਮਾਰ ਤਾਂ ਦੋ ਮਿੰਟ ਆਖ ਲਾਏ ਲਊਗਾ, ਜਿਹੜਾ ਪਾਣੀ ਪੂਣੀ ਦੇਣ ਵਾਲਾ ਉਹਨੂੰ ਨਾ ਉਹਨੇ ਟਿਕਣ ਦੇ ਦਿੱਤਾ, ਉਹਨੇ ਤਾਂ ਦਿਨ 'ਚ ਸੌ ਲੈਣਾ, ਕਿਉਂਕਿ ਗੋਲੀਆਂ ਦਿੱਤੀਆਂ ਵੀ ਹੈ। ਜਿਹੜਾ ਕੋਲ ਰਹਿਣ ਵਾਲਾ ਉਹਨੂੰ ਨੀਂਦ ਰਾਤ ਨੂੰ ਆਉਣੀ, ਉਹਨੂੰ ਆਉਂਦੀ ਆਉਣੀ ਨਹੀਂ, ਬਸ ਉਹਨੇ ਉਹਨੂੰ ਟਿਕਣੇ ਨਹੀਂ ਦੇਣਾ। ਦੁਖੀ ਕੋ ਆਪ ਦੁਖੀ ਸੁੱਖ ਕਬੋ ਨਾ ਪਾਵੇ, ਇਹ ਪ੍ਰੇਤ ਜਿੱਥੇ ਇਹ ਜੀ ਛਾਇਆ ਆ ਜਾਂਦੀ ਹੈ, ਆਪ ਦੁਖੀ ਅਤੇ ਨਾਲ ਦਿਆਂ ਨੂੰ ਵੀ ਸੁਖੀ ਨਹੀਂ ਹੋਣ ਦਿੰਦੇ। ਉਹ ਭਰਮਦੇ ਫਿਰਦੇ ਸੀ ਅਸੀਂ, ਸਾਨੂੰ ਭੁਲੇਖਾ, ਇਹ ਸੀ ਪਛਤਾਵਾ। ਇਹ ਸਰਾਪ ਸਾਡਾ ਕਦੇ ਮੁੱਕਣਾ ਨਹੀਂ ਹੈ। ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਇਹ ਪਛਤਾਵਾ ਲੱਗਿਆ ਹੋਇਆ ਸੀ ਸਾਨੂੰ ਕਿ ਇਹ ਸਾਡਾ ਸਰਾਪ ਕਦੇ ਨਹੀਂ ਟੁੱਟੂਗਾ। ਸਾਡੇ ਕਰਮ ਜਾਗ ਪਏ, ਗੁਰੂ ਨਾਨਕ ਦਾ ਦਰ, ਗੁਰੂ ਅਰਜਨ ਪਾਤਸ਼ਾਹ ਤੇਰਾ ਦਰ ਮਿਲ ਗਿਆ, ਅਸੀਂ ਤੇਰੀ ਸ਼ਰਨ ਵਿੱਚ ਆ ਗਏ, ਸਾਡੇ ਵੱਡੇ ਭਾਗ ਜਾਗੇ ਹਨ।
1: ਤਤ ਵਿਚਾਰ ਜਹਿ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ।
0: ਮਥੁਰਾ ਜੀ ਕਹਿੰਦੇ ਇਹ ਸੁਣਨ ਵਾਲੇ ਲੋਕੋ, ਸੰਸਾਰ ਦੇ ਲੋਕੋ, ਇਹ ਜਿਹੜੀ ਗੱਲ ਮੈਂ ਕਹਿ ਰਿਹਾ ਤਤ, ਇਹਦੇ ਵਿੱਚ ਰੱਤੀ ਵੀ ਕੋਈ ਝੂਠ ਵੱਧ ਘੱਟ ਨਹੀਂ ਸਮਝਣਾ। ਤਤ ਸਾਰ ਵਸਤੂ ਕੱਢ ਕੇ ਦੇ ਦੇਣਾ ਮਿਲਾਵਟ ਤੋਂ ਬਿਨਾਂ। ਇਹ ਜਿਹੜੀ ਮੈਂ ਮਹਿਮਾ ਗੁਰੂ ਦਰ ਦੀ ਕਰ ਰਿਹਾ, ਗੁਰੂ ਅਰਜਨ ਪਾਤਸ਼ਾਹ ਦੀ, ਇਹ ਸੱਚ ਬਿਲਕੁਲ। ਇਹ ਵਿਚਾਰਾਂ ਜਿਹੜੀਆਂ ਆਪਾਂ ਨੂੰ ਦੱਸ ਰਹੇ ਨੇ, ਵਸਾਲੋ ਹਿਰਦੇ ਗੁਰੂ ਘਰ ਕੈਸਾ ਹੈ। ਇਹ ਤੱਤ ਵਿਚਾਰ ਇਹ ਹੈ ਮਥੁਰਾ, ਇਹ ਵਿਚਾਰ ਦੱਸ ਰਹੇ ਤੁਹਾਨੂੰ ਕਿ ਆ ਗੁਰੂ ਨਾਨਕ ਦਾ ਦਰ ਹੈ। ਇਹ ਜਿਹੜੇ ਅਵਤਾਰ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਸਰੂਪ ਹੋਏ ਨੇ, ਇਹ ਜਗ ਤਾਰਨ ਕੋ ਅਵਤਾਰ ਬਣਾਇਓ। ਸੰਸਾਰ ਦੇ ਭਲੇ ਖਾਤਰ। ਕੋਈ ਵੀਰ ਨੁਕਤਾ ਚੀਨੀ ਨਾ ਸਮਝੇ, ਅਸੀਂ ਤਾਂ ਦਾਸ ਹੈ, ਸਭ ਗੁਰ ਪੀਰ ਹਮਾਰੇ। ਵੇਦ ਪੁਰਾਣ ਕਹੋ, ਵੇਦ ਕਤੇਬ ਕਹੋ, ਮਤ ਝੂਠੇ ਤੁਹਾਨੂੰ ਮੈਂ ਬਚਨ ਕਰ ਰਿਹਾ ਸੀ ਨਾ। ਦੀਵਾ ਜਿਹੜਾ ਉਹ ਹਨੇਰੇ ਨੂੰ ਬਾਹਰ ਨਹੀਂ ਨਠਾਉਂਦਾ, ਉਹਦੇ ਵਿੱਚ ਸ਼ਕਤੀ ਹੈ। ਦੀਵਾ ਬੜਾ ਅੰਧੇਰਾ, ਉੱਥੇ ਖਤਮ ਜਦੇ ਖਾ ਜਾਂਦਾ। ਇਸ ਤਰ੍ਹਾਂ ਵੇਦ ਪਾਠ ਮਤ ਪਾਪਾਂ ਖਾਏ, ਜਿਹੜੇ ਪੁਰਾਤਨ ਗ੍ਰੰਥਾਂ ਦੀ ਵਿਚਾਰ ਪਾਠ ਹੈ ਨਾ, ਜਿਵੇਂ ਚਾਨਣਾ ਹਨੇਰੇ ਨੂੰ ਖਾ ਜਾਂਦਾ, ਇਸ ਤਰ੍ਹਾਂ ਇਹ ਵਿਚਾਰ ਪਾਪਾਂ ਰੂਪੀ ਮਤ ਨੂੰ ਖਾ ਜਾਂਦੀ ਹੈ, ਪਾਪਾਂ ਨਾਲ ਭਰੀ ਮਤ। ਵੇਖੋ ਕਿੰਨਾ ਦਰਜਾ ਦਿੱਤਾ ਹੈ, ਅਸੀਂ ਪੜ੍ਹਨੇ ਹੀ ਛੱਡ ਦਿੱਤੇ। ਗੁਰਸਿੱਖ ਪਿਆਰਿਓ, ਸਾਨੂੰ ਗੁਰੂ ਮਹਾਰਾਜ ਬਚਨ ਕਰਦੇ ਨੇ, ਝੂਠੇ ਨਹੀਂ ਕਹਿਣਾ ਉਹਨਾਂ ਨੂੰ, ਪਰ ਇੱਕ ਗੱਲ ਨਿਰਣਾ ਜ਼ਰੂਰ ਕਰ ਲਿਆ ਕਰੋ। ਇੱਥੇ ਹੁਣ ਮਥੁਰਾ ਜੀ ਕਹਿੰਦੇ ਜਗ ਤਾਰਨ ਕਹੋ, ਸੰਸਾਰ ਦੇ ਤਾਰਨ ਖਾਤਰ ਗੁਰੂ ਨਾਨਕ ਦੇ ਦਸ ਰੂਪ ਆਏ ਗੁਰੂ ਗ੍ਰੰਥ ਸਾਹਿਬ ਮਹਾਰਾਜ। ਅਤੇ ਥੋੜ੍ਹੀ ਜਿਹੀ ਗੱਲ ਕਹਿਣੀ ਪਊਗੀ ਕਿ ਪਿਛਲੇ ਅਵਤਾਰ ਤਾਂ ਵਿਚਾਰੇ ਘਰ ਦੇ ਝਗੜਿਆਂ ਵਿੱਚ ਫਸੇ ਰਹੇ, ਅੱਜ ਕਹੇ ਆਖੋ ਸਤਨਾਮ, ਇਹ ਤਾਂ ਕੋਈ ਮੁਨਕਰ ਨਹੀਂ ਹੋ ਸਕਦਾ। ਤ੍ਰੇਤੇ ਵਿੱਚ ਰਾਮ ਜੀ ਘਰ ਦੇ ਝਗੜੇ ਵਿੱਚ ਰਹਿ ਗਏ, ਪਹਿਲਾਂ ਮਤਰੇਈ ਮਾਂ ਦਾ ਝਗੜਾ, 14 ਸਾਲ ਬਨਵਾਸ ਦੇ ਤਾ, ਉਹ ਵੀ ਘਰੋਗੀ ਝਗੜਾ, ਮੇਰੇ ਪੁੱਤ ਨੂੰ ਗੱਦੀ ਮਿਲੇ। ਮਤਰੇਈ ਨੇ ਘਰ ਤੋਂ ਹੀ ਕਢਾਤੀ ਸੀਤਾ ਵਰਗੀ ਸਵਿਤਰੀ ਨੂੰ, ਫਿਰ ਰਾਵਣ ਦੇ ਨਾਲ ਘਰ ਵਾਲੀ ਨੂੰ ਵਾਪਸ ਲਿਆਉਣ ਦਾ। ਦੋਵੇਂ ਪੁਆਇੰਟ ਰਹੇ ਨੇ ਰਾਮ ਜੀ ਦੇ ਜੀਵਨ ਵਿੱਚ, ਘਰ ਨੂੰ ਨਿਕਲਣਾ ਤੇ ਮੁੜ ਕੇ ਘਰ ਨੂੰ ਲਿਆਉਣਾ। ਅੱਜ ਫਿਰ ਆਖੋ ਸਤਨਾਮ। ਤਾਂ ਹੀ ਕਿਸੇ ਪਿੰਡ ਵਿੱਚ ਕਹਿੰਦੇ ਕਥਾ ਹੁੰਦੀ ਰਹੀ ਬਹੁਤ ਚਿਰ, ਰਮਾਇਣ ਜੀ ਦੀ ਬਹੁਤ ਉੱਤਮ ਕਥਾ ਹੈ। ਜਿੱਦਣ ਪਿਆ ਭੋਗ, ਇੱਕ ਮੇਰੇ ਵਰਗਾ ਤਾਂ ਬੁੜਾ ਜਾ ਉੱਥੇ, ਉਹ ਕਹਿੰਦੇ ਵੀ ਬਹੁਤ ਸੋਹਣੀ ਕਥਾ ਹੋਈ, ਬੜੇ ਮਨ ਲੱਗਦੇ ਤੇ ਬੜਾ ਗਿਆਨ ਪ੍ਰਾਪਤ ਹੋਇਆ। ਕਿ ਤੈਨੂੰ ਕੁਛ ਪਤਾ ਲੱਗਿਆ? ਕਹਿੰਦਾ ਮੈਨੂੰ ਤਾਂ ਇੱਕੋ ਪਤਾ ਲੱਗਿਆ, ਰਾਮ ਰਾਮ ਰਾਮੜਾ। ਕਹਿੰਦਾ ਉਹਨੇ ਉਹਦੀ ਘਰ ਵਾਲੀ ਖੋਲੀ, ਉਹਨੇ ਢਾਤਾ ਉਹਦਾ ਗਾਮੜਾ, ਖੁਸ਼ ਨਾਮ। ਕਹਿੰਦਾ ਆਹ ਰਿਜ਼ਲਟ ਨਿਕਲਿਆ, ਕਹਿੰਦਾ ਉਹ ਘਰ ਵਾਲੀ ਨੂੰ ਲੈ ਗਿਆ, ਉਹਨੇ ਉਹਦਾ ਘਰ ਢਾਤਾ। ਕਹਿੰਦਾ ਕੱਖ ਵਿੱਚੋਂ ਜੇ ਮਰਜ਼ੀ ਕਹਿੰਦੇ ਇਹਨੂੰ ਵਧਾਈ ਜਾਓ, ਉਹਨੇ ਉਹਦੇ ਘਰ ਹੀ ਕੱਢ ਲਈ। ਕਹਿੰਦਾ ਉਹਨੇ ਢਾਤਾ ਉਹਦਾ ਗਾਮੜਾ, ਉਹਨੇ ਉਹਦਾ ਘਰ ਪਿੰਡ ਢਾਤਾ। ਕਹਿੰਦਾ ਹੋਰ ਤਾਂ ਗੱਲ ਵਿੱਚੋਂ ਨਿਕਲੀ ਕੋਈ ਨਹੀਂ, ਗੱਲ ਬੁੜੇ ਦੀ ਬਿਲਕੁਲ ਸੱਚੀ ਹੈ, ਨਤੀਜਾ ਤਾਂ ਇੰਨਾ ਹੀ ਹੈ, ਹੋਰ ਤਾਂ ਕੋਈ ਨਿਕਲਿਆ ਹੀ ਨਹੀਂ। ਦੂਜੇ ਸਾਡੇ ਕ੍ਰਿਸ਼ਨ ਮਹਾਰਾਜ 16 ਕਲਾ ਅਵਤਾਰ ਦੁਆਪਰ ਦੇ, ਉਹ ਵੀ ਘਰਦਿਆਂ ਨੇ, ਜਾਦਵਾਂ ਨੇ, ਕੈਰਵਾਂ ਪਾਂਡਵਾਂ ਨੇ ਘਰ ਚੋਂ ਹੀ ਨਹੀਂ ਨਿਕਲਣ ਦਿੱਤੇ। ਬਸ ਐਸਾ ਝਗੜਾ ਛੇੜਿਆ ਰਾਜ ਦਾ, ਐਸੀ ਲੜਾਈ ਭਰਾਵਾਂ ਭਰਾਵਾਂ ਨੇ ਛੇੜੀ, ਕ੍ਰਿਸ਼ਨ ਵਿਚਾਰਾ ਉਹਨੂੰ ਇਹ ਸਮਝਾਉਂਦਾ ਰਹਿ ਗਿਆ। ਦੇਖੋ ਘਰੋਗੀ ਉਹ ਝਗੜਾ ਕ੍ਰਿਸ਼ਨ ਨੂੰ ਲੈ ਕੇ ਮਾਰ ਗਿਆ, ਘਰੋਗੀ ਉਹ ਝਗੜਾ ਰਾਮ ਜੀ ਨੂੰ ਲੈ ਕੇ ਮਾਰ ਗਿਆ। ਹੁਣ ਜਿਹੜਾ ਕੰਨ ਖੋਲੋਗੇ, ਆਪਾਂ ਵੀ ਹਟ ਜਾਓ ਇਸ ਝਗੜੇ ਚੋਂ, ਨਹੀਂ ਖਾਤਮਾ ਆਪਣਾ ਵੀ ਹੋਇਆ ਪਿਆ। ਕਿੱਥੇ ਆਖੋ ਸਤਨਾਮ, ਸਾਡਾ ਝਗੜਾ ਹੋਰ ਨਾਲ ਤਾਂ ਨਹੀਂ, ਸਿੱਖ ਦਾ ਸਿੱਖ ਨਾਲ ਝਗੜਾ ਲਓ, ਦੇਖੋ ਹੋਰ ਨਾਲ ਤਾਂ ਹੈ ਹੀ ਨਹੀਂ। ਜਿੰਨੀ ਲੜਾਈ ਜਿੱਥੇ ਹੋ, ਗੁਰਦੁਆਰਿਆਂ ਵਿੱਚ ਸਿੱਖੇ ਆ ਦੋਵੇਂ, ਕਚਹਿਰੀਆਂ 'ਚ ਤੁਰੇ ਫਿਰਦੇ, ਕਿਸੇ ਮੁਸਲਮਾਨ ਨਾਲ ਗੁਰਦੁਆਰੇ 'ਚ ਝਗੜਾ ਹੈ ਕਦੇ ਵੀ ਨਹੀਂ, ਹਿੰਦੂ ਨਾਲ ਨਹੀਂ ਹੈ। ਘਰ ਦਾ ਝਗੜਾ ਦੇਖ ਲਓ, ਰਾਮ ਚੰਦਰ ਜੀ ਕਿੱਥੇ ਪਹੁੰਚਾਤੇ, ਕ੍ਰਿਸ਼ਨ ਜੀ ਕਿੱਥੇ ਪਹੁੰਚਾਤੇ, ਅਰ ਰਾਵਣ ਵੀ ਨਹੀਂ ਸੀ ਮਾਰਿਆ ਜਾਂਦਾ ਜੇ ਘਰ ਦਾ ਝਗੜਾ ਨਾ ਹੁੰਦਾ। ਪਿਓ ਪੁੱਤ ਦੀ ਬਣੀ ਵੀ ਹੁੰਦੀ, ਭਰਾ ਭਰਾ ਦੀ ਬਣੀ ਵੀ ਹੁੰਦੀ, ਤੇ ਕਾਹਨੂੰ ਕਿੱਥੇ ਕੋਲ ਘਰ ਪਾਟਿਆ, ਦਹਿ ਸਿਰਾ ਮਾਰਿਆ। ਉਹ ਦਸ ਸਿਰਾ ਵਾਲਾ ਲੰਕਾਪਤੀ ਤਾਂ ਮਾਰਿਆ ਗਿਆ ਜੇ ਘਰ ਵਿੱਚ ਫੁੱਟ ਪਈ। ਅੱਜ ਕਹੇ ਆਖੋ ਸਾਹਿਬ, ਬਚ ਜੀਏ ਆਪਾਂ ਵੀ ਗੁਰਮੁਖੋ। ਤਤ ਵਿਚਾਰ ਹੈ ਮਥੁਰਾ ਪਰ ਆ ਸਾਡੇ ਸਤਿਗੁਰ, ਹੋਏ ਗੁਰੂ ਨਾਨਕ ਨੇ ਛੱਡ ਤੇ ਮੁੰਡੇ, ਫਿਰੋ ਜਿੱਥੇ ਮਰਜ਼ੀ, ਮੈਨੂੰ ਥੋੜੀ ਕੋਲ ਲੋੜ ਨਹੀਂ, ਮੈਂ ਤਾਂ ਗੁਰਸਿੱਖੀ ਦਾ ਪ੍ਰਚਾਰ ਕਰਨਾ। ਭੋਗੀ ਝਗੜਾ ਹੀ ਨਹੀਂ, ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਤੁਰ ਪਏ, ਜਗ ਤਾਰਨ ਕੋ ਅਵਤਾਰ ਬਣਾਇਓ। ਬਾਬਾ ਲਖਮੀ ਦਾਸ ਛੋਟੇ ਪੁੱਤਰ ਨਾ ਗੁਰੂ ਨਾਨਕ ਦੇਵ ਜੀ ਦੇ, ਅਜੇ ਬੈਠਣ ਵੀ ਨਹੀਂ ਸੀ ਲੱਗੇ ਜਦੋਂ ਉਦਾਸੀ ਸ਼ੁਰੂ ਕੀਤੀ ਹੈ। ਗੋਦੀ ਵਿੱਚ ਸੀ ਮਾਤਾ ਸੁਲੱਖਣੀ ਜੀ ਦੇ। ਇੰਨੇ ਛੋਟੇ ਬੱਚੇ ਨੂੰ ਫਿਰ ਬਿਰਧ ਮਾਂ ਬਾਪ ਛੱਡ ਤੇ, ਮੋਦੀ ਖਾਨਾ ਛੱਡ ਤਾ, ਜ਼ਮੀਨ ਛੱਡਤੀ, ਜਗ ਤਾਰਨ ਕਹੋ। ਦੇਖੋ ਇੱਥੇ ਪਤਾ ਲੱਗਦਾ ਕਿ ਆਪਣੇ ਘਰ ਖਾਤਰ ਤਾਂ ਅਵਤਾਰ ਧਾਰੇ ਹੀ ਨਹੀਂ। ਦਸਾਂ ਗੁਰੂਆਂ ਨੂੰ ਲਾਓ, ਆਪਣੇ ਘਰ ਦੀ ਕੋਈ ਗੱਲ ਨਹੀਂ। ਫਿਰ ਗੱਡੀਆਂ ਨਹੀਂ ਦਿੱਤੀਆਂ ਪੁੱਤਾਂ ਨੂੰ, ਹੋਰ ਤਾਂ ਗੱਲ ਛੱਡੋ। ਸਗੋਂ ਇੱਥੇ ਤੱਕ ਐਲਾਨ ਕਰਤਾ, ਜਿਹੜਾ ਗੁਰਬਾਣੀ ਦਾ ਸਤਿਕਾਰ ਨਹੀਂ ਕਰੂ ਉਹ ਸਾਡੇ ਮੱਥੇ ਹੀ ਨਾ ਲੱਗੇ ਭਾਵੇਂ ਪੁੱਤ ਹੋਵੇ। ਰਾਮ ਰਾਏ ਨੂੰ ਹਰ ਰਾਏ ਸਾਹਿਬ ਜੀ ਨੇ ਦੋ ਹੁਕਮ ਕੀਤੇ ਸੀ, ਬੜੇ ਕਰੜੇ। ਬਾਣੀ ਚ ਲਿਖਤਾ ਸੀ, ਕਹਿੰਦਾ ਮਿੱਟੀ ਬੇਈਮਾਨ ਦੀ, ਮੁਸਲਮਾਨ ਦੀ ਗਲਤ ਲਿਖੋ ਗਿਆ, ਮਿੱਟੀ ਬੇਈਮਾਨ ਦੀ ਚਾਹੀਦੀ। ਹਰ ਰਾਏ ਸਾਹਿਬ ਨੇ ਦੋ ਲਾਈਨਾਂ ਲਿਖ ਦਿੱਤੀਆਂ, ਤੂੰ ਬਾਣੀ ਤੋਂ ਉਲਟ ਚੱਲੇ, ਮੁੜ ਕੇ ਮੱਥੇ ਨਾ ਲੱਗੀ, ਤੂੰ ਬੇਮੁਖ ਮਨਮੁਖ ਹੈ। ਤੂੰ ਇੱਕ ਲਹਿਰ ਜਿਹੜੀ ਗਾਹਾਂ ਲਿਖੀ ਸੀ ਉਹ ਬਹੁਤ ਖਤਰਨਾਕ। ਰਾਮ ਰਾਏ ਜੀ ਕਹਿੰਦੇ ਜਿਹੜਾ ਸਾਡੇ ਮੁੰਡੇ ਨੂੰ ਆਪਣੇ ਕੋਲ ਬਿਠਾਲੂਗਾ ਸਿੱਖ, ਉਹ ਵੀ ਮਨਮੁਖ ਹੋਊਗਾ। ਅੱਜ ਕਿਹਾ ਕੋਲ ਸਾਧ, ਜਿਹੜਾ ਇਹਦੀ ਸੰਗਤ ਕਰੂ ਉਹ ਵੀ ਮਨਮੁਖ। ਰੱਖਿਆ ਕੋਈ ਘਰ ਦੀ ਲਿਹਾਜ਼ ਉੱਥੇ, ਬਾਕੀ ਅਵਤਾਰ ਘਰਾਂ ਵਿੱਚ ਉਹਜੇ ਗਏ ਗੁਰਸਿੱਖ ਪਿਆਰ। ਤੇ ਕਿਉਂ ਲਿਖਿਆ ਜਗ ਤਾਰਨ ਕਹੋ? ਤੇ ਇੱਥੇ ਹੋਰ ਵੀ ਮੈਂ ਗੱਲ ਦੇਗਾ, ਉਹ ਸਿੱਖ ਵੀ ਨਹੀਂ ਦੇਖੇ ਉੱਥੇ, ਤਾਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਸ ਜਿਹੜਾ ਵੀ ਆ ਗਿਆ। ਕੋਈ ਸਿੱਖਾਂ ਨੂੰ ਤਾਰਨੇ ਨਹੀਂ ਆਏ ਸਾਡੇ ਅਵਤਾਰ, ਸਿੱਖਾਂ ਸਿੱਖਾਂ ਖਾਤਰੇ ਨਹੀਂ ਬਾਣੀ। ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਿਥਵੀ ਸੱਚਾ ਟੋ, ਇਹ ਆਏ ਨੇ ਜੱਗ ਦੇ ਤਾਰਨ ਖਾਤਰ। ਬਾਕੀ ਤੁਹਾਨੂੰ ਕਿਸੇ ਅਵਤਾਰ ਦੀ ਮਿਸਾਲ ਨਹੀਂ ਮਿਲ ਸਕਦੀ ਕਿ ਸਾਰਿਆਂ ਵਾਸਤੇ ਸਾਂਝੀ ਵਾਲ ਦਾ ਉਪਦੇਸ਼ ਦਿੱਤਾ ਹੋਵੇ। ਆ ਵੇਖ ਲਓ, ਅੱਜ ਵਰਲਡ ਦੀ ਸਭ ਤੋਂ ਵੱਡੀ ਕੌਮ ਈਸਾਈ ਹੈ, 2.5 ਅਰਬ ਗਿਣਤੀ ਹੋ ਚੁੱਕੀ ਹੈ ਈਸਾਈਆਂ ਦੀ। 1/3 ਆਫ ਵਰਲਡ, ਦੁਨੀਆਂ ਦਾ 1/3 ਹਿੱਸਾ ਈਸਾਈ ਬਣ ਚੁੱਕੇ। 8 ਅਰਬ ਦੇ ਨੇੜੇ, 7.5 ਅਰਬ ਵਰਲਡ ਦੀ ਪਾਪੂਲੇਸ਼ਨ ਹੈ ਅੱਜ, ਅਤੇ 2.5 ਅਰਬ ਈਸਾਈ ਨੇ, 1/3 ਹਿੱਸਾ। ਦੁੱਖ ਦੀ ਗੱਲ ਹੈ, ਉਹਨਾਂ ਦਾ 1 ਸ਼ਹੀਦ ਉਹ 1/3 ਹਿੱਸਾ। ਸਾਡੇ ਸ਼ਹੀਦਾਂ ਦੀ ਗਿਣਤੀ ਨਹੀਂ, ਉਹਨਾਂ ਦੀ 2.5 ਅਰਬ ਹੈ, ਅਤੇ ਸਾਡੀ ਸਾਰੀ ਉਹ 2.5 ਕਰੋੜ ਹੈ। ਅੱਜ ਕੋਈ ਸੱਤ ਨਾ ਇੰਪਰੂਵਮੈਂਟ ਦੇ ਲਓ, ਕਿੰਨੀ ਕੁ ਹੈ ਪ੍ਰੋਗਰੈਸ ਦੇਖ ਲਓ ਸਾਡੀ ਕਿੰਨੀ ਕੁ ਹੈ। ਗੁਰਸਿੱਖ ਪਿਆਰਿਓ, 1 ਦੇ ਸ਼ਹੀਦ ਹੋਣ ਕਰਕੇ 1/3 ਹਿੱਸਾ ਦੁਨੀਆ ਉਹਦੀ ਚੇਲੇ ਬਣ ਗਈ। ਪਰ ਉਹਨੇ ਵੀ ਐਲਾਨ ਕੀਤਾ, ਉਹਦਾ ਤੇ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਇੱਕੋ ਐਲਾਨ ਹੈ। ਥੋੜ੍ਹਾ ਜਿਹਾ ਫਰਕ ਹੈ ਈਸਾਈਆਂ ਅਤੇ ਮੁਸਲਮਾਨਾਂ ਦਾ, ਇੱਕੋ ਐਲਾਨ ਹੈ ਦੋਹਾਂ ਦਾ। ਰੋਜ਼ਾ ਕਿਆਮਤ ਕੇ ਰੋਜ਼, ਮੁਰਦੋ ਕੀ ਤਮਾਮ ਰੂਹੇ ਕਬਰੋਂ ਸੇ ਉਠੇਂਗੀ, ਅਜ਼ਰਾਈਲ ਫਰਿਸ਼ਤਾ ਆਵਾਜ਼ ਦੇਂਗੇ, ਜਿਨਕੀ ਮੈਂ ਫਰਮਾਇਸ਼ ਕਰੂੰਗਾ ਵੋ ਬੇਸ਼ਤ ਕੋ ਜਾਏਂਗੇ। ਬਸ ਫਸ ਗਏ ਵਿਚਾਰੇ, ਪਹਿਲਾਂ ਤੈਨੂੰ ਮੱਥਾ ਟੇਕਣ ਤਾਂ ਟਿਕਟ ਮਿਲੂਗਾ, ਅੱਜ ਕਿਹਾ ਕੋਈ ਸਤਨਾਮ ਨਹੀਂ ਗਏ। ਇੱਥੇ ਮੇਰੇ ਬਾਬੇ ਨੇ ਜੱਗ ਨੂੰ ਕਹਿਤਾ ਜਿੰਨੀ ਨਾਮ ਤੇ ਆਇਆ, ਅੱਲਾ ਕਹਿ ਲਿਆ, ਰਾਮ ਰਾਮ ਕਹਿ ਲਿਆ, ਸਤਨਾਮ ਕਹਿ ਲਿਆ, ਗੌਡ ਕਹੀ ਜਾਓ ਇੱਥੇ, ਉਹਦਾ ਨਾਮ ਜਿਹਨੇ ਵੀ ਧਿਆ ਲਿਆ ਉਹੀ ਲੰਘ ਗਿਆ। ਇਹ ਹੈ ਜੱਗ ਤਾਰਨ ਕੋ ਅਵਤਾਰ ਬਣਾਏ। ਬਾਕੀ ਅਵਤਾਰਾਂ ਨੇ ਆਪੋ ਆਪਣੀ ਕੌਮਾਂ ਨੂੰ ਛੁੱਟੀ ਦਿੱਤੀ ਹੈ। ਕ੍ਰਿਸ਼ਨ ਮਹਾਰਾਜ ਨੇ ਗੀਤਾ ਵਿੱਚ ਲਿਖ ਦਿੱਤਾ, ਇਹ ਕੁੰਤੀ ਪੁੱਤਰ ਅਰਜਨ, ਪਰਥਰੀ ਨੇ ਵੀ ਲਿਖ ਦਿੱਤਾ, ਕ੍ਰਿਸ਼ਨ ਨੇ ਵੀ ਉਹੀ ਲਿਖਿਆ, ਭੂਤਾਨ ਭੂਤਾ ਦੇਵਾਨ ਦੇਵਾ, ਜਿਹੜੀ ਭੂਤਾਂ ਦੀ ਉਪਾਸ਼ਨਾ ਕਰਨਗੇ ਉਹ ਅਗਲੀ ਜੂਨ ਵਿੱਚ ਭੂਤ ਹੋਣਗੇ, ਜੋ ਦੇਵਤਿਆਂ ਦੀ ਉਪਾਸ਼ਨਾ ਕਰਨਗੇ ਉਹ ਅਗਲੇ ਜਨਮ ਵਿੱਚ ਦੇਵਤੇ। ਤੇ ਕੁੰਤੀ ਪੁੱਤਰ, ਜੋ ਮੇਰੇ ਸਰੂਪ ਕਾ ਧਿਆਨ ਧਰੇਂਗੇ ਮੇਰੇ ਮੇਂ ਹੀ ਸਮਾਏਂਗੇ, ਉੱਥੇ ਵੀ ਮੈਂ। ਇੱਥੇ ਕਹਿਤਾ ਸਾਰੀ ਦੁਨੀਆਂ ਨੂੰ ਜੋ ਪਰਮਾਤਮਾ ਦਾ ਧਿਆਨ ਧਰੂਗਾ ਪਰਮਾਤਮਾ ਵਿੱਚ ਸਮਾ ਜੂਗਾ। ਜਗ ਤਾਰਨ ਕਹੋ ਇੱਕ ਪੰਜਾਬ ਹਿੰਦੁਸਤਾਨ ਨੀ ਤੇਰੇ ਭਾਣੇ ਸਰਬੱਤ ਕਾ ਭਲਾ ਸਭੇ ਸਾਂਝੀ ਵਾਰ। ਮਥੁਰਾ ਜੀ ਕਹਿੰਦੇ ਸੀ ਤਤ ਵਿਚਾਰ ਕਹਿ ਰਹੇ ਕਿ ਇਹ ਸੰਸਾਰ ਦੇ ਲੋਕੋ ਭੁੱਲੋ ਨਾ, ਇੱਕ ਗੁਰੂ ਨਾਨਕ ਦੀ ਗੱਦੀ ਹੈ ਜਿਨ੍ਹਾਂ ਨੇ ਅਵਤਾਰ ਧਾਰਨ ਕੀਤਾ ਸੰਸਾਰ ਦੇ ਭਲੇ ਖਾਤਰ, ਸ੍ਰਿਸ਼ਟੀ ਨੂੰ ਤਾਰਨ ਵਾਸਤੇ। ਜਗ ਤਾਰਨ ਕੋ ਅਵਤਾਰ ਬਣਾਇਓ,
1: ਜਪੋ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਭ ਨਾ ਆਇਓ।
0: ਧੰਨ ਗੁਰੂ ਅਰਜਨ ਪਾਤਸ਼ਾਹ ਸਾਹਮਣੇ ਬੈਠੇ ਨੇ, ਸਾਨੂੰ ਭਾਗਾਂ ਨਾਲ ਪ੍ਰਾਪਤ ਹੋ ਗਈ, ਸਾਨੂੰ ਦੁੱਖ ਸੀ, ਸਾਡਾ ਪਾਪ ਕਦੇ ਮਿਟਣਾ ਨਹੀਂ। ਜੱਗ ਨੂੰ ਉਤਾਰਨ ਵਾਲੇ ਗੁਰੂ ਮਿਲ ਗਏ, ਅਸੀਂ ਵੀ ਤਾਂ ਜੱਗ ਵਿੱਚ ਹੈ ਪਰ ਅਸੀਂ ਵੀ ਉਤਰਾਂਗੇ। ਤੇ ਜਪਿਓ ਜਿਨ ਅਰਜਨ ਦੇਵ ਗੁਰੂ, ਐਸੇ ਸਤਿਗੁਰੂ ਜਿਨ੍ਹਾਂ ਦੇ ਸਿਮਰਨ ਕਰਨ ਖਾਤਰ, ਜਿਨ੍ਹਾਂ ਦੀ ਬਾਣੀ ਪੜ੍ਹਨ ਕਰਕੇ, ਜਿਨ੍ਹਾਂ ਦੇ ਉਪਦੇਸ਼ ਧਾਰਨ ਕਰਕੇ ਸੰਕਟ ਤੇ ਜੋਨ, ਦੋ ਸ਼ਬਦ ਆਏ ਨੇ ਬੜੇ ਸੁਖਾਲੇ ਲੱਗਦੇ ਨੇ ਤੁਹਾਨੂੰ। ਸੰਕਟ ਇਸ ਜਨਮ ਦੀਆਂ ਚੀਜ਼ਾਂ ਨੇ, ਜੋਨ ਅਗਲੇ ਜਨਮ ਦੀ ਚੀਜ਼। ਜੂਨੀ ਵਿੱਚ ਤਾਂ ਹੀ ਪਾਉਂਗੇ ਜੇ ਇੱਥੋਂ ਇੱਕ ਵਾਰ ਚੜ੍ਹਾਈ ਕਰਾਂਗੇ, ਤਾਂ ਹੀ ਅਗਲਾ ਜਨਮ ਮਿਲੂ ਨਾ। ਸੰਕਟ ਤਾਂ ਹੋਊਗਾ ਜੇ ਜਨਮ ਹੈਗਾ, ਜੇ ਸਰੀਰ ਹੈਗਾ ਤਾਂ ਦੇਹ ਹੈਗੀ ਦੁੱਖ। ਪੰਡਿਤ ਤਾਰਾ ਸਿੰਘ ਜੀ, ਪੰਡਿਤ ਗੁਲਾਬ ਸਿੰਘ ਜੀ ਨਰੋਤਮ ਮਹਾਰਾਜ, ਜਿਨ੍ਹਾਂ ਨੇ ਮੋਕਸ਼ ਪੰਥ ਗ੍ਰੰਥ ਲਿਖਿਆ, ਉਹਨਾਂ ਨੇ ਬਚਨ ਕਰਤਾ ਸਗਲ ਦੁੱਖ ਕੋ ਕਾਰਨ ਦੇ, ਸਾਰੇ ਦੁੱਖਾਂ ਦਾ ਕਾਰਨ ਦੇ। ਦੁੱਖ ਆਊਗਾ ਤਾਂ ਜੇ ਸਰੀਰ ਹੈ, ਨਹੀਂ ਦੁੱਖ ਆਉਣਾ ਕਿਹਨੂੰ ਹੋਰ। ਸੰਕਟ ਇਸ ਜਨਮ ਦੇ ਜੋਨ, ਜਿਹੜੀ ਗਾਹਾਂ ਫਿਰ ਘੁੰਮਣਾ ਹੈ ਜੂਨੀਆਂ ਵਿੱਚ, ਇੱਥੇ ਦੇ ਵੀ ਸੰਕਟ। ਗੁਰੂ ਅਰਜਨ ਪਾਤਸ਼ਾਹ ਦੇ ਦਰਸ਼ਨ, ਉਹਨਾਂ ਦਾ ਨਾਮ ਇੱਕ ਦੇ ਨਹੀਂ ਕੱਟੇ, ਕਿੰਨੀਆਂ ਕੁ ਮਸਾਲਾਂ ਲਾਉਂਗੇ। ਅੰਮ੍ਰਿਤਸਰ ਸਾਹਿਬ ਬੈਠੇ ਨੇ ਗੁਰੂ ਅਰਜਨ ਦੇਵ ਮਹਾਰਾਜ ਦਰਬਾਰ ਸਾਹਿਬ, ਕੀਰਤਨ ਹੋ ਰਿਹਾ ਸਦੀਵਾਰ ਦਾ, ਬੜੀ ਸੰਗਤ ਜੁੜੀ ਵੀ ਅੰਮ੍ਰਿਤ ਵੇਲਾ। ਉਧਰ ਪਿਸ਼ੌਰ ਵਿੱਚ ਭਾਈ ਕਟਾਰੂ ਬੈਠੇ, ਕਟਾਰੂ ਸਿੱਖ ਗੁਰੂ ਅਰਜਨ ਦੇਵ, ਸਿੱਖੀ ਪ੍ਰਾਪਤ ਹੈ, ਥੋੜਾ ਜਿਹਾ ਕਾਰੋਬਾਰ ਸੀ, ਛੋਟਾ ਜਿਹਾ ਹੀ ਬਸ, ਪਰ ਬਖਸ਼ਿਸ਼ ਹੋ ਗਈ। ਕਿਰਤ ਵਿਰਤ ਕਰ ਧਰਮ ਦੀ, ਹੱਥੀ ਦੇ ਕੇ ਭਲਾ ਮਨਾਈ। ਅੰਮ੍ਰਿਤ ਵੇਲੇ ਉੱਠਣਾ ਸਿਮਰਨ, ਫਿਰ ਦੁਕਾਨ ਤੇ ਜਾਣਾ ਸੱਚੀ ਸੁੱਚੀ ਕਿਰਤ, ਫਿਰ ਕੀਤੀ ਹੋਈ ਕਿਰਤ ਵਿੱਚੋਂ ਵੰਡ ਕੇ ਛਕਣਾ। ਅੰਮ੍ਰਿਤਸਰ ਸਾਹਿਬ ਦਾ ਇੱਕ ਜ਼ਿਕਰ ਹੈ, ਸ਼ਾਇਦ ਤੁਹਾਡੇ ਨੋਟਸ ਵਿੱਚ ਨਾ ਹੋਵੇ। ਬਹੁਤ ਗਰੀਬ ਘਰ ਸੀ, ਕੜੀਆਂ ਕੁੜੀਆਂ ਵੀ ਟੁੱਟੀਆਂ ਹੋਈਆਂ, ਰੋਟੀ ਵੀ ਨਹੀਂ ਸੀ ਪੱਕਦੀ, ਤੇ ਅੱਗੇ ਚਿੜੀਆਂ ਤੁਸੀਂ ਵੇਖਦੇ ਆਪਣੇ ਘਰਾਂ ਚਾਲਣੇ ਪਾਉਂਦੀਆਂ ਹੁੰਦੀਆਂ ਸੀ, ਚਤੀਰਾਂ ਸਤੂਰਾਂ ਬਾਲਿਆਂ ਚ। ਉਹ ਚਿੜੀ ਤੇ ਚਿੜਾ ਅੰਮ੍ਰਿਤਸਰ ਸਾਹਿਬ ਸਰੋਵਰ ਦਾ ਜਲ ਛਕਦੇ ਹੁੰਦੇ, ਸਰੋਵਰ ਦਾ ਅੰਮ੍ਰਿਤ ਜਲ, ਗਿਆਨ ਹੋ ਗਿਆ। ਅਸੀਂ ਇਹਨਾਂ ਦੇ ਘਰ ਵਿੱਚ ਰਹਿੰਦੇ, ਇਹਨਾਂ ਨੇ ਸਾਨੂੰ ਸ਼ੈਲਟਰ ਆਪਣਾ ਘਰ ਦਿੱਤਾ ਹੋਇਆ, ਘਰਾਂ 'ਚ ਰਹਿੰਦੇ ਨੇ ਜੀਵ। ਖਿਆਲ ਹੀ ਨਾ ਕਰਿਓ, ਜਿਹੜਾ ਜੀਵ ਵੀ ਤੁਹਾਡੀ ਕਿਰਤ ਵਿੱਚੋਂ ਚੋਗਾ ਚੁਗਦਾ, ਉਹ ਵੀ ਆਸ਼ੀਰਵਾਦ ਦਿੰਦਾ, ਉਹ ਵੀ ਧੰਨਵਾਦ ਕਰਦਾ। ਕਿਰਤ ਜਿਹੜੀ ਖੇਤੀ, ਇਹਨੂੰ ਸਭ ਤੋਂ ਉੱਤਮ ਕਿਉਂ ਕਿਹਾ? ਉਹਨੇ ਹੱਥੀਂ ਤਾਂ ਜਿਹੜਾ ਦਾਨ ਦੇਣਾ ਦੇਣਾ ਹੀ ਹੈ, ਲੱਖਾਂ ਜੀਵਾਂ ਨੇ ਖੇਤਾਂ ਵਿੱਚੋਂ ਹੀ ਪੇਟ ਭਰ ਲੈਣਾ, ਖਲਵਾੜਿਆਂ ਵਿੱਚ। ਉਹ ਚਿੜੀ ਤੇ ਚਿੜੀ ਨੇ ਸੋਚਿਆ ਸਾਨੂੰ ਘਰ ਵਿੱਚ ਰਹਿਣ ਨੂੰ ਜਗ੍ਹਾ ਦਿੱਤੀ ਹੈ, ਪਰ ਇੰਨੇ ਦਲਿੱਦਰੀ। ਦੇਖੋ ਗਿਆਨ, ਬਸ ਉਹਨਾਂ ਨੇ ਕੀ ਕਰਨਾ, ਜਦੋਂ ਸਵੇਰੇ ਜਾਣਾ ਨਾ ਜਲ ਛਕਣ, ਉਹਨਾਂ ਦੇ ਭੰਡਾਰੇ ਵਿੱਚੋਂ ਇੱਕ ਇੱਕ ਦਾਣਾ ਚੁੰਝ ਵਿੱਚ ਚੁੱਕ ਕੇ ਲੈ ਜਾਣਾ ਚਿੜੀ ਤੇ ਚਿੜੇ ਨੇ ਤੇ ਜਾ ਕੇ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਪਾਇਆ ਹੋਣਾ। ਆ ਜਿਹੜੀ ਕਿਰਤ ਵਿੱਚੋਂ ਦਾਨ ਕਰਦੇ ਹੋ, ਅੰਮ੍ਰਿਤਸਰ ਸਾਹਿਬ ਦਾ ਇਤਿਹਾਸ ਹੈ। ਥੋੜਾ ਹੀ ਚਿਰ ਬੀਤਿਆ ਬਸ ਉਹ ਕਿਰਤ ਗੁਰੂ ਕੇ ਲੰਗਰ ਵਿੱਚ ਪੈਣ ਲੱਗ। ਮਕਾਨ ਪੱਕੇ ਕਿਰਤ ਵਿਰਤ ਚੜ੍ਹਦੀ ਕਲਾ ਹੋ ਗਈ। ਦਹਿ ਦੁਨੀਆ ਸੱਤਰ ਆਖਰ, ਐਵੇਂ ਨਹੀਂ ਕਿਹਾ ਤੁਹਾਨੂੰ ਦਸਬੰਧ ਕੱਢਣ ਨੂੰ, ਪਰ ਫਿਰ ਬਿਰਤੀ ਵਿਗੜ ਗਈ। ਲੰਮਾ ਇਤਿਹਾਸ ਤਾਂ ਅੱਗੇ ਤਾਂ ਤੜਕੇ ਉੱਠਦੇ ਹੁੰਦੇ ਤੇ, ਸਰੋਵਰ ਚ ਨਹਾਉਣ ਜਾਂਦੇ ਤੇ, ਭਾਂਡੇ ਮਾਂਜਦੇ ਤੇ, ਹੁਣ ਬਈਆਂ ਹੀ ਨਾ ਸਾਹਿਬ ਹੋਣ ਕੋਸ਼ਿਸ਼ ਨਾ। ਤੁਹਾਨੂੰ ਵੀ ਬਹਾਨਾ ਕਹਿੰਦੇ ਕੰਮੇ ਬਹੁਤ ਹੈ ਜੀ, ਬਾਣੀ ਕੱਦ ਪੜ੍ਹੀਏ, ਕਿਉਂਕਿ ਬਾਣੀ ਪੜ੍ਹਨਾ ਕਿਹੜਾ ਕੋਈ ਕੰਮ ਹੈ, ਅਜਿਹੇ ਕੋਈ ਸਾਥ ਨਵੇਂ ਤਾਂ ਵਿਹਲਿਆਂ ਦਾ ਕੰਮ ਹੈ। ਕਹਿੰਦੇ ਜ਼ਰੂਰੀ ਕੰਮ ਬਹੁਤ ਹੈ, ਇਹ ਜ਼ਰੂਰੀ ਨਹੀਂ ਨਾ ਹੈ, ਇਹ ਤਾਂ ਆਮ ਹੈ। ਹੋ ਗਿਆ ਨਹੀਂ ਨਾ ਸਹੀ, ਕੈਸੀ ਵਿਚਾਰ ਸਾਡੀ ਆ ਗਈ। ਕਈ ਵਾਰ ਇੱਥੇ ਵੀ ਕਹਿ ਦਿੰਦੇ ਗੁਰਦੁਆਰਿਆਂ 'ਚ, ਸੈਕਟਰੀ ਸਾਹਿਬ ਪਵਿੱਤਰ ਸਿੰਘ ਗਿਆ ਵੈ ਹੋਰ ਥਾਂ, ਕਹਿੰਦੇ ਸਾਧ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ, ਤੁਸੀਂ ਜ਼ਰੂਰੀ ਕੰਮ ਛੱਡ ਕੇ ਆਏ ਹੋ। ਇਹ ਕਹਿੰਦੇ ਨਾ ਤੁਹਾਨੂੰ ਸਕੱਤਰ, ਕਹਿੰਦੇ ਜ਼ਰੂਰੀ ਕੰਮ ਛੱਡ ਕੇ ਆਏ, ਵੀ ਇੱਥੇ ਤਾਂ ਗੁੱਲੀ ਡੰਡਾ ਖੇਡਣੇ ਆਏ, ਅੱਜ ਖੇ ਕੋਸ਼ਿਸ਼ ਨਾ। ਕੈਸੇ ਬਚਨ ਹੈ ਸਾਡੇ, ਉਹ ਭਲੇ ਮਾਨਸੋ, ਤੁਸੀਂ ਜ਼ਰੂਰੀ ਕੰਮ ਛੱਡ ਕੇ ਨਹੀਂ ਆਏ, ਤੁਸੀਂ ਜ਼ਰੂਰੀ ਕੰਮ ਕਰਨ ਆਏ। ਤੇ ਸਾਡੇ ਸੈਕਟਰੀ ਕਹਿਣਗੇ ਇੱਥੇ ਵੀ ਫਿਰ ਤੁਰਨੇ ਆ, ਰੋਟੀਆਂ ਟਿਕਾ ਕੇ ਮੁੜ ਜਾਓ, ਜ਼ਰੂਰੀ ਕੰਮ ਤੁਸੀਂ ਘਰੇ ਛੱਡਿਆ। ਉਹ ਜ਼ਰੂਰੀ ਕੰਮ ਤੁਸੀਂ ਕਰ ਰਹੇ ਹੋ ਹੁਣ, ਅਮਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ। ਇਹੀ ਤਾਂ ਜ਼ਰੂਰੀ ਕੰਮ ਹੈ ਜਿਹੜੇ ਖਾਤਰ ਭੇਜੇ ਆ। ਆਪਾਂ ਕਹਿੰਦੇ ਤੁਸੀਂ ਛੱਡੇ ਆਏ ਘਰੇ, ਇਹਦਾ ਤਾਂ ਮਤਲਬ ਇਹ ਨਿਕਲੂਗਾ ਵੀ ਨਾ ਹੀ ਆਏ ਕਰੋ, ਲਿਖੇ ਕੋਸ਼ਿਸ਼ ਨਾ, ਵੀ ਜ਼ਰੂਰੀ ਕੰਮ ਤਾਂ ਤੁਹਾਡੇ ਘਰੇ ਰਹਿ ਕੇ ਇੱਥੇ ਕੀ ਕਰਨਾ। ਨਹੀਂ, ਇਹ ਜ਼ਰੂਰੀ ਕੰਮ ਬਸ, ਫਿਰ ਉਹ ਪ੍ਰਵਿਰਤੀ ਹੋ ਗਈ ਉਹਨਾਂ ਦੀ, ਨੇੜੇ ਨਿੱਕੇ ਸਾਹਮਣੇ ਹਿਸਾਬ ਕਿਤਾਬ ਕਰਨੇ। ਉਹ ਚਿੜੀ ਚਿੜੇ ਨੇ ਵੇਖਿਆ ਆ ਵੀ ਇਹ ਤਾਂ ਕੰਮ ਗਲਤ ਹੋ ਗਿਆ, ਸਮਝ ਲਿਓ ਇਸ ਗੱਲ ਨੂੰ। ਬਸ ਫਿਰ ਉਲਟੀ ਚੱਕੀ ਚਲਾ ਤੀ, ਅੱਗੇ ਤਾਂ ਉਹਨਾਂ ਦੀ ਕਿਰਤ ਵਿੱਚੋਂ ਗੁਰੂ ਘਰ ਜਾਂਦਾ ਸੀ, ਹੁਣ ਗੁਰੂ ਕੇ ਲੰਗਰ ਵਿੱਚੋਂ ਦਾਣਾ ਚੱਕ ਕੇ ਉਹਨਾਂ ਦੇ ਘਰ ਲਿਆਉਣ ਲੱਗ ਪਏ। ਆ ਇੱਥੇ ਲੰਗਰ ਪਾਣੀ ਜਿਹੜੇ ਛਕਦੇ ਹੋ ਹੈ ਤਾਂ ਗੁਰੂ ਕਾ ਲੰਗਰ, ਇਹ ਭਾਰਾ ਹੈ ਬਹੁਤ, ਇਹਨੂੰ ਐਵੇਂ ਨਾ ਛਕੇ ਕਰੋ, ਕੋਈ ਪੰਜ ਦਸ ਵੀਹ ਵਾਰ ਵਾਹਿਗੁਰੂ ਕਹਿ ਲੈ ਕਰੋ, ਕਦੇ ਭਾਂਡਾ ਮਾਂਜ ਲੈ ਕਰੋ, ਝਾੜੂ ਦੇ ਲੈ ਕਰੋ। ਇਹ ਖਪਾਉਣਾ ਸਿਖਾਲਾ ਨਹੀਂ ਹੈ, ਇਹ ਤਾਂ ਮਾਂ ਗੁਜਰੀ ਨੂੰ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ। ਜਦ ਸਿੰਘ ਭੁੱਖੇ ਮਰਦੇ ਸੀ ਨਾ ਨੰਦਗੜ੍ਹ ਦੇ ਕਿਲੇ ਵਿੱਚ, ਸੱਤ ਚੱਬੇ ਜੜ੍ਹਾਂ ਕੁੱਟ ਕੁੱਟ ਕੇ ਅੰਬਾਂ ਦੀਆਂ, ਕੋਈ ਦਰਖਤ ਨਹੀਂ ਸੀ ਰਿਹਾ ਉੱਥੇ ਸੱਤ ਮਹੀਨੇ ਦੇ ਘੇਰੇ 'ਚ, ਫਰੀਦਾ ਮੌਤੋਂ ਭੁੱਖ ਬੁਰੀ। ਮਾਤਾ ਜੀ ਕਹਿੰਦੇ ਪੁੱਤਰ ਇੰਨਾ ਖਜ਼ਾਨਾ ਪਿਆ ਤੇਰੇ ਕੋਲ ਤੇ ਤੂੰ ਸਿੱਖਾਂ ਨੂੰ ਭੁੱਖੇ ਮਾਰ ਰਹੇ। ਨੋਟ ਕਰਿਓ, 18 ਕਰੋੜ ਦਾ ਖਜ਼ਾਨਾ ਆਨੰਦਗੜ੍ਹ ਦੇ ਕਿਲੇ ਵਿੱਚ ਜਮ੍ਹਾਂ ਸੀ ਉਸ ਸਮੇਂ ਦਾ ਕਰੋੜ। ਸਿੱਖਾਂ ਨੂੰ ਰੋਟੀ ਨਹੀਂ ਸੀ ਮਿਲਦੀ, ਦਰਵਾਜ਼ਿਆਂ ਵਾਲੇ ਕਹਿੰਦੇ ਮਾਤਾ ਜੀ ਸ਼ਾਮ ਨੂੰ ਆਇਓ, ਜਦੋਂ ਲੰਗਰ ਦਾ ਸਮਾਂ ਹੋਊ ਤੁਹਾਨੂੰ ਜਵਾਬ ਦੇਵਾਂਗੇ। ਆ ਗਏ ਮਾਤਾ ਜੀ, ਉਹ ਮੇਰੇ ਵਰਗੇ ਮਸੰਦਾਂ ਦੇ ਚੱਕੇ ਹੋਏ ਤੇ ਵੀ ਭੁੱਖੇ ਮਾਰਦਾ ਤੇਰਾ ਪੁੱਤ, ਇੰਨਾ ਕੁਛ ਪਿਆ ਇੱਥੇ। ਹਾਂ ਪੁੱਤ ਦੇ ਜਵਾਬ, ਇੰਨਾ ਕੁਛ ਤੇਰੇ ਕੋਲ ਪਿਆ। ਮਹਾਰਾਜ ਨੇ ਜੇਬ ਵਿੱਚੋਂ ਕੱਢੀ ਪੂੜੀ ਮਾਤਾ ਜੀ ਦੇ ਹੱਥ ਪਰ ਧਰਤੀ, ਕਹਿੰਦਾ ਮੈਂ ਪ੍ਰਸ਼ਾਦਾ ਛਕਣ ਲੱਗੇ ਮਾਂ, ਮੇਰੀ ਦਾਲ ਵਿੱਚ ਪਾ ਦੇ ਇਹਨੂੰ। ਮਾਤਾ ਜੀ ਕਹਿੰਦੇ ਕਾਹਦੀ ਪੁੜੀ ਹੈ? ਗੁਰੂ ਗੋਬਿੰਦ ਸਿੰਘ ਕਹਿੰਦੇ ਜ਼ਹਿਰ ਦੀ ਪੁੜੀ ਹੈ, ਪਾ ਮੇਰੀ ਰੋਟੀ ਵਿੱਚ ਖਾਵਾਂ। ਕਹਿੰਦੇ ਪੁੱਤ ਮੇਰਾ ਸਵਾਲ ਕੀ, ਤੇਰਾ ਜਵਾਬ ਕੀ? ਮੈਂ ਤਾਂ ਪੁੱਛ ਰਹੀ ਹਾਂ ਤੂੰ ਸੰਗਤਾਂ ਨੂੰ ਸਿੱਖਾਂ ਨੂੰ ਭੁੱਖੇ ਕਿਉਂ ਮਾਰਦਾ, ਇੰਨਾ ਪਦਾਰਥ ਪਿਆ। ਮਾਂ ਤੈਨੂੰ ਪਦਾਰਥ ਦਿਖਦਾ, ਇਹ ਪੂਜਾ ਦਾ ਧਾਨ ਜ਼ਹਿਰ ਹੈ, ਪੁੱਤਾਂ ਨੂੰ ਕਿਵੇਂ ਖੜਾ ਦੇਵਾਂ? ਖੜਾ ਪੁੱਤ ਨੂੰ ਜ਼ਹਿਰ ਤੋਂ। ਇਹ ਅਸੀਂ ਸਮਝੇ ਹੀ ਨਹੀਂ ਇਹਨਾਂ ਗੱਲਾਂ ਨੂੰ ਕਿ ਗੁਰੂ ਘਰ ਦਾ ਪ੍ਰਸ਼ਾਦਾ ਸੀਤ ਪ੍ਰਸ਼ਾਦ ਇਹਨੂੰ ਐਵੇਂ ਨਹੀਂ ਇਹਨੂੰ ਬੋਝ ਤਾਰਿਆ ਕਰੋ ਗੁਰਮਤ ਦਾ ਤਾਂ ਇਹ ਅਸੂਲ ਹੈ ਕਿ ਇੱਕ ਘਰ ਕਿਸੇ ਦਿਨ ਪ੍ਰਸ਼ਾਦਾ ਤੁਸੀਂ ਛਕੋ ਨਾ ਤੁਹਾਨੂੰ ਸ਼ਰਧਾ ਨਾਲ ਛਕਾਵੇ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਤਾਂ ਉਹਦਾ ਬੋਝ ਉਤਰਨਾ ਹੈ ਇੱਕ ਡੰਗ ਦਾ ਪ੍ਰਸ਼ਾਦਾ ਕੋਈ ਸ਼ਰਧਾ ਨਾਲ ਛਕਾ ਪੰਜ ਜਪਜੀ ਸਾਹਿਬ ਦੇ ਇਨ ਰਿਟਨ ਹੈ ਗੱਲਾਂ ਨਹੀਂ ਹੈ ਗੁਰਮਤ ਦੀਆਂ ਪਰ ਕਿੱਥੇ ਰੋਟੀ ਤਾਂ ਅਸੀਂ ਪੰਜ ਘੜੀ ਛਾਂਗੇ ਪਰ ਪੌੜੀਆਂ ਪੰਜ ਨਹੀਂ ਪੜਨੀਆਂ ਕੋਈ ਸਾਥ ਨਾ ਉਲਟ ਕੰਮ ਹੋਇਆ ਵੈ ਤੇ ਬਾਬੇ ਨੂੰ ਐਂ ਲਿਖਣਾ ਚਾਹੀਦਾ ਤਾਂ ਵੀ ਰੋਟੀ ਪੰਜ ਦੇ ਘਰ ਖਾ ਲੇ ਕਰ ਜਪਜੀ ਸਾਹਿਬ ਇੱਕ ਪੜ੍ਹ ਲੇ ਕਰ ਲਿਖਤਾ ਬਾਬੇ ਨੇ ਉਲਟ ਵੀ ਰੋਟੀ ਇੱਕ ਦੇ ਜਪਜੀਆਂ ਪੰਜ ਤਾਂ ਕਮੋਖ ਗੁਰਸਿੱਖ ਪਿਆਰਿਓ ਬਹੁਤ ਪਹਾੜੇ ਦੇ ਵਿੱਚ ਕੋਈ ਸੇਵਾ ਕਰ ਲੇ ਕਰੋ ਭਾਂਡੇ ਮਾਂਜ ਲੇ ਕਰੋ ਸਿਮਰਨ ਕਰ ਲੇ ਕਰੋ ਤਾਂ ਕਿ ਨਾਲ ਦੀ ਨਾਲ ਬੋਝ ਉਤਰੀ ਜਾਵੇ ਗੁਰਸਿੱਖ ਪਿਆਰੇ ਉਹ ਬਚਨ ਚੱਲਦੇ ਸੀ ਅਸੀਂ ਗੁਰਮਤ ਤਾਂ ਹੀ ਤਾਂ ਤੁਹਾਨੂੰ ਕੱਲ ਦੀ ਕਥਾ ਵਿੱਚ ਆਇਆ ਸੀ ਇਹ ਪੱਧਤ ਤੇ ਮਤ ਚੁੱਕੇ ਰੇ ਜਿਹੜਾ ਰਸਤਾ ਸਾਡੇ ਗੁਰੂ ਨੂੰ ਬੁਲਾਇਆ ਉਹ ਤੋਂ ਚੁੱਕੋ ਨਾ ਰਸਤੇ ਤੇ ਚੁੱਕ ਜਾਵੇ ਕਿੱਥੇ ਜਾਊਗਾ ਘਰ ਟਿਕਾਣਾ ਮਿਲਣਾ ਹੀ ਨਹੀਂ ਕਿਸੇ ਆਪਾਂ ਵੀ ਰਸਤੇ ਤੇ ਚੁੱਕ ਗਏ ਤਾਂ ਹੀ ਟਿਕਾਣਾ ਨਹੀਂ ਮਿਲਿਆ ਅੱਜ ਕੇ ਅਖੋਲ ਸਾਧਨਾ ਜੇ ਗੁਰੂ ਦੇ ਰਸਤੇ ਤੋਂ ਨਾ ਚੁੱਕਦੇ ਟਿਕਾਣਾ ਮਿਲ ਜਾਣਾ ਸੀ ਇਹ ਪੱਧਤ ਤੇ ਮਤ ਚੁੱਕੇ ਰੇ ਮਨ ਭੇਦ ਬਭੇਦ ਨਾ ਜਾਣ ਵੀ ਉਹ ਮੋ ਚਿੜੀ ਚਿੜੇ ਨੇ ਕੀ ਕੀਤਾ ਉਹ ਗੁਰੂ ਕੇ ਲੰਗਰ ਦਾ ਪਦਾਰਥ ਉਹਨਾਂ ਦੀ ਕਮਾਈ ਵਿੱਚ ਪਾਉਣਾ ਸ਼ੁਰੂ ਕਰਤਾ ਮੈਂ ਮੁਕਾ ਦੀਏ ਗੱਲ ਦਿਨ ਉੱਥੇ ਹੀ ਆ ਗਏ ਮੁੜ ਕੇ ਅੱਜ ਕੇ ਅਖੋਲ ਸਾਧਨ ਉਹੀ ਕੜੀਆਂ ਸਭ ਕੁਝ ਬਿਤ ਗਿਆ ਇਹ ਤਾਂ ਹੁਣ ਸਾਨੂੰ ਬਚਨ ਕਰਦੇ ਨੇ ਜਿਹੜੇ ਬਚਨ ਨੇ ਗੁਰਮਤ ਦੇ ਇਹ ਤੱਤ ਵਿਚਾਰ ਹੈ ਮਥੁਰਾ ਜੀ ਕਹਿੰਦੇ ਇਹਨਾਂ ਨੂੰ ਸੱਚ ਕਰਕੇ ਸਮਝੋ ਸੰਕਟ ਉਹ ਭਾਈ ਕਟਾਰੂ ਅੱਜ ਸੰਕਟ ਦੀ ਗੱਲ ਹੈ ਜੋ ਉਹਦੀ ਕੱਲ ਨੂੰ ਕਰਾਂਗੇ ਸੰਕਟ ਕਿਰਤ ਕਰਕੇ ਵੰਡ ਕੇ ਛਕਦਾ ਸੀ ਛੋਟੀ ਜੀ ਦੁਕਾਨ ਤੋਂ ਨਾ ਭਾਈ ਕਟਾਰੂ ਪਿਸ਼ੌਰ ਦਾ ਸ਼ਾਹੂਕਾਰ ਬਣ ਗਏ ਸਾਰੇ ਬਾਜ਼ਾਰ ਚੋਂ ਇੱਕ ਨੰਬਰ ਦੀ ਦੁਕਾਨ ਭੀੜ ਲੱਗੀ ਰਹਿਣੀ ਨਾ ਦੇ ਨੂੰ ਜਲਸੀ ਭਾਵ ਹੋ ਗਈ ਕਿ ਗਰੀਬ ਜਾਂ ਸਿੱਖ ਇੰਨਾ ਅਮੀਰ ਹੋ ਗਿਆ ਸਾਡੀਆਂ ਦੁਕਾਨਾਂ ਤੇ ਕੋਈ ਆਉਂਦਾ ਨਹੀਂ ਹੈ ਤੇ ਭੀੜ ਲੱਗੀ ਰਹਿੰਦੀ ਹੈ ਉਹਨਾਂ ਨੇ ਕੀ ਕੀਤਾ ਨਾ ਗੁਰਮੁਖੋ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਹੀਂ ਆਏ ਉਹਨਾਂ ਈਰਖਵਾਦੀਆਂ ਨੇ ਕਰਕੇ ਦੁਸ਼ਟ ਚੌਂਕੜੀ ਸਦਾ ਕੂੜ ਕਮਾਵੇ ਮਿਲ ਗਏ ਪੰਜ ਸੱਤ ਉਦੋਂ ਵੱਟੇ ਹੁੰਦੇ ਸੀ ਤੁਹਾਨੂੰ ਯਾਦ ਹੈ ਪਾਈਏ ਅੱਧ ਸਿਰ ਉਹ ਕਿਹੜਾ ਮੁੱਲ ਲਿਆਉਂਦੇ ਤੇ ਨਦੀ ਚੋਂ ਹੀ ਚੱਕੀ ਪੈ ਹੁੰਦੇ ਤੇ ਆਪਣੇ ਉਹਨਾਂ ਨੂੰ ਵੱਟੇ ਬਣਾ ਦਿੰਦੇ ਤੇ ਆਪਾਂ ਤੋਲ ਕੇ ਇੱਕ ਵੱਟਾ ਨਾ ਪਾਈਆ ਦਾ ਈਰਖਾਵਾਦੀਆਂ ਨੇ ਇੱਕ ਤੋਲਾ ਘੱਟ ਜੋਗ ਕੇ ਭਾਈ ਕਟਾਰੂ ਦੇ ਪੱਟਿਆਂ ਚ ਰਲਾ ਘੱਟ ਵੱਟਾ ਉਹਦਾ ਅਸਲੀ ਚੱਕ ਲਿਆਂਦਾ ਉਧਰ ਮਈਰਮੈਂਟ ਦਾ ਜਿਹੜਾ ਡਿਪਾਰਟਮੈਂਟ ਹੁੰਦਾ ਮਾਪ ਤੋਲ ਦਾ ਫਰਕ ਕਰਦੇ ਉਹਨਾਂ ਨੂੰ ਸ਼ਿਕਾਇਤ ਕਰਤੀ ਵੀ ਆਹ ਜਿਹੜਾ ਸਿੱਖ ਗਰੀਬ ਜਿਹਾ ਐਵੇਂ ਨੀ ਅਮੀਰ ਹੋਇਆ ਇਹਦੇ ਵੱਟੇ ਘੱਟ ਹੈ ਲੋਕਾਂ ਨੂੰ ਘੱਟ ਜਿਣਸ ਦਿੰਦਾ ਪੈਸੇ ਪੂਰੇ ਲੈਂਦਾ ਤਾਂ ਅਮੀਰ ਹੋਇਆ ਉਹ ਸ਼ਿਕਾਇਤ ਕਰੀ ਤੇ ਉਹਨਾਂ ਨੇ ਤਾਂ ਆਉਣਾ ਹੀ ਸੀ ਇਹੋ ਜਿਹਾ ਕੰਮ ਤਾਂ ਉਹਨਾਂ ਨੂੰ ਚਾਹੀਦਾ ਹੀ ਹੈ ਸਵੇਰੇ ਹੀ ਅਜੇ ਉਦੋਂ ਟਾਈਮ ਟੂਮ ਨਹੀਂ ਸੀ ਹੁੰਦੇ ਉਦੋਂ ਅਸੂਲ ਹੁੰਦਾ ਸੀ ਸੂਰਜ ਚੜ੍ਹਨ ਤੋਂ ਪਹਿਲਾਂ ਦੁਕਾਨ ਨੂੰ ਧੂਪ ਦੀਪ ਦੇ ਦਿੰਦੇ ਹੁੰਦੇ ਸੀ ਤੇ ਆਪਣੇ ਵੀ ਬਾਪੂ ਚਾਚੇ ਸੂਰਜ ਚੜ੍ਹਨ ਤੋਂ ਪਹਿਲਾਂ ਬੀਗਾ ਬੀਗਾ ਵਾਹ ਲੈਂਦੇ ਤੇ ਸੂਰਜ ਚੜ੍ਹਦੇ ਨੂੰ ਤਾਂ ਇੱਕ ਦੌੜੀ ਕਲਾੜੀ ਵਿੱਚ ਆਈ ਵੀ ਹੁੰਦੀ ਕੀ ਯਾਦ ਹੈ ਤੁਹਾਨੂੰ ਹੁਣ 8 ਵਜੇ ਸਿੱਖ ਸਕੂਟਰ ਚੱਕ ਕੇ ਜਾਂਦਾ ਕਹਿੰਦਾ ਖੇਤਾਂ ਕਿ ਨਹੀਂ ਗੇੜਾ ਮਾਰਨਾ ਹੈ ਅੱਜ ਖੇਡਾ ਕੋਲ ਸਾਧਨਾ ਫਿਰ ਕਹਿੰਦੇ ਕਰਜਈ ਹੋ ਗਏ ਅਸੀਂ ਗੁਰਸਿੱਖ ਪਿਆਰਿਓ ਉਹਨੇ ਦੁਕਾਨ ਖੋਲੀ ਧੂਪ ਦੀਪ ਕੀਤੀ ਅੰਮ੍ਰਿਤ ਵੇਲੇ ਉਹ ਈਰਖਾਵਾਦੀ ਨੂੰ ਪੁਲਿਸ ਨੂੰ ਲਿਆ ਮੇਜਰਮੈਂਟ ਵਾਲਿਆਂ ਨੂੰ ਅਗਰ ਤੇਰੇ ਭਾਈ ਵੱਟੇ ਵੇਖਣੇ ਹੈ ਉਹ ਪਿੱਛੇ ਖੜੇ ਤਮਾਸ਼ਾ ਦੇਖਣ ਸ਼ਿਕਾਇਤ ਕਰਨ ਵਾਲੇ ਭਾਈ ਕਟਾਰੂ ਕਹਿੰਦਾ ਦੇਖੋ ਜੀ 100 ਵਾਰ ਪਰਖੋ ਕੱਢ ਕੇ ਵੱਟੇ ਜਦੋਂ ਮੂਹਰੇ ਰੱਖਣ ਲੱਗੇ ਆ ਨਾ ਉਹਨਾਂ ਕੋਲ ਆਪਣਾ ਸਕੇਲ ਆਪਣੀ ਹੁੰਦੀ ਹੈ ਤਕੜੀ ਉਹਨਾਂ ਕੋਲ। ਜਦ ਵੱਟੇ ਰੱਖੀ ਪਨਸ਼ੇਰਾ ਰੱਖਤਾ ਦਸੇਰੀ ਸੇਰ ਅੱਧ ਸੇਰ, ਜਦ ਪਾਈਆ ਦੀ ਵਾਰੀ ਆਈ ਤੇ ਭਾਈ ਕਟਾਰੂ ਪਛਾਣ ਗਿਆ ਇਹ ਵੱਟਾ ਮੇਰਾ ਨਹੀਂ ਹੈ। ਪਛਾਣ ਹੁੰਦੀ ਸੀ ਆਪਾਂ ਨੂੰ ਵੱਟਿਆਂ ਦੀ, ਮੇਰਾ ਨਹੀਂ, ਪਰ ਨਾਲ ਇਹ ਵੀ ਸਮਝ ਗਿਆ ਵੀ ਜੇ ਹੁਣ ਇਹਨਾਂ ਨੂੰ ਕਿਹਾ ਮੇਰਾ ਨਹੀਂ, ਇਹ ਤਾਂ ਗੱਲੇ ਨਹੀਂ ਬਣਨੀ, ਮੇਰੀ ਦੁਕਾਨ 'ਚ ਪਿਆ ਇਹ ਕਹਿਣ ਦਾ ਤਾਂ ਹੁਣ ਫਾਇਦਾ ਹੀ ਕੋਈ ਨਹੀਂ। ਹੁਣ ਇਹਨਾਂ ਨੂੰ ਨਹੀਂ ਕਹਿਣਾ, ਪਤਾ ਉਹਨੂੰ ਲੱਗ ਗਿਆ ਕਿ ਵੱਟਾ ਬਦਲ ਗਿਆ, ਮੈਨੂੰ ਨਹੀਂ ਪਤਾ ਪੂਰਾ ਹੈ ਕਿ ਨਹੀਂ। ਪਰ ਕਹਿੰਦੇ ਹੁਣ ਉਸੇ ਨੂੰ ਕਹਿੰਦੇ ਜਿਹੜਾ ਖੁਦ ਪੂਰਾ ਹੈ, ਅੱਜ ਖੋਸ ਹੁਣ ਕਹਿੰਦਾ ਉਹਦੇ ਨਾਲ ਗੱਲ ਕਰ। ਵੱਟੇ ਰੱਖ ਤੇ ਮੂਹਰੇ ਕਹਿੰਦਾ ਜੀ ਜੋਖੋ ਜੋਖੀ ਗਏ ਪਨਸ਼ੇਰਾ ਦੁਸ਼ਹਿਰੀ, ਆਪ ਬੈਠ ਗਿਆ ਧਿਆਨ ਲਾ ਕੇ ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਬੈਠ ਗਿਆ ਧਿਆਨ ਲਾ ਕੇ, ਸਤਿਗੁਰੂ ਤੇਰੇ ਨਾਮ ਦੀ ਪੱਤ ਹੈ, ਮੇਰਾ ਤਾਂ ਕੋਈ ਨਹੀਂ, ਰਾਖ ਪੈਜ ਨਾਮ ਆਪਣੇ ਕੀ। ਜਦੋਂ ਆ ਅਰਦਾਸ ਹੋਈ ਪਿਸ਼ੌਰ ਵਿੱਚ, ਗੁਰੂ ਅਰਜਨ ਬੈਠੇ ਹਰਿਮੰਦਰ ਵਿੱਚ, ਆ ਸ਼ਨੀਵਾਰ ਹੋਵੇ ਅੰਮ੍ਰਿਤ ਵੇਲਾ, ਸਮਾਧੀ ਲਾਈ, ਉੱਠ ਖੜੇ ਗੁਰੂ ਅਰਜਨ ਪਾਤਸ਼ਾਹ, ਸੰਗਤ ਹੈਰਾਨ, ਬਾਬਾ ਬੁੱਢਾ ਜੀ ਹੈਰਾਨ ਕਿ ਭੋਗ ਪਿਆ ਨਹੀਂ ਮਹਾਰਾਜ, ਕਿਉਂ ਉੱਠ ਖੜਿਆ ਜੀ। ਉੱਠੇ ਜਿੱਥੇ ਪੈਸੇ ਮਾਇਆ ਝੜੀ ਵੀ ਹੁੰਦੀ, ਗੋਲਕਾਂ ਤਾਂ ਹੁਣ ਬਣੀਆਂ ਤੁਹਾਨੂੰ ਅੱਗੇ ਦੱਸਿਆ ਸੀ, ਖੁੱਲੀ ਮਾਇਆ ਪਈ ਹੁੰਦੀ, ਉੱਥੇ ਬੈਠ ਗਏ ਮਹਾਰਾਜ ਮੂਹਰੇ ਚੌਂਕੜਾ ਲਾ ਕੇ। ਸੰਗਤ ਫੇਰ ਹੈਰਾਨ ਵੀ ਮਹਾਰਾਜ ਤਾਂ ਮਹਾਰਾਜ ਨੂੰ ਹੱਥੇ ਨਹੀਂ ਲਾਉਂਦੇ, ਸਿੱਖ ਸੰਗਤਾਂ ਗਿਣਦੀ ਹੈ। ਸਤਿਗੁਰ ਪਾਤਸ਼ਾਹ ਨੇ ਪੰਜ ਡਬਲ ਪੈਸੇ ਚੱਕ ਲਏ, ਡਬਲ ਪੈਸੇ ਹੁੰਦੇ ਸੀ ਜਿਹਨੂੰ ਤੁਸੀਂ ਇੱਥੇ ਪੈਂਸ ਕਹਿੰਦੇ ਹੋ, ਹੁਣ ਪੈਂਸ ਇਹੀ ਅੰਗਰੇਜ਼ਾਂ ਨੇ ਇੰਡੀਆ ਚਲਾਇਆ ਸੀ, ਉਹਨੂੰ ਆਪਾਂ ਪੈਸਾ ਕਹਿੰਦੇ ਸੀ। ਡਬਲ ਪੈਸਾ ਕੋਈ ਪੁਰਾਣਾ ਇੰਡੀਆ ਦੇਖ ਲਓ, ਜੇ ਬੁੜੀ ਬੁੜੇ ਕੋਲ ਹੋਵੇ ਇਸ ਪੈਂਸ ਨੂੰ ਲੈ ਜਿਓ, ਬਿਲਕੁਲ ਸੇਮ ਵੇਟ ਸੇਮ ਸ਼ੇਪ ਹੋਊਗੀ ਉਹਦੀ, ਉਹ ਤਾਂਬੇ ਦੇ ਹੁੰਦੇ ਸੀ। ਉਹ ਪੰਜ ਚੱਕ ਲਏ ਗੁਰੂ ਨਾਨਕ ਦੇਵ ਜੀ ਨੇ ਤੇ ਹੱਥ ਰੱਖ ਲਏ ਗੋਡਿਆਂ ਪਰ, ਤੇ ਗੁਰਮੁਖ ਪਿਆਰੇ ਉਹ ਖੱਬੇ ਹੱਥ ਦੇ ਉੱਤੇ ਉਹ ਪੰਜ ਪੈਸੇ ਰੱਖ ਲਏ। ਸੰਗਤ ਹੈਰਾਨ ਵੀ ਮਹਾਰਾਜ ਅੱਜ ਕਰਦੇ ਕੀ ਨੇ। ਉਧਰ ਭਾਈ ਕਟਾਰੂ ਦਾ ਵੱਟਾ ਪਾ ਲਿਆ, ਤੁਹਾਨੂੰ ਪਤਾ ਜਿਹੜੀ ਚੀਜ਼ ਜੋਖਣੀ ਹੁੰਦੀ ਸੀ ਨਾ ਆਪਾਂ ਨੇ, ਉਹ ਖੱਬੇ ਪਾਲੜੇ ਚ ਮੂਹਰਲੇ ਚ ਪਾਈ ਸੀ, ਪਿਛਲੇ ਚ ਹੁੰਦੇ ਸੀ ਵੱਟੇ, ਜੋਖਣਾ ਸੀ ਕਟਾਰੂ ਦਾ ਵੱਟਾ, ਉਹ ਮੂਹਰੇ ਹੀ ਪੈਣਾ ਸੀ ਨਾ। ਪਿੱਛੇ ਸਰਕਾਰ ਮੁਲਾਜ਼ਮਾਂ ਨੇ ਆਪਣਾ ਪਾਇਆ ਪੂਰਾ, ਉਧਰ ਹੱਥ ਤੇ ਪੰਜ ਪੈਸੇ ਧਰ ਲਏ। ਜਿਹੜਾ ਘੱਟ ਕੋਲ ਖੜੇ ਦੇਖਦੇ ਨੇ ਜਿਹਨਾਂ ਨੇ ਰੱਖਿਆ ਘੱਟ, ਜਦ ਉਹ ਵੱਟਾ ਤੋਲਿਆ ਉਹ ਪੂਰਾ, ਫਿਰ ਸੰਕਟ ਜੋਨ ਗਰਭ ਨਹੀਂ ਆਇਓ, ਕਿੱਥੇ ਅੰਮ੍ਰਿਤਸਰ ਕਿੱਥੇ ਪਿਸ਼ੌਰ। ਉਹ ਹੈਰਾਨ ਤੇ ਤੁਹਾਡੇ ਯਾਦ ਹੋਣੀ ਹੈ ਪੰਜਾਬ ਦੀਆਂ ਗੱਲਾਂ, ਤੋਲਦੇ ਤੋਲਦੇ ਤਖੜੀ ਦਾ ਪਾਸਾ ਬਦਲੀ ਦਾ ਸੀ ਪਾਲੜਾ, ਉਹਨਾਂ ਨੇ ਪਾਲੜਾ ਬਦਲ ਲਿਆ, ਵੱਟੇ ਬਦਲ ਲਏ, ਉਹਨਾਂ ਨੇ ਪਿਸ਼ੌਰ ਵਿੱਚ ਪਾਲੜਾ ਬਦਲਿਆ, ਅੰਮ੍ਰਿਤਸਰ ਬੈਠੇ ਗੁਰੂ ਅਰਜਨ ਨੇ ਹੱਥ ਬਦਲ ਲਿਆ, ਅੱਜ ਕੋਈ ਸਤਨਾਮ ਇਧਰਲੇ ਪੰਜ ਪੈਸੇ ਉਹਦੇ ਧਰ ਲਏ। ਸੰਗਤ ਹੈਰਾਨ ਵੀ ਸਤਿਗੁਰ ਕਰਦੇ ਕੀ ਨੇ। ਫਿਰ ਸੰਕਟ ਜੋਨ, ਗੁਰਮੁਖ ਪਿਆਰਿਓ ਤਿੰਨ ਵਾਰ ਪਾਲੜਾ ਬਦਲਿਆ ਉਹਨਾਂ ਨੇ, ਤੇ ਤਿੰਨੀ ਵਾਰ ਮਹਾਰਾਜ ਨੇ ਅੰਮ੍ਰਿਤਸਰ ਹੱਥ ਬਦਲ ਲਿਆ, ਪੰਜ ਪੈਸੇ ਦੂਜੇ ਤੇ ਧਰ ਲਏ, ਵੱਟਾ ਹੋ ਗਿਆ ਪੂਰਾ। ਬੜੀ ਸ਼ਰਮਿੰਦਗੀ ਆਈ ਈਰਖਾਵਾਦੀਆਂ ਨੂੰ, ਉਹ ਸਰਕਾਰ ਵਾਲੇ ਉਹਨਾਂ ਨੂੰ ਛਿੱਤਰ ਮਾਰਨ, ਕਹਿੰਦੇ ਤੁਸੀਂ ਝੂਠੀ ਸ਼ਿਕਾਇਤ ਕੀਤੀ ਸੱਚੇ ਸਿੱਖ ਦੀ, ਇਹ ਤਾਂ ਪੂਰਾ ਵੱਟਾ। ਜਦ ਉਹ ਤੋਲਣ ਮਿਲਣ ਵਾਲੇ ਚਲੇ ਗਏ, ਗਲ ਵਿੱਚ ਪੱਲਾ ਪਾ ਕੇ ਆ ਗਏ ਸ਼ਿਕਾਇਤ ਕਰਨ ਵਾਲੇ ਨਿੰਦਕ, ਕਹਿੰਦੇ ਭਾਈ ਕਟਾਰੂ ਪਹਿਲਾਂ ਤਾਂ ਦੇ ਦੇ ਮਾਫ਼ੀ, ਆ ਲੈ ਤੇਰਾ ਵੱਟਾ ਤਾਂ ਆਏ ਤਾਂ ਅਸੀਂ ਘੱਟ ਰੱਖ ਕੇ ਗਏ ਸੀ, ਅਸੀਂ ਤੇਰੀ ਸ਼ਿਕਾਇਤ ਕੀਤੀ, ਪਰ ਹੁਣ ਸਾਨੂੰ ਦੱਸ ਦੇ ਕਿ ਤੇਰੇ ਕੋਲ ਕਰਾਮਾਤ ਕੀ ਹੈ, ਘੱਟ ਵੱਟਾ ਪੂਰਾ ਹੋ ਗਿਆ, ਅਸੀਂ ਜੋਖ ਕੇ ਰੱਖਿਆ, ਹੁਣ ਜੋਖ ਲਓ ਹੁਣ ਘੱਟ। ਉਹ ਕਹਿੰਦਾ ਕਰਾਮਾਤ ਮੇਰੀ ਨਹੀਂ, ਮੇਰਾ ਗੁਰੂ ਪੂਰਾ ਹੈ, ਅੱਜ ਕੇ ਆਖੋ। ਮੇਰੀ ਕਾਹਦੀ ਕਰਨ। ਮੈਂ ਸ੍ਰੀ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਅਰਦਾਸ ਕੀਤੀ, ਪੂਰੇ ਕਾ ਕੀਆ ਸਭ ਕੁਛ ਪੂਰਾ ਘੱਟ ਵੱਧ ਕਿਛ ਨਾ। ਮੇਰਾ ਗੁਰੂ ਪੂਰੇ ਕੈਸੇ ਸੰਕਟ ਵਿੱਚੋਂ ਸਿੱਖ ਨੂੰ ਗੁਰਸਿੱਖ ਪਿਆਰਿਓ ਅੰਮ੍ਰਿਤਸਰ ਬੈਠਿਆਂ ਨੇ ਛਡਾ ਤਾ ਸੰਕਟ ਜੋ। ਬਾਬਾ ਬੁੱਢਾ ਸਾਹਿਬ ਜੀ ਜਦੋਂ ਭੋਗ ਪੈ ਗਿਆ ਕਹਿੰਦੇ ਸਤਿਗੁਰੂ ਜੀ ਅੱਜ ਕੀ ਖੇਡ ਕਰਦੇ ਸੀ, ਪੈਸਿਆਂ ਨਾਲ ਖੇਡਦੇ ਸੀ ਜਿਵੇਂ ਨਿਆਣੇ ਖੇਡਦੇ ਹੁੰਦੇ।
2: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening to Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

चार तारे बगल पे

What do you want?

वाहू वाहू वाहू वाहू।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

रात

मातम से भई साप न थे अंधकूप में गलत थे काटे दे हाथ से।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

I'm

ਗਲਤੀ ਆ ਉੱਥੇ ਕੁਝ

आपने

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਸਤਨਾਮ ਵਾਹਿਗੁਰੂ ਸਤਨਾਮ।

towards the future. Lord, Satnam, Vaheguru Sahib Jiyo, Ek Ovankar, Satgur Prasad, Darshan Pyasi Dhanasarat, ਚਿਤ ਭਵਨ ਦਿਲ ਨੀਤ ਖੋਲ ਕਪਟ ਗੁਰਮਿਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਵੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ, ਓਮ ਜਾਪੋ ਜੀ ਸਾਹਿਬ, ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸਹਿਭੰ ਗੁਰਪ੍ਰਸਾਦ, ਜਪ ਆਦਿ ਸੱਚ ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਸੁਚੈ ਸੋਚਨਾ ਹੋ ਗਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪਨਾ ਹੋ ਗਈ, ਜੇ ਲਾਈ ਰਹਾਂ ਨਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ, ਸਹਿਸਿਆਣ ਪਾਲਾ ਕਹੋ ਹੈ ਤਾਂ ਇੱਕ ਨਾ ਚੱਲੈ ਨਾਲ, ਕਿਵ ਸੁਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਲੈ ਵਡਿਆਈ, ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ, ਤਾਂ ਹੁਮੈ ਕਹੈ ਨਾ ਕੋਏ, ਗਾਵੈ ਕੋ ਤਾਣ, ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ।

ਗਾਵੇ ਕੋ ਜਾਪੈ ਦਿਸਤਾ ਦੂਰ, ਗਾਵੇ ਕੋ ਵੇਖੈ ਆਦਰਹ ਦੂਰ, ਕਥਨਾ ਕਥੀ ਨਾ ਆਵੈ ਟੋਟ, ਗਦ ਗਦ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੀ, ਜੁਗਾਂ ਜੁਗੰਤਰ ਖਾਹੀ।

ਅੱਗੇ ਰੱਖੀ ਹੈ ਇੱਜ਼ਤ ਦੇ ਸਹਿ ਦਰਬਾਰ ਮੋਹਾਂ ਕੇ ਬੋਲਣ ਬੋਲੀ ਹੈ ਇੱਜ਼ਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ।

ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਈ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜੇ ਹਉ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ ਬਜਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਤਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾ, ਬਿਣ ਭਾਣੇ ਕੇ ਨਾਏ ਕਰੀ, ਜੇ ਤੀਸਰ ਠੋ ਪਾਈ ਵੇਖਾ, ਬਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਨਿਵਾਹਰ ਮਾਣਿਕ, ਜੇ ਇਕ ਗੁਰ ਕੀ ਸਿੱਖ ਸੁਣੇ, ਗੁਰਾ ਇਕ ਦੇਹ ਬਜਾਈ, ਸਭਨਾ ਜੀਆਂ ਕਾ ਇਕ ਦਾਤਾ, ਸੋ ਮੈਂ ਵਿਸਤਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾ, ਬਿਣ ਭਾਣੇ ਕੇ ਨਾਏ ਕਰੀ, ਜੇ ਤੀਸਰ ਠੋ ਪਾਈ ਵੇਖਾ, ਬਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਯਾਰ ਜਾਂ ਹੋਰ ਦਸਾਉਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚਲੈ ਸਭ ਕੋਏ, ਚੰਗਾ ਨਾਉ ਰਖਾਏ, ਕਹੇ ਜਸ ਕੀਰਤ ਜਗ ਲਏ, ਜੇ ਤੈਸੋ ਨਜ਼ਰ ਨਾ ਆਵਈ, ਤਾਂ ਬਾਤ ਨਾ ਪੁੱਛੇ ਕੇ।

ਸੁਣਿਆ ਈਸ਼ਰ ਬਰਮਾ ਅੰਦ ਸੁਣਿਆ ਮੁਖ ਸਾ ਲਾਹਣ ਮੰਦ ਸੁਣਿਆ ਯੁਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ

ਤਾਰੇ ਗੁਰ ਸੇ ਕੋ ਮੰਨੈ ਨਾਨਕ ਪਵਹਿ ਨਾਮ ਭੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ।

ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੁਤ ਹੋਏ ਪਰੀਆ ਮਧਵਾ ਪੰਕਾ ਸੰਗ ਹੁਤੋ ਪਹਿਨਾ ਵੈ ਕਰ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਪ ਹਜਾ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਨ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸੁਵਸਤ ਆਤਮਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਂ ਕਵਣ ਜਿਤ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਦਾ ਸਿਰ ਠੀਕ ਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾਂ ਕਿਵ ਸਾਰਾ ਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕਹੋ ਆਪਾਂ ਜਾਣੇ ਅੱਗੇ ਗਿਆ ਨਾ ਸੋਵੇ

ਖੇਤਿਆਂ ਦੁੱਖ ਭੋਗ ਸਤਮਾਰ ਇਹ ਪਿਦਾਤ ਤੇਰੀ ਦਾ ਤਾਰ ਬੰਦਕ ਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇ ਤੀਆਂ ਮੋਂ ਖਾਏ ਆਪੇ ਜਾਣੇ ਆਪੇ ਦੇ ਆਖੇ ਪੈ ਗਏ ਗਏ ਜਿਸ ਨੂੰ ਬਖਸ਼ੇ ਸਿਫਤਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮਲ ਵਪਾਰੀ ਅਮਲ ਭੰਡਾਰ ਅਮੁੱਲੋ ਮੁੱਲ ਆਖੇ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਮੀਤ ਪਾਠ ਪੁਰਾਣ ਆਖੇ ਬੜੇ ਕਰੇ ਬਖਿਆਣ ਆਖੇ ਬ੍ਰਹਮੇ ਆਖੇ ਅੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵੇ ਆਖੇ ਦੇਵ ਆਖੇ ਸੁਰਨਾਰ ਮੁੰਜਨ ਸੇਵ

ਹੋਵੇ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀ ਅਸਰ ਗਵਾਰ ਗਵਾਰ। ਸੋ ਦਾਰ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ ਵਾਜੇ।

ਦਾਸ ਵਾਰੀ ਗਾਵਹਿ ਇੰਦਰ ਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਵਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਆਠੜ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨ ਗਾਵਨ ਜੋ ਤੁਦ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ।

ਦਾ ਪ੍ਰਣਾਮ ਜਬ ਦਿਸਦੀ ਵਡਿਆਈ ਜੋ ਦਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਮ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸ਼ਰਮ ਪਤ ਜੋੜੀ ਧਿਆਨ ਕੀ ਕਰੇ ਬੇਭੂਤ ਖਿੰਥਾ ਕਾਲ ਗੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਸ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਬਾਜੈ ਨਾਦ ਆਪ ਨਾਥ ਨਾਥੀ ਸਭ ਜਾਨ ਕੀਰਤ ਸਜਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਸ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਹੀ ਤਿੰਨ ਚੱਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਬ ਦਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹ ਨਾ ਨਜ਼ਰ ਨਾ ਆਵੈ ਬਹੁਤਾ ਏ ਵਿਡਾਣ ਆਦੇਸ਼ ਤਸ ਆਦੇਸ਼ ਆਦ ਨੀਲ ਅਨਾਦ ਨਾਥ ਜੁਗ ਜੁਗ ਏਕੋ ਵੇਸ ਆਸਣ ਦੋਏ ਦੋਏ ਭੰਡਾਰ

ਚਿਤਰਾ ਪਤ ਪਵੜੀਆਂ ਚੜੀਆਂ ਆਇਆ ਕੇਸ ਸੁਣ ਗੱਲਾਂ ਆਕਾਸ਼ ਕੀ ਗੀਟਾਇਆ ਈ ਰੀਸ ਨਾਨਕ ਨਦਰੀ ਪਾਈ ਹੈ ਗੋੜੀ ਗੂੜਾ ਠੀਸ ਆਖਣ ਜੋਰ ਚ ਪੈ ਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ

ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੇ ਨਾਦ ਵਿਨੋਦ ਗੁੜ ਆਨੰਦ ਖੰਡ ਕੀ ਬਾਣੀ ਰੂਪ ਜਿਥੇ ਘਾਟ ਤੇ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਜਿਥੇ ਘੜੀ ਹੈ ਸਭ ਤਮਾ ਤਮਨ ਬੁੱਧ ਜਿਥੇ

ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪ ਨ ਕਥਨੇ ਜਾਈ ਨਾ ਉਹ ਮਰੇ ਨ ਠਾਗੇ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੀ ਤਿੱਥੈ ਭਗਤ ਵਸੈ ਕੇ ਲੋਹ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਪਾਂਡਵ ਜੇ ਕੋ ਕਥਾ

ਚੰਗਿਆਈਆਂ ਬੁਰਿਆਈਆਂ ਵਚ ਧਰਮਾਂ ਦੂਰ ਕਰਮੀ ਆਪੋ ਆਪਣੀ ਕੇ ਨਿੜਕ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।

ਸ੍ਰੀ ਵਾਹਿਗੁਰੂ ਜੀ ਜਾਪ ਸਾਹਿਬ ਏਕ ਓਅੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹ ਦਸਵੀਂ ਸ਼ਬਦ ਛੰਦ ਪ੍ਰਸਾਦ ਚੱਕਰ ਚਿਹਨ ਅਰ ਵਰੰਜਾ ਤੇ ਅਰ ਬਾਦ ਨਹਿਨ ਜੈ ਰੂਪ ਰੰਗ ਅਰ ਦੇਖ ਬੇਖ ਗੁ ਕਹਿ ਨਾ ਸਕਦ ਗਹੇ ਅਚਲ ਮੂਰਤਨ ਬਾਬਰ ਕਾਸ਼ ਵਿੱਚ ਅਮਿਤ ਗਹੇ ਜੈ ਕੋਟ ਇੰਦਰ ਨਰਾਣ ਸਾਹ ਸ਼ਾਨ ਗੁਣੇ ਜੈ ਤਿਰ ਪਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਣ ਤਰਣ ਕਹਿਤ ਤਾਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭਜੰਗ ਪ੍ਰਜਾਤ ਛੰਦ ਨਮਾਸ ਤੰਗ ਅਕਾਲੇ ਨਮਾਸ ਤੰਗ ਅਰਪਾਲੇ ਨਮਾਸ ਤੰਗ ਰੂਪੇ ਨਮਾਸ ਤੰਗ ਅਨੂਪੇ ਨਮਾਸ ਤੰਗ ਬੇਖੇ ਨਮਾਸ ਤੰਗ ਅਲੇਖੇ ਨਮਾਸ ਤੰਗ ਅਕਾਹੀ ਨਮਾਸ ਤੰਗ ਅਜਾਈ ਨਮਾਸ ਤੰਗ ਗੰਜੇ ਨਮਾਸ ਤੰਗ ਪੰਜੇ ਨਮਾਸ ਤੰਗ ਅਨਾਮੇ ਨਮਾਸ ਤੰਗ ਅਠਾਮੇ ਨਮਾਸ

ਸ੍ਰੀ ਬਹੁਚਿਤ ਮਦ ਪਾਰਸ਼ੰਦ ਤਵ ਪ੍ਰਸਾਦ ਗੁਣਗਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾਨ ਅੰਗ ਅਨੁਭਵ ਪ੍ਰਕਾਸ਼ ਨਿਰਜਨ ਅਨਾਸ਼।

ਆਨਚਾਂਜ ਗਾਤ ਅਨਰੰਜ ਬਾਤ ਅਣ ਟੁੱਟ ਭੰਡਾਰ ਅਣ ਠਟ ਅਪਾਰ ਅਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਦਉ ਪ੍ਰਸਾਦ ਕਰੁਣਾਲਿਆ ਹੈ ਹਰ ਗਾਲਿਆ ਹੈ ਗਲ ਖੰਡਨ ਹੈ ਮੈਂ ਮੰਡਨ ਹੈ ਜਗਦੀਸ਼ਵਰ ਹੈ ਪਰਮੇਸ਼ਵਰ ਹੈ ਗਲ ਕਾਰਣ ਹੈ ਸਰਬਵਾਰਣ ਹੈ ਤ੍ਰੈਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਬੰਗ ਪਰ ਹੈ ਸਰਬੰਗ ਕਰ ਹੈ ਸਰਬਵਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਦੀਸ਼ਵਰ ਹੈ ਬ੍ਰਹਿਮੰਡ ਸੈ ਖਲਖੰਡ ਸੈ ਵਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪਾ ਥਪਾ ਥਪ ਹੈ ਕ੍ਰਿਤਾ ਕ੍ਰਿਤ ਅਮ੍ਰਿਤ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਕ੍ਰਿਤਾ ਕ੍ਰਿਤਾ ਤਰਣੀ ਧ੍ਰਿਤ ਹੈ ਅਮ੍ਰਿਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਜਪਾ ਕ੍ਰਿਤ ਅੰਮ੍ਰਿਤ ਅੰਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾ ਲਿਆ ਹੈ ਨਿਰਭਨਾਇਕ ਹੈ ਸਰਵਪਾਇਕ ਹੈ ਭਵ ਭੰਜਨ ਹੈ ਅਰਗੰਜਨ ਹੈ

ਲੰਬਾ ਸਹਿ ਜਸ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤਤੰਗ ਸਰੂਪੇ ਨਮੋ ਯੋਗ ਯੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਪੂਜ ਪੂਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦਿੰਗ ਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾ ਆਸੇ ਨਮੋ ਬਾਂਕ ਬਾਂਕੇ ਅਭੰਗੀ ਹੈ ਸਰੂਪੇ ਅਨੰਗੀ ਹੈ ਨਾਮੇ ਦਰਭੰਗੀ ਦਰਗਾਲੇ ਅਨੰਗੀ ਹੈ ਕਾਮੇ ਏਕ ਸ਼੍ਰੀ ਛੰਦ ਅਜਯ ਲੈ ਪੈ ਵੈ ਬੂਆ ਜੂ ਨਾਸ ਕਾਸ ਗੰਜ ਪੰਜ ਲਖ ਪਖ ਗਲ ਦਿਆਲ ਲੇਖ ਭੇਖ ਨਾਮ ਕਾਮ ਕਾਠਾ ਨਾਥੇ ਪਰਮਾਥੇ ਜੋਨੀ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਲੇਖੇ ਕਰਮੰਗ ਪਰਮੰਗ ਗੰਜੇ ਲੇਖੇ ਭੁਜੰਗ ਪ੍ਰਿਆਤ ਛੰਦ ਨਮਾਜ ਤੁਲ ਪ੍ਰਣਾਮੇ ਸਮਾਜ ਤੁਲ ਪ੍ਰਣਾਸੇ ਗੰਜਲ ਨਾਮੇ ਸਮਾਜ ਤੁਲ ਨਿਵਾਸੇ ਨਿਰਕਾਮੰਗ ਬਭੂਤੇ ਸਮਾਜ ਤੁਲ ਸਰੂਪੇ ਗੋ ਕਰਮੰਗ ਪ੍ਰਣਾਸੀ ਸੁਧਰਮੰਗ ਬਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਣਾਸੀ ਗਰੀਮਲ ਗਰਿੰਦਾ ਸਮਾਜ ਤੁਲ ਨਿਵਾਸੀ ਅਜਾਇਬ ਬਭੂਤੇ ਅਜਾਇਬ ਗਰੀਮੇ ਹਰੀਅੰਗ ਗਰੀਅੰਗ ਗਰੀਮਲ ਹਰੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯੰ ਭਉ ਸੁਭੰਗ ਸਰਬਦਾ ਸਰਬ ਜੋਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਗ ਅਭੰਗ ਭੂਤੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੁਯੰ ਭਉ ਸੁਭੰਗ ਸਰਬਦਾ ਸਰਬ ਜੋਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾਂਗ ਸੰਗ ਅਭੰਗ ਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਵ ਪ੍ਰਸਾਦ ਸਵਈਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸਰਾਭਗ ਸੁਧ ਸਮੂਹ ਸੁਧਾਨ ਕੇ ਦੇਖ ਭਰਿਓ ਕਰ ਜੋਗ ਜਤੀ ਕੇ ਸੂਰ ਸੁਧਾਰਦਨ ਸੁਧ ਸੁਧਾ ਦੇ ਕਹੇ ਸੰਤ ਸਮੂਹ ਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤੇ ਕੋ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਬੈਗਰ ਬਾਹੂ ਦੇ ਇੱਕ ਰਤੀ ਬਿਨੇ ਇੱਕ ਰਤੀ ਕੇ ਮਾਤੇ ਮਦੰਗ ਜਰ ਜਰ ਸੰਗ ਅਨੁਭਵ ਦੰਗ ਸੁਰੰਗ ਸਵਾਰੇ ਗੋਲਡ ਰੰਗ ਕੁਰੰਗ ਸੇ ਗੁਰਤ ਗੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਬਲੀ ਵਿਦ ਨਿਆਪ ਸੀਸ ਨਾ ਜਾਤ ਵਿਚਾਰੇ ਤੇ ਪੈ ਤੋ ਕਹਾਂ ਪੈ ਭੂਪਤ ਅੰਤ ਕੋ ਨੰਗ ਹੀ ਪਾਏ ਪਦਾਰੇ ਜੀਤ ਫਿਰੈ ਸਭ ਦੇ ਸੁਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸ ਹੈਜ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਗੌਣ ਗਣੇ ਨਹੀਂ ਜਾਤ ਵਿਚਾਰੇ ਏਤੇ ਪਏ ਤੋ ਕਾਂ ਪਏ ਭੂਪਤ ਅੰਤ ਗੁਣ ਗਈ ਪਾਏ ਪਸਾਰੇ ਜੀਤ ਫਿਰੈ ਸਭ ਦੇ ਸੁਦਿਸਾਨ ਕੋ ਬਾਜ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹੰਸ ਹੈਜ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਹਾਨ ਦਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਣ ਕਦੇਵ ਪੁਰਾਣ ਜਮੀਨ ਜਮਾਨ ਸੁਰਾਨ ਕਬੇਖੈ ਪੌਣ ਆਹਾਰ ਜਤੀ ਜਲ ਧਾਰ ਸਭ ਸੁਭ ਚਾਰ ਹਜ਼ਾਰ ਕੇ ਦੇਖੈ ਸ੍ਰੀ ਭਗਵਾਨ ਭਜੇ ਬਨ ਭੂਪਤ ਇੱਕ ਰਤੀ ਬਨ ਏਕ ਨਾ ਲੇਖੈ ਸੁਧ ਸੁਬਾਹ ਦੁਰੰਤ ਦੁਬਾਹ ਸੁਸਾਹ ਸੁਨਾਦੁਰ ਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰੂ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਤਿਓ ਦੰਗਨ ਮਾਨ ਮਲੈਂਗੇ ਸ੍ਰੀ ਪਾਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਾਰਜ ਧਾਰ ਪਛਈਆ ਤੋਰ ਸਦੇਸ ਮਲਿੰਦ ਮਵਾਸਨ ਮਾਤ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁ ਏਕ ਦਵਈਆ
दानव देवन दन साचर भूत भवैक भवान जपेंगे जीव जो तेजल में थल में पल ही पल में सब ताप थपेंगे पुन प्रतापन बाढ़ जैत धन पापन के बहु पुंज खपेंगे साध समूह प्रसन्न फिराए जग सतर सब अब लोक चपेंगे मानव इंद्र गजेंद्र नरातप जो अंतर लोक राज करेंगे कोट स्नान गजाद गदान अनेक स्वंबर सारी भरेंगे ब्रह्म महेश्वर विषम सजी बात।

ਜੋ ਦੋ ਲੋਚਨ ਮੂੰਦ ਕੇ ਬੈਠ ਭਗਤਿਆਂ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਏ ਉਪਰ ਲੋਕ ਗਵਾਇਓ ਵਾਸ ਕੀਓ ਬਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੁਭੈ ਸਬਤਾਇਓ ਸਾਚ ਕਹੋ ਸੁਨ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰੇ ਲਟਕਾਇਓ ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀ ਸੁਨਵਾਇਓ ਕਉ ਬਦਾਨ ਕੋ ਪੂਜ ਤੈ ਪਾਸ ਕਉ ਮਰਦਾਨ ਕੋ ਪੂਜਨ ਤਾਇਓ।

ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਮਾਰਾ ਆਪਣਾ।

ਸਿੱਖ ਸੰਗ ਦੋਸ਼ ਤੇ ਉੱਠ ਬਦੁੱਧ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਈ ਤਬ ਸਰਣੀ ਪਰੇ ਤਿਨਕੇ ਦੋਸ਼ ਦੁਖ ਤੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋਈ ਕੁਵਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ।

ਸਾਧੂ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਭਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੇ ਵਸਾਇਆ ਗਹਿ ਨਾਨਕ ਆਨੰਦ ਹੋ।

ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰ ਸੁਭਾ ਗਏ ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਰ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰ ਅਨਹਦ ਵਾਜੇ ਸਾਚੀ ਲਵੈ ਬਨ ਦੇਨ ਮਾਣੀ ਦੇਨ ਮਾਣੀ ਲਵੈ ਵਾਜੋ ਕਿਆ ਕਰੇ ਬੇਚਾਰੀਆ ਤੁਧ ਵਾਸ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋਹਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਵੈ ਵਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਕੱਟੇ ਗਿਆਨ ਜਨ ਸਾਰਿਆ ਅੰਦਰੋਂ ਜਨ ਕਾ ਮੋਹ ਟੁੱਟਾ ਜਨ ਕਾ ਸਭ ਸੱਚਾ

ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿਨ੍ਹਾਂ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਗਦ ਕੀ ਕਰੇ ਕਹਾਣੀ ਕਰੇ ਕਹਾਣੀ ਗਦ ਗਿਰੀ ਗੁਰਦੁਆਰੇ ਪਾਈ ਹੈ ਤਨ ਮਨ ਧਨ ਸਭ ਸਾਮ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਕਾਬੂ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤ ਕਥਿਓ ਗਦ ਕਹਾਣੀ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮਹੂਣੀ ਜਿਨੇ ਤ ਪਰਮ ਪੁਲਾਇਆ ਮਾਇਆ ਤਾਂ ਮੁਣੀ ਤਿਨਾ ਕੀਤੀ ਜਿਣਠ ਗੋਲੀ ਪਾਈ ਆ ਕੁਰਬਾਨ ਕੀਤਾ ਦਿਸੈ ਬਿਟੋ ਜਨਮੋ ਮਿਠਾ ਲਾਇਆ ਕਹੇ ਨਾਨਕ ਮਨ ਜਾਂਚਲ ਚਤਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪਛੋਤਾਈ ਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਆਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ।

ਗੁਰੂ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਪਾਏ ਕਵੇ ਇੱਕ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁਠਾ ਜਿਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਘੇਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਦੇਖੀ ਵਾਲੋ ਨਿਕੀਏ ਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਉ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇ ਚੱਲਾਂ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਏ ਤਿਨ ਕੈ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੈ ਗੱਲਾਂ ਗੱਲੀ ਕਰੈ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਭਗਤ ਹੋਏ ਸੇਜਨ ਆਜ ਨੀ ਹਰ ਧਿਆਇਆ ਹਰ ਧਿਆਇਆ ਭਗਤ ਹੋਏ ਗੁਰਮੁਜਨ ਧਿਆਇਆ ਭਗਤ ਮਾਤਾ ਪਿਤਾ ਕੁਟੰਬ ਸਹਿ ਸਿਉਂ ਭਗਤ ਸੰਗ ਸਵਾਈਆ ਕਹਿੰਦੇ ਭਗਤ ਸੁਣਦੇ ਭਗਤ ਸੇ ਭਗਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰਿ ਧਿਆਇਆ ਕਰਮੀ ਸਹਿਜ ਨਾ ਉਪਜੈ ਬਣ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜਿਉ ਮਲੀਣ ਹੈ ਕਦ ਸੰਜਮ ਦੋਧਾ ਜਾਈ ਮਨ ਧੋਬੋ ਸ਼ਬਦ ਲਾਗੋ ਅਰਸ ਰਹੋ ਜਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਬਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਦਾ ਮੈਲੇ ਜਿੰਨੀ ਜਨਮ ਜੂ ਹੈ ਹਾਰਿਆ ਇਹ ਦਿਸਣਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੰਬੇ ਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਗੂੜੇ ਲਾਗੇ ਜਿੰਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰ ਤੋਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਗੂੜ ਕੀ ਸੋਏ ਪਹੁੰਚੈ ਨਾ ਹੀ ਮਨ ਸਦ ਸਮਾਣੀ ਜਨਮ ਰਤਨ ਜਿਨੀ ਘਟਿਆ ਬਲੇ ਸੇ ਬਣਜਾਰੀ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹਿ ਪਰਣੇ ਗੁਰ ਬਿਨਾਂ ਵਰਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਪਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਬਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ।

ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕੇ ਸ੍ਰੀ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਬਿਨੈ ਵਰ ਨਾ ਦੇਖੋ ਕੋਈ ਹਰ ਬਿਨੈ ਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੈ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ

ਚਾਰ ਤੁਮਾਂ ਜੋਤ ਰੱਖੀ ਧਾਤੂ ਜਗ ਮਹਿ ਆਇਆ, ਜੋਤ ਰੱਖੀ ਦੁੱਧ ਵਿੱਚ ਧਾਤੂ ਜਗ ਮਹਿ ਆਇਆ। ਹਰਿ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਈ ਜਗਤ ਦਿਖਾਇਆ, ਗੁਰਪ੍ਰਸਾਦੀ ਪੁੱਜਿਆ ਤਾਂ ਜਲਤ ਹੋਆ ਜਲਤ ਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ, ਜੋਤ ਰਾਖੀ ਧਾਤੂ ਜਗ ਮਹਿ ਆਇਆ। ਮਨ ਚਾਉ ਭਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀ ਸੁਖ ਦੁਖ ਨ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਆਪਣ ਜਾਪੈ। ਅਨਹਤ ਬਾਣੀ

ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ।

ਜਾਤ ਉਦਭਾਵੈ ਗੁਰਮੁਖ ਜਨਮ ਬੁਝਾਵੈ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ ਸੁਜਨ ਪਾਵੇ ਕਹਿ ਨਾਨਕ ਸੱਚ ਸੁਹਿਲਾ ਸੱਚੈ ਕਰ ਗਾਵਹਿ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਸਾਰ ਪ੍ਰੇਮ ਤੁਮ ਸਹਿਬਾ ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਮਾਤ ਤੇਰੀ, ਤੁਮਰੀ ਕਿਰਪਾ ਮੈਂ ਸੂਤ ਮੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰਾ ਸੂਤ ਤਾਰੀ, ਤੁਮ ਤੇਰੀ ਸਵਜਾਤਾਰੀ, ਤੁਮਰੀ ਹੀ ਗਾਤ ਮੈਂ ਕਰ, ਤੁਮ ਹੀ ਜਾਣੀ ਰਾਮ ਕਦਾ ਸਦਾ ਕੁਰਬਾਨੀ, ਰਾਸ ਹਿਮਾਨੀ ਤੇਰਾ ਕਹੋ ਨਾਮ ਸਭ ਤੇਰੀ ਵਡਿਆਈ, ਕੋਈ ਨਾ

ਜਨ ਨਾਨਕ ਸਿਮਰੈ ਅੰਤਰ ਜਮੀ ਸਿਮਰੋ ਸਿਮਰ ਸਿਮਰ ਸੁਖ ਪਾਵੋ

ਘਰ ਬਾਰ ਮਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਾਉ ਵੱਡਾ ਭਾਗ ਭੇਠੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ

ਬਾਲ ਕੜੀਆਂ ਸੱਪੇ ਗੋਪੀਆਂ ਪਹਿਲਕਾਂ ਗੁਬਾਲ ਟਾਣੇ ਪੌਣ ਪਾਣੀ ਬਸੰਤ ਦਸ ਉਤਾਰ ਸਗਲੀ ਸਗਲੀ ਮਾਤਰ ਵਸ ਸਭਾਰ ਨਾਨਕ ਮੁਸ਼ਰ ਗਿਆਨ ਹੋਣੀ ਖਾ ਗਿਆ ਜੰਕਾਲ ਮਹਲਾ ਪਹਿਲਾ ਵਾਹਿਗੁਰੂ।

ਕੋਲੂ ਚਰਕਾ ਚੱਕੀ ਜਗ ਥਰ ਬੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਦਾ ਪੰਖੀ ਪਾਉਂਦਾ ਲੈਂਦਾ ਕੂਏ ਚੜ ਪਵਾਏ ਜੰਤ ਨਾਨਕ ਪਾਉਂਦਾ ਗੰਤਰੰਤ ਮੰਤ ਮੰਤ ਪਵਾਏ ਹੋਏ ਪੈਦ ਜਨ ਸੰਕੋਏ ਨੱਚਣਾ ਚੱਲੇ ਨੱਚਣਾ ਹੱਸੇ ਚੱਲੇ ਸਰ ਹੋਏ ਉੱਡਣਾ ਜਾਏ ਜਿੱਤਣਾ ਹੋਏ ਨਾ

ਸਤ ਸਤਾ ਸੁਖ ਮਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਹੋਂ ਵਿੱਚ ਜੰਮਿਆ ਹੋਂ ਵਿੱਚ ਬੂਹਾ ਹੋਂ ਵਿੱਚ ਜਿੱਤਾ ਹੋਂ ਵਿੱਚ ਗਿਆ ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ ਹੋਂ ਵਿੱਚ ਪਿਆਰ ਪਿਆਰ ਹੋਂ ਵਿੱਚ ਬਾਪ ਤੂੰ ਵਿਚਾਰ ਹੋਂ ਵਿੱਚ ਨਰਕ ਸੁਰਗ ਅਵਤਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ ਹੋਂ ਵਿੱਚ ਪਰਿਆ ਹੋਂ ਵਿੱਚ ਹੋਵੈ ਹੋਂ ਵਿੱਚ ਜਾਤੀ ਜਰੂਸੀ ਖੋਵੈ ਹੋਂ ਵਿੱਚ ਮੂਰਖ ਹੋਂ ਵੀ ਸਿਆਣਾ ਮੂਰਖ ਮੂਰਖ ਜੀ ਸਾਰਾ

ਭਗ ਪਤਨ ਆਪਣਾ ਗਿਆ ਕਮਾਣਾ ਅਲਮਲ ਖਾਈ ਸਿਰ ਛਾਈ ਭਾਈ ਮੂਲ ਖਾਂਦੇ ਪਤ ਗੁਆਈ ਬਿਨ ਨਾ ਵੇਖੀ ਥਾਏ ਨਾ ਪਾਈ ਰਹੇ ਬਾਣੀ ਮੜੀ ਬਸਾਣੀ ਅੰਦ ਨਾ ਜਾਣੇ ਫਿਰ ਪਿਸਤਾਣੀ ਸਤਗੁਰ ਬੇਟੇ ਸੋ ਸੁਖ ਪਾਈ ਹਰ ਕਾ ਨਾਮ ਮਨ ਵਸਾ ਨਾ

ਸ਼ਾਮ ਰਾਮ ਦਾ ਚੰਗਾ ਆਪਣਾ ਆਪੇ ਹੀ ਸਾਮਣੇ ਹੁਕਮ ਸਾਮਦੇ ਰਾਬੀ ਨੇ।

ਛੱਡੀਏ ਪੀ ਪਰਵਾਈਏ ਹੋਰ ਨਾਨਕ ਤੱਕ ਨਾ ਟੁੱਟੀ ਜੇ ਤੱਕ ਹੋਵੇ ਜੋਰ ਮਹਲਾ ਪਹਿਲਾ ਨਾ ਮਰੀਏ ਪਾਤੂ ਵਜੇ ਸਾਲ ਆਈ ਸਾਸੂਤ ਨਰਗੇ ਅੰਦਰ ਪਾਈਏ ਤੱਕ ਨਾ ਤੁਸੀਂ ਸੂਤ ਤਗਨਾ ਇੰਦਰੀ ਤਗਨਾ ਨਾਰੀ ਪਲਕੇ ਸੁੱਖ ਪਵੇ ਨਿਦਾਰੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਦੇਵਾ ਤਗਨਾ ਹੱਥੀ।

पास कर नहीं हर हर की जय राम राजे दिल अंतर कपट।

ਇਕਾਰੇ ਹਰ ਪਾਲੇ ਹਰ ਸੰਤਾਨ ਹੋਰ ਪਾਲੇ ਹਰ ਮਾਣ ਨਿਮਾਣੇ ਜਨਾਨ ਜਨਾ ਹਰ ਤਾਰ ਸਤਾਣੇ।

ਫਿਰ ਤੁਧ ਆਵੇ ਹੱਥ ਨਾਨਕ ਹਰ ਪੁਨ ਬੀਜਿਆ ਸਤਿਕਾ ਸੁਖ ਮਹਲਾ ਪਹਿਲਾ ਪਹਿਲਾ ਸੁੱਚਾ ਆਪ ਸੁੱਚੇ ਬੈਠੇ ਆਏ ਸੁੱਚੇ ਅੱਗੇ ਰੱਖੇ ਕੋਈ ਨਾ।

પાણી અંદર ની દૂધી તા થાવ ના છે હો હોય આયા કરે તમ આ ન સકેરા

ਸਕਦਾ ਸੋ ਮਲਾ ਪਹਿਲਾ ਆਪੇ ਪਾਣੇ ਸਾਜਨਾ ਪ੍ਰਭੂ ਦੇ ਇੱਕ ਨਿਜ ਸਮਾਈਏ ਇੱਕ ਝੂਲੇ ਲੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਗੌਰੀ ਸੁਖਮਨੀ।

ਕੈਸਣ ਸੁਭਰਾ ਪਰ ਕੈਸਣ ਸੁਰਫਲਾ ਕੈਸਣ ਦੁਨੀਆ ਸੁਰਾਏ ਨਾਨਕ ਕਾ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਾ ਸਿਮਰਨ ਉਧਰੇ ਮੋਚਾ ਪ੍ਰਭ ਕਾ ਸਿਮਰਨ ਤਿਸਨਾ ਬੁਝੈ ਪ੍ਰਭ ਕਾ ਸਿਮਰਨ ਸਭ ਤੇ ਸੁਝੈ ਪ੍ਰਭ ਕਾ ਸਿਮਰਨ ਨਾਹੀ ਜਬ ਤਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਦਮਾਏ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਰਸ਼ਨ ਦਸਨਾ ਪ੍ਰਭ ਕਾ ਸਿਮਰੈ ਸੇ ਧਨਵੰਤੇ ਪ੍ਰਭ ਕਾ ਸਿਮਰੈ ਸੇ ਫਤਵੰਤੇ ਪ੍ਰਭ ਕਾ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕਾ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਾ ਸਿਮਰੈ ਸੇ ਬੇਮਤਾ ਦੇ ਪ੍ਰਭ ਕਾ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕਾ ਸਿਮਰੈ ਸੇ ਸੁਖਵਾਸੀ ਪ੍ਰਭ ਕਾ ਸਿਮਰੈ ਸਦਾ ਅਵਨਾਸੀ ਸਿਮਰਨ ਤੇ ਲਾਗੇ ਜਨਿਆ ਦਿਆਲਾ ਨਾਨਕ ਜਨਕੀ ਮੰਗੈ ਰਵਾਲਾ ਪ੍ਰਭ ਕਾ ਸਿਮਰੈ ਸੇ ਪਰਉਪਕਾਰੀ ਪ੍ਰਭ ਕਾ ਸਿਮਰੈ ਤਿਨ ਸਭ ਬਲਿਹਾਰੀ ਪ੍ਰਭ ਕਾ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕਾ ਸਿਮਰੈ ਤਿਨ ਸੋ ਬਿਹਾਵੇ ਪ੍ਰਭ ਕਾ ਸਿਮਰੈ ਤਿਨ ਆਤਮ ਦੀਤਾ ਪ੍ਰਭ ਕਾ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕਾ ਸਿਮਰੈ ਤਿਨ ਨੰਦ ਕਨੇਰੇ ਪ੍ਰਭ ਕਾ ਸਿਮਰੈ ਵਸੈ ਹਰ ਨੇਰੇ ਸੰਤ ਕਿਰਪਾ ਤੇ ਅੰਧਨਜਾਰ ਨਾਨਕ ਸਿਮਰਨ ਪੂਰੈ ਪਾਪ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਕਬੂ ਨਾ ਚੂਰੇ।

ਕਹਿਆ ਹਰ ਸੁਣ ਕਰ ਪਵਿੱਤਰਤਾਏ ਹਰ ਸੁਣਨ ਲੱਗ ਭੇਦ ਉਪਾਏ ਹਰ ਸੁਣ ਪੈਸਿਤ ਜਤੀ ਦਾਤੇ ਹਰ ਸੁਣ ਨੀਚਾ ਕੁੰਠ ਜਾਤੇ ਹਰ ਸਿਮਰਨ ਧਾਰੀ ਸਭ ਕਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸੁਣ ਕੀ ਉਸਲ ਆਕਾਰਾ ਹਰ ਸੁਣ ਆਤਮ ਨਿਰੰਕਾਰਾ ਕਰ ਕਿਰਪਾ ਜਿਸ

ਪਵੇ। ਜਹ ਮਾਤ ਪਿਤਾ ਸੁਧ ਮੀਤ ਨਾ ਪਾਈ, ਮਨ ਮੋਹਨਾ ਤੇਰਾ ਸੰਗ ਸਹਾਈ। ਜਹ ਮਾਂ ਭੈਣ ਜੋ ਜੰਦਲ ਹੈ, ਤਹਿ ਕੇਵਲ ਨਾ ਸਭ ਤੇਰਾ ਚੱਲੈ। ਜੈ ਮੁਸ਼ਕਲ ਹੋਇ ਅਤ ਪਾਰੀ, ਹਰ ਕੋ ਨਾ ਖਿਮਾ ਉਦਾਰੀ। ਅਨਪੁਨ ਚਨ ਕਰਤ ਨਹੀਂ ਤੈ, ਹਰ ਕੋ ਨਾ ਕੋਟ ਪਾਪ ਪਰ ਹਰੈ। ਗੁਰਮੁਹ ਨਾਮ ਜਪੋ ਮਨ ਮੇਰੇ, ਨਾਨਾ ਪਾਵੋ ਸੁਖ ਨੇਰੇ। ਸਭ ਸਿੱਖ ਕੋ ਰਾਜਾ ਦੁਖੀਆ, ਹਰ ਕਾ ਨਾਮ ਜਲ ਤੋ ਸੁਖੀਆ। ਲਾਖ ਰੋਰੀ ਬੰਧਨ ਪਰ, ਹਰ ਕਾ ਨਾਮ ਜਲ ਤਨ ਸਰੈ। ਅਣਕੁਮਾਰ ਰੰਗ ਸਿੱਖ ਨਾ ਬਜਾਵੈ।

ਛੋੜਤ ਨਹੀਂ ਕੋੜਲਾ ਪਾਹੀ ਨਾਮ ਜਗਤਾ ਪਾਰ ਪਰਾਏ ਅਣਕ ਦਰਨ ਦਇਆ ਸੰਘਾਰੇ ਹਰ ਕਾ ਨਾਮ ਸਤਕਾਲ ਉਦਾਰੈ ਅਣਕ ਜੋ ਜਨਮ ਮਰ ਜਾ ਨਾਮ ਜਲ ਪਾਵੈ ਬਿਸਰਾ ਹਉ ਮੈਂ

ਸੰਗ ਜਿਆਰਾ ਜਾ ਪੰਥ ਤੇਰਾ ਕੋ ਨਾ ਛਿਆ ਨੂੰ ਹਰ ਕਾ ਨਾ ਤੈ ਨਾਲ ਪਛਾਨ ਜੈ ਮਹਾਂ ਪਹਿਹਾਂ ਤਤ ਬਹੁ ਕਹਾਂ ਤੈ ਹਰ ਕੇ ਨਾਂ ਕੀ ਤੋਂ ਪਰਛਾਂ ਜਾ ਤ੍ਰਿਖਾ ਮਨ ਤੋ ਜਿਆ ਕਰਖੈ ਤੈ ਨਾਲ ਕਾਰ ਹਰ ਅੰਮ੍ਰਿਤ ਵਰਖੈ ਸੁਜਨਾ ਕੀ ਵਰਤ ਨਾ ਸਮਝਣਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਠ ਹਰ ਕੈ ਨਾਮ ਦੇ ਜਨ ਕੋਟ ਹਰ ਜਸ ਕਰ ਸੰਗ

ਸੰਜਨ ਮਾਰ ਸੰਜਮ ਮਤਾਦਨ ਨਿਮਖ ਨਿਮਕ ਸਿਰ ਕਟਾਵੇ ਤੋ ਪੀਓ ਮੈਂ ਮੈਲ ਨਾ ਜਾਵੇ ਹਰ ਕੇ ਨਾ ਸੰਸਰ ਕਛ ਨਾ ਨਾਨਕ ਗੁਰਮੁਖ ਨਾਮ ਜਦ ਗਦ ਪਾਏ।

ਛੋੜ ਕੇ ਲੱਗ ਆਨ ਸੁਆਏ ਨਾਨਕ ਕਹੂੰ ਨਾ ਸੀ ਗਈ ਬਿੰਦਾਵੇ ਪਤ ਜਾਏ ਅਸਪਰੀ ਦਸ ਵਸਤੂ ਲੈ ਪਾਛੇ ਪਾਵੇ ਇੱਕ ਬਸ ਕਰਨ ਦੇ ਖੋਜ ਗੁਆਵੇ ਇਹ ਪੀਨਾ ਦੇ ਦੱਸੇ ਹਲੇ ਤਾਂ ਬੋੜਾ ਕੌਕਾ ਕਰੇ ਜਿਸ ਸਾਥ ਸੁਣਾਈ ਤਾਰਾ ਤਾਂ ਕੋਕੀ ਜੈਸਲ ਨਮਸਕਾਰਾ।

ਕਹਾਰਾ ਬਿਨ ਬੁਝੇ ਮਿਥਿਆਸਾ ਪੈ ਸਬਦ ਦੇ ਨਾਮ ਕਹਾਰ ਹਰ ਨਾਮ ਲੈ ਬਿਰਥੀ ਸਾਬਤ ਕੀਆ ਜਾ ਸਾਧਨਾ ਕਹਿ ਹੋ ਸੁਚਾ ਬਿਰਥਾ ਨਾ ਬਿਨਾ ਤਨੰ ਮੁਖਾ ਵਤਾ ਕਹਿ ਦੁਰਗੰਧ।

ਠੀਕ ਤਰ੍ਹਾਂ ਸੰਸਾਰ ਜੋ ਤੂੰ ਭਾਵੇਂ ਤਾਂ ਪਾਉ ਜਾਤਾ ਨਾਨਕ ਜਾਂ ਚਰਨ ਪ੍ਰਾਥਾ ਕਰੋ ਬੇਨਤੀ ਪਾਲਣ ਸਬਜਾ ਨੇ ਆਪਣਾ ਕੀ ਆਪ ਹੈ ਮਾਨੇ ਆਪੇ ਆਪ ਆਵਾ ਕਿਸੇ ਦੁਰਜਨਾ ਕਿਸੇ ਬੁਝਾਵ ਸੁਨੇਰਾ।

ਗਿਆਨ ਸਮੇਂ ਰਿਆ ਸਮਾਈ ਪ੍ਰਭਾਵੇ ਮਨੋ ਗਰਪਾਵੇ ਪ੍ਰਭਾਵੇ ਤਾਂ ਪਥ ਫਰਾਵੇ ਪ੍ਰਭਾਵੇ ਦਿਨ ਸਾਫ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਾਖੇ ਪ੍ਰਭਾਵੇ ਤਾਂ ਪਤ ਉਧਾਰੇ ਆ ਕਰਿਆ ਤੁਨ ਵਿਚਾਰੇ ਦੋਸਰਿਆਂ ਤਾਂ ਆਸਵਾਮੀ ਖੇਲੇ ਦਿਸੇ ਅੰਤਰ ਜਾਮੀ ਜੋ ਪਾਵੇ ਸੋ ਕਰ ਕਰਾਵੇ ਨਾਨਕ ਦਿੱਸੀ ਔਰ ਨਾ ਆਵੇ ਕਉ ਮਾਨ ਚੇਤਾ ਹੋਏ ਆਵੇ ਜੋ ਛਪਾਵੇ ਸੋ ਕਰਾਵੇ ਇਸ ਕੀ ਆਖ ਹੋਏ ਤਾਂ ਸਭ ਕੁਛ ਲੈ ਜੋ ਛਪਾਵੇ ਸੋ ਕਰੇ ਅਣਜਾਣਤ ਵਿਖਿਆ ਮੈਂ ਅਚੇ ਦੇ ਜਾਣਤੇ ਆਪਣੇ ਆਪ ਅਚੇ ਪਰਮੇ ਪੂਲਾ ਦਾ ਸਤਾਵੇ ਨੇ ਖੋਏ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਚ ਆਪਣੀ ਪਦ ਦੇ ਨਾਲ ਤੇ ਜਾਨਾ ਮਿਲੇ ਫਿਰ ਮੈਂ ਨੀ ਕੀਰ ਕੋ ਰਾਜ ਪਾਵਨ ਗਰੀਬ ਨਿਵਾਸ ਜਾ ਕਾ ਦ੍ਰਿਸ਼ ਕਜੂ ਨਾ ਆਵੇ ਤੇ ਸਭ ਸਾ ਦਾ ਦਰ ਪਰਛਾਵੇ ਜਾ ਕੋ ਆਪਣੇ ਕਰੇ ਬਖਸ਼ੀ ਤਾਂ ਕਾਲੇ ਖਾਣਾ ਗਏ ਜੋ ਦੀਸ ਜਿਉ ਪੈ ਸਤ ਕੀ ਰਾਸ ਕਰ ਪੂਰਨ ਪ੍ਰਗਾਸ ਆਪਣੀ ਮਮਤਾ ਬਣਾਈ ਨਾਨਾ ਜੀਵੇ ਦੇਖ ਬਧਾਈ ਇਸ ਕਾ ਬਲ ਨਾਹੀ ਅਸਾਸ ਕੰਕਰਾਵਾਂ ਸਰੂ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਸਪਾਵੇ ਸੋਈ ਪਹੁੰਚੀਓ ਕਬੋ ਊਚ ਨੀਚ ਮੈਂ

ਮਹਾਂਪੁਰਖ ਜ਼ਕਰਾ ਤੋਂ ਸਰਬਕੀ ਹੋ ਤਰਵਾਰ ਕਬੂ ਹੋਏ ਬੈਬੜ ਰਾਜਾ ਤੋਂ ਭਿਖਾਰੀ ਨੀਟ ਕਰ ਸਾਜਾ ਕਬੂ ਆਪੀਰਤ ਮੈਂ ਆਵੇ ਕਬੂ ਭਲਾ ਭਲਾ ਕਰਾਵੇ ਜੋ ਪਵ ਰਾਖੇ ਤਿਵੀਂ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਹੇ ਵਖਿਆਨ ਕਬੂ ਮੋਹਨ ਧਾਰੀ ਲਾਵੇ ਧਿਆਨ ਕਬੂ ਤਰ ਤੀਰਥ ਇਸ਼ਨਾਨ ਕਬੂ ਸਿ ਸਾਧਨ ਹੋ ਗਿਆਨ ਕਬੂ ਕੀ ਰਸ ਪਤੰਗ ਹੋਏ ਜੀਆਨ ਕਜੋਰ ਭਰਮੇ ਭਰਮੀਆ ਨਾਨਾ ਰੂਪ ਜੋ ਸੁਆਗੀ ਦਿਖਾਵੇ ਜੋ ਪ੍ਰਪਾਵੇ ਤਿੰਨ ਨਚਾਵੇ ਜੋ ਸਪਾਵੇ ਸੋਈ ਹੋਏ ਨਾਨਕ ਦੂਜਾ ਨਾ ਕੋਏ ਕਬੂ ਸਾਧ ਸੰਗਤੇ ਪਾਵੇ ਸਤਸੰਗ ਤੇ ਗੌਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਸਤਸੰਗ ਕਾ ਨਹੀਂ ਵਿਨਾਸ ਮਨ ਤਾਂ ਨਾਮ ਰਤੇ ਕਰੰਗ ਸਦਾ ਬਸ ਹੈ ਪਾਰ ਬ੍ਰਹਮ ਕੈਸੰਗ ਜਿਉਂ ਜਲ ਮੈਂ ਜਲਿਆ ਖਜ਼ਾਨਾ ਚੋਂ ਜੋਤੀ ਸੰਗ ਜੋ ਸਮਾਨਾ

ਦਾ ਗਿਆਨ ਕਰ ਕਿਰਪਾ ਜਿਸ ਕਹਿਰ ਦੇ ਗਰੀਬੀ ਵਸਾਵੇ ਨਾਨਕੀਆਂ ਮੋਤਾ ਗੈ ਸੁਪਾਵੇ ਤਨਵੰਤਾ ਹੋਏ ਕਰ ਦਰਬਾਵੇ ਤਨ ਸਵਾਂ ਕਾ ਸੰਗ ਨਾ ਜਾਵੇ ਬਹੁ ਲਸ਼ਕਰ ਮਨ ਖੂਪਰ ਕਰਿਆ ਪਰ ਪਿਤਰ ਤੱਕ ਹੋਏ ਬਿਨਾ ਸਤਿ ਆਵ ਜਾਣੇ ਬਲਵੰਤ ਖਿਰ ਮੈਂ ਹੋਏ ਜਾਏ ਪਸਮੰਤ।

ਜਾਏ। ਸਤ ਸਤ ਸਤ ਸਵਾਮੀ ਗੁਰਪ੍ਰਸਾਦ ਨੇ ਵਖਿਆਨੀ, ਸਤ ਸਤ ਸਤ ਸਤਨਾ ਕੋਟ ਮਦਾ ਕਿਨਵਰ ਲੈ ਚੀਨਾ, ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰਿਆ ਨੂਰ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਖੜ ਖੜ ਸੁਣ ਸਰਮ ਵਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਾਤੇ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ।

ਵਿਸਲ ਮਿਥਿਆ ਕਹਿ ਕਿਰਤਨੰਦ ਕਾ ਤੁਰਹੀ ਪਿਆ ਨਾਨਕ ਜੋਸ ਪਾਵੈ ਸੋਈ ਥਿਆ ਸੰਤ ਕਾ ਦੁਖੀ ਜੁਗੈ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲ ਸਜਾਏ ਸੰਤ ਕਾ ਦੁਖੀ ਸਲਾਹ ਸਹਿ ਕਹੀਏ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੁਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕੇ ਦੋ ਨ ਤਿਸਤੈ ਕੋਈ ਜੈਸਾ ਪਾਵੇ ਤੈਸਾ ਕੋਈ ਹੋਏ ਪਿਆ ਕਿਰਤਨ ਮਿਟੈ ਕੋਈ ਨਾਨਕ ਜਾਣੈ ਸੱਚਾ ਸੋਇ ਸਭ ਕਰ ਸਕੇ ਉਹ ਕਰਨੇ ਹਾਂ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸਲ ਕਰੋ ਦੇ ਰਾਤ ਸੱਚ ਆਵੋ ਸਾਧ ਰਾਤ

ਪਰੋਏ, ਸਿਮਰ ਸਿਮਰ ਸਿਮਰ ਪਾਸੋਏ, ਨਾਨਕ ਫਿਰਨ ਨਾ ਲਾਗੈ ਕੋਏ। ਉਸ ਮਨ ਮੈਂ ਕਰਨ ਕਾ ਕਰਮਨ ਮੇਰੇ ਸਤਿਉਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਾ ਸਹਿਲਾ ਕਰ ਲੈ ਜੀਓ, ਨੈਨੋ ਪੇ ਠਾਕੁਰ ਕਰਨ ਸਾ ਸੰਗ ਸਹਿ ਸਤਸੰਗ, ਚਰਨ ਚਲੋ ਮਾਰੇ ਗੋਬਿੰਦ, ਮਿਟੇ ਪਾ ਜਪੀਏ ਹਰ ਬਿੰਦ, ਕਰ ਹਰ ਕਰ ਸੁਣ ਹਰ ਕਥਾ, ਹਰ ਕਰ ਦੇਣਾ ਕੂਚਲ ਮਥਾ, ਵਡ ਭਾਗੀ ਤੇ ਦੰਦ ਗਮਾਏ, ਸਲਾਸਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਬਿਚਾ ਸੇ ਧਨਵੰਤ ਗਈ ਸੰਸਾਰ, ਮੰਤਨ ਮ ਬੋਲੇ ਹਰ ਮੁਖੀ, ਸਲਾਸਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਣੇ, ਇਸ ਕੀ ਉਹ ਸੋਝੀ ਜਾਣੇ, ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣਾ ਸੋਝੈ, ਤੁਸ ਕੀ ਜਾਣੋ ਤਿਸ ਨਾ ਬੁਝੈ, ਸਾਧ ਸੰਗ ਮਹਾਰਾਜ ਜਿਸਕੈ ਸੋਰੋ ਤੇ ਹਰ ਜਨ ਰਹਿ, ਅੰਦਰ ਕੀਰਤਨ ਫਿਰ ਵਖਿਆਂਗ, ਸੁਤ ਮੈਂ ਸੋਈ ਨਿਰਵਾਨ, ਏਕ ਉੱਪਰ ਜੇ ਜਨ ਕੀ ਆਸਾ, ਤੁਸ ਕੀ ਖਟੀਆ ਜਨ ਕੀ ਫਾਸਾ, ਪਰ ਗੁਣ ਕੀ ਜਿਸਮਨ ਭੋਖ, ਨਾਨਕ ਚਨ ਲਾਗੈ ਦੋ, ਜਿਸਕੋ ਅਰਪਾ ਮਨ ਚਿੱਤੇ ਆਵੈ, ਸੋ ਸੰਸੇਲਾ ਨਹੀਂ ਦਲਾਵੈ, ਜੇ ਪ੍ਰਭ ਆਪਣਾ ਕੇ ਪਾ ਕਰੇ, ਸੋ ਸੇਵਾ ਕਹੋ ਕਿਸੇ ਡਰੇ, ਜੈਸਾ ਸਭ ਤੈਸਾ ਦਿਸਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧੇ ਸੋਧੇ ਸੋਧੇ ਸਿਜਿਆ, ਗੁਰਪ੍ਰਸਾਦ ਤਾਂ ਸਭ ਬੁਝਿਆ, ਜਬ ਦੇਖੋ ਤਾਂ ਸੁਖ ਮੋਲ, ਨਾਨਕ ਸੋ ਸੁਖ ਸੋਈ ਅਸੂਲ, ਨਾ ਕੇ ਜਨਮੇ ਨਾ ਕਿਛ ਮਰੇ, ਆਪਣ ਚੋ ਪਾਪੀ ਕਰੇ, ਆਵਣ ਜਾਉ ਦਿਸਮ ਦਿਸਾ ਗਿਆ, ਤਾਰੀ ਤਾਰੀ ਸਭ ਸੇ ਆਪੇ ਆਸੁਲ ਮੈਂ ਆਪਣ ਜੋਦਰਾ ਸਾਹੋ ਸਾਹ, ਅਵਨਾਸੀ ਨਾਹੀਂ ਕਿਛ ਖੰਡ, ਤਾਰਨ ਤਾਰੇ ਹੋ ਬ੍ਰਹਮਣ, ਅਲਖਾ ਪੇ ਪੁਰਖ ਪ੍ਰਤਾਵਾ, ਜਪਾਇ ਤਾਂ ਨਾਨਕ ਜਾਪ, ਜੇ ਸਭ ਜਾ ਤਾਂ ਸੋ ਸੋ ਪਾਵਾਂ, ਸਭ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵ ਸਨ ਉਦਾਨ, ਪ੍ਰਭ ਕੇ ਸੇਵ ਦੂ ਵਿਸਾਨ, ਆਪੇ ਨੇ ਲੈ ਕਿਰਪਾਲ, ਗੁਰ ਕਾ ਸਭ ਜਾ ਪੈ ਨਿਹਾਲ, ਹੁਣ ਕੀ ਸੇਵਾ ਕੋਈ ਲਾਗੈ, ਜਿਨਾ ਕਿਰਪਾ ਕਰੇ ਵਡ ਭਾਗੈ, ਨਾਮ ਜਗ ਪਾਲੈ ਵਿਸਰਾਮ, ਨਾਨਕ ਤੈ ਪੁਰਖਉ ਤੋਂ ਕਰਮਾਨ, ਜੋਸ਼ ਕਰੈ ਸੋ ਪ੍ਰਭ ਕੈ ਰੰਗ, ਸਵਾ ਸਵ ਸੈ ਹਰ ਸੰਗ, ਸਹਿ ਸਵ ਹੋਵੈ ਸੋ ਹੋਏ, ਕਰਨੇ ਹਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦਿਸਾਨਾ, ਜਿਸ ਉਹ ਜੇ ਤਿਸ ਮਨ ਸੁਮਾਏ, ਸੁਖ ਨਿਧਾਨ ਨੂੰ ਬਣਿਆ ਆਏ, ਆਪ

ਨਾਨਕ ਤਿਸ ਬਲਿਹਾਰ ਅਸ਼ਪਦੀ ਟੁੱਟੀ ਗਾਂਢਣ ਹਾਰ ਗੋਪਾਲ ਸਭ ਦੀਆਂ ਪਿਪਾਰ ਸਰ ਕੀ ਚਿੰਤਾ ਜਨਮਾਏ ਤੇ ਸਿਦਰਥਾ ਕੋਈ ਨਾ ਹੈ ਰੇ ਮਨ ਮੇਰੇ ਸਲਾਹ ਹਜ਼ਾਰ ਅਵਨਾਸੀ ਪ੍ਰਭਾ ਤੇ ਆਪ ਆਪਣ ਕੀਆ ਕੁਛ ਨਾ ਹੋਏ ਜੇ ਸੋਪਾ ਨੀ ਲੋਚੈ ਕੋਏ ਤਿਸ ਪਰ ਨਾਹੀਂ ਤੇਰਾ ਕਿਸ ਕਾਮ ਗਤਨਾ ਨੂੰ ਜਾਪੇ ਕਰਨਾ ਰੂਪਨ ਤੋਂ ਨਾਹੀਂ ਮੋਹੈ ਪ੍ਰਭ ਕੀ ਜੋ ਸਲ ਕਠੋ ਹੈ ਤਨਮੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਸਕਾ ਦੀਆ ਦਰਬੈ ਅਥੂਰਾ ਜੇ ਕੋ ਕਹਾਵੇ ਪ੍ਰਭ ਕੀ ਕਰਾ ਬਿਨਾ ਕਹਿ ਕਹਾਵੇ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਰ ਜਾਣੈ ਗਵਾਰ ਜੇ ਗੁਰਪ੍ਰਸਾਦ ਤੂੰ ਤੇ ਹੋਰੋ ਨਾਨਕ ਸੋ ਜਾਂ ਸਦਾ ਅਰੋ ਜੋ ਮੰਦਰ ਕਥਾ ਮੈਂ ਸੰਮਨ ਚੋਂ ਗੁਰ ਕਾ ਸ਼ਬਦ ਮਨਿਆ ਸੰਮਨ ਜੋ ਪਾਖਾ ਨਾ ਚਰਤਰੈ ਪਾਣੀ ਗੁਰ ਚੰਨਾ ਤ੍ਰਿਸਰੈ ਜੋ ਅੰਨ ਕਰ ਦੀਪ ਪ੍ਰਗਾ ਗੁਰਦਰਸ਼ਨ ਦੇ ਮਨ ਹੋਏ ਵਿਗਾਸ ਜੋ ਮਾਂ ਉਦਿਆਨ ਮੈਂ ਮਾਰ ਪਾਵੇ ਤੂੰ ਸਭ ਸੰਗਲ ਜੋ ਤੁਲਟਾਵੇ ਤੇ ਸੰਤਨ ਕੀ ਬਾਛੋ ਤੂੰ ਨਾਨਕ ਕੀ ਹਰ ਲੋਚਾ ਪੋਤ ਮਨ ਮੁਰ ਕਾਹੇ ਬਿਲਾਈਏ ਪ੍ਰਭਲੇ ਕਾ ਲਿਖਿਆ ਪਾਈਐ ਦੋ ਸੋ ਕਉ ਦੇਵਨ ਹਾਰ ਉਤਿਆ ਤੂੰ ਤਿਸ ਜਿਤਾਰ ਜੋ ਕਰੇ ਸੋਈ ਸੋ ਮਾਂ ਭੁਲਾ ਕਾਹੇ ਫਿਰਿਆ ਜਾਣ ਕੌਣ ਬਸਤਾ ਤੇਰਾ ਸੰਗ ਲੱਗਦਾ ਸੋਭੀ ਪਤੰਗ ਰਾਮ ਨਾਮ ਦਾ ਫਿਰਦੇ ਮਾਏ ਨਾਨਕ ਪਾਸੇ ਕੀ ਕਰ ਜਾਏ ਜਿਸ ਵਕਤ

ਤਨ ਤਨ ਤਹਿ ਸਭ ਕੋਇ ਮੁਖ ਉਜਲਾ ਦਰਗਹਿ ਸੋਏ ਹੇ ਵਪਾਰ ਵਿਰਲਾ ਵਾਪਾਰੇ ਨਾਨਕ ਤਾ ਕਹਿ ਸਭ ਬਲਿਹਾਰੇ ਚਰਨ ਸਾਧ ਕੇ ਤੁਰ ਤੁਰ ਪੀਓ ਅਰਬ ਸਾਧ ਕੋ ਆਪਣਾ ਜੀਓ ਸਾਧ ਕੀ ਤੁਰ ਕਰੋ ਇਸ਼ਨਾ ਸਾਧ ਉੱਪਰ ਜਾਈਏ ਕੁਰਬਾਨ ਸਾਥ ਆਵੜ ਤਾ ਕੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਬਿਰੰਤ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਆਖੇ ਉਠ ਗਈ ਸੰਤਹਿ ਦਰ ਆਇਆ ਸੋ ਸੋ ਨਾਨਕ ਤੇ ਪਾਇਆ ਮਿਰਤੇ ਕੋ ਜੀਵਾ ਲਨਹਾਰ ਭੁੱਖੇ ਕੋ ਦੇਵ ਸੇ ਆਧਾਰ ਸਰਵਨਦਾਨ ਜਾ ਕੀ ਦਿਸ਼ਟੀ ਮਾਏ ਪ੍ਰਭ ਲੈ ਕਾ ਲੈ ਨਾ ਪਾਏ ਸਭ ਕੁਛ ਸਤਾਉ ਕਰਨੇ ਜੋ ਤੇ ਪਿੰਡ ਉਸਰ ਹੋਆ ਨਾ ਹੋ ਜਬ ਜਨ ਸਵਾ ਸਵਾ ਦਿਨ ਰਹਿਣੀ ਸਭ ਤੇ ਉਹ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ

ਵਿਸਵਰ ਵਿਸਵ ਪੈ ਵਿਸਮਾਰ ਜਨ ਪੂਜਾ ਕਸਾਇਆ ਸਵਾਦ ਰੱਖੇ ਰੰਗ ਰਾਜਾ ਰਹਿ ਗੁਰ ਕੈ ਭਜਨ ਪਦਾਰਥ ਲੈ ਓਏ ਦਾਤੇ ਤੋਂ ਕੱਟ ਨਾਰ ਜਾ ਕੈ ਸੰਤ ਸੰਸਾਰ ਜਾਂ ਕਾ ਸੇਵ ਸੋਵੜ ਪਾਗੀ ਜਾਂ ਕਾ ਸੰਗੇਤ ਲਵ ਲਾਗੀ।

ਵਸਮਾਨਾ ਬਸ ਮਾਇਲੇ ਬਸ ਗਡਾਈ ਤਾਂ ਕੋ ਫਿਰਨਾ ਕਹਿਣਾ ਜਾਈ ਬੂਝੇ ਬੂਝਣ ਹਾਰ ਬਵੇਕ ਨਾਰਾਇਣ ਮੇਰੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀ ਠਾਕੁਰ ਕੇ ਸੇਵਕ ਕੀ ਨਿਰਮਾਰੀ ਠਾਕੁਰ ਕਾ ਸੇਵਕ।

ਕੋ ਨਾ ਜਪਾਈ। ਆਪਣੇ ਸੇਵਕੀਆ ਪਤ ਰਾਖੇ ਤਾਂ ਕਿ ਗੱਤ ਮੈਂ ਕੋਈ ਨਾ ਲਾਖੇ। ਪ੍ਰਭ ਕੇ ਸੇਵਕ ਕਾ ਕੋ ਨਾ ਪਹੁੰਚੇ, ਪ੍ਰਭ ਕੇ ਸਿਰ ਪੂਜਤੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ ਨਾ ਸੋ ਸੇਵਾ ਦਾ ਦੇਖ ਉਠਾਇਆ। ਨੀਕੀ ਕੀੜੀ ਮੈਂ ਕਾ ਰਾਖੇ ਪਸ਼ੂ ਕਰੇ ਲਸਕਰ ਕੋਟ ਲਾਖੇ। ਜਿਸਕਾ ਸ਼ਾਸਨ ਕਰ ਤਿਆਰ ਤਾਂ ਕੋ ਰਾਖ ਦੇ ਕਰਾਸ। ਮਾਨ ਜਤਨ ਕਰਤ ਬਾ ਪਾਂ ਤਿਸਕੇ ਕਰਤ ਬਿਰਛੇ ਜਾਤ। ਮਾਰੇ ਨਾ ਰਾਖੇ

ਮਨ ਮੇਰੇ ਤਿਲਕੀ ਉੱਠ ਲੈ ਮਨ ਤਨ ਆਪਣਾ ਤਿਨ ਜਾਂਦੇ ਜਿੰਨਣ ਆਪਣਾ ਪ੍ਰਭ ਪਛਾਤਾ ਸੋਜਣ ਸਭ ਸੌਖਾ ਦਾਤਾ ਇਸ ਕੀ ਸਰਨ ਸਰਬ ਸੋ ਪਾਵੇ ਤੇ ਕਦਰ ਸਭ ਪਾਵ ਮਿਟਾਵੇ ਔਰ

ਆਪਸੋ ਕਾ ਕਛ ਨਾ ਜਨਾਵੇ, ਹਰਾ ਨਾਮ ਸੁਧੈ ਸਤਿ ਆਵੇ। ਮਨ ਵੇਚੈ ਸਤਿਗੁਰ ਕੈ ਪਾਤ, ਸੇਵਕ ਕੈ ਕਾਰਜ ਰਾਸ। ਸੇਵਾ ਕਰਤ ਹੋਏ ਨਿਕਾਮੀ, ਤਿਸ ਕਉ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ ਨਾਨਕ, ਸੋ ਸੇਵ ਗੁਰ ਕੀ ਮਤ ਲੇ, ਵਿਸ਼ਵ ਸੇ ਗੁਰ ਕਾ।

ਕੁਠ ਤਾਵੇ ਸੋ ਤਨਾ ਸੇਵਾ ਤੇ ਪਾਵੇ ਜਿਸੋ ਕੁਰਤ ਬਾਛੈ ਮੀ ਸੋ ਸਾਧੋ ਸੰਗ ਫਰੇ ਜਿਸੋ ਬਾਪੋ ਕਰੇ ਭਲੀ ਕਰਨੀ ਸੋ ਬਾਪ ਹਜ਼ਾਰ ਕੀ ਸਰਨੀ।

ਦੇ ਵਸੇ ਹਰ ਸੋਏ ਕਾਤਾ ਪੀਠਾਂ ਦਾ ਹਰ ਨਾ ਸਵਰ ਸਵਸਾ ਸੋਪਾਂ ਪਵਨ ਸੇ ਪੂਰਨ ਹੋਇਆ ਸਤ ਪਿਆ ਸੰਪ੍ਰਗਾਸ ਫਿਰ ਕਰ ਜਾਏ ਬਸੇ ਅਵਨਾਸੀ ਕਉ ਨਾਨਕ ਕਾਠੀ ਜਮ ਫਾਸੀ ਸਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾਟੋ।

ਸਾਲ ਹੋਏ ਅਚੰਤ ਬਸੇ ਸੋਨਾ ਆਸਾ ਗਾ ਸਰਨਾਮ ਸਮਾਲ ਚਾਰ ਸਿਆਣੋ ਸਲੀ ਮਨਾ ਸਾ ਸਾ ਪਾਵਨ ਸਹਿਸਨਾ ਹਰ ਪੂੰਜੀ ਸੰਤ ਕਰੋ ਵਿਵਹਾਰ ਇਹਾਂ ਸੋ ਦਰਗਹਿ ਜੈਕਾਰ ਸਰਵ ਨਿਰੰਤਰ ਏਕੋ ਦੇ ਕੋ ਨਾਨਕ ਜਾ ਕੇ ਮਸਲੇ ਏਕੋ ਜਪ ਏਕੋ ਸਲਾਹ ਏਕੋ ਸਿਮਰੇ ਕੋ ਮਾਇਆ ਇੱਕ ਸੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਸਵਨ ਏਕੋ ਏਕ ਏਕ ਹਰਿਆ ਪੂਰਨ ਪੂਰਿਆ ਉਤਰ ਜਾਪ ਅੰਤ ਸਾਰੇ ਕਿਤੇ ਪੈ ਏਕ ਰਾਸ ਰਸ ਗਏ।

ਪ੍ਰਗਾ ਸੰਗਨ ਉਲਾਸ ਵੜ ਭਾਗੀ ਜਪਿਆ ਪ੍ਰਸੋਏ ਨਾਨਕ ਨਾਮ ਰੱਤੇ ਸੁਖ ਹੋਏ ਸੇਵੋ ਕੀ ਮਨਸਾ ਪੂਰੀ ਪੈ ਸਤਿਗੁਰ ਤੇ ਨੇ ਮਨ ਮਤ ਲਈ ਜਨ ਕੋ ਪ੍ਰਭ ਹੋਇਓ ਦਇਆ ਸੇਵੋ ਕੀ ਨੋ ਸੋ ਨਿਹਾਲ ਬੰਧਨ ਕਰ ਮੋਜਾ ਪੈ ਅਜਨਮ ਦੋ ਪੰ ਗਿਆ ਇਸ ਪੁਨੀ ਸਰਦਾ ਸਾ ਪੂਰੀ ਲਾਉ ਰਿਆ ਸੋ ਸੰਗਾ ਜੂਰੀ ਜਿਸਕਾ ਸਤਨ ਲਿਆ ਮਲਾਏ ਨਾਨਕ ਪੋਤੀ ਨਾ ਸਮਾਏ ਸੋ ਕਿਉਂ ਵਿਸਰੈ ਜੇ ਕਾਲ ਨਾ ਪਾਨੇ ਸੋ ਕਿਉਂ ਵਿਸਰੈ ਜੇ ਕੀਆ ਜਾਣੇ ਸੋ ਕਿਉਂ ਵਿਸਰੈ ਜੇ ਸਭ ਕੇ ਦੀਆ ਸੋ ਕਿਉਂ ਵਿਸਰੈ ਜੇ ਜੀ ਮੰਜੀਆ ਸੋ ਕਿਉਂ ਵਿਸਰੈ ਜੇ ਅਗਰ ਮੈਂ ਰੱਖੇ ਗੁਰ ਪ੍ਰਸਾਦ ਕੋ ਵਿਰਲਾ ਲਾਖੇ ਸੋ ਕਿਉਂ ਵਿਸਰੈ ਜੇ ਬੇਤੇ ਕਾਢੇ ਜਮ ਜਮ ਕਾ ਟੂਟਾ ਖੰਡ ਹੈ।

ਪ੍ਰਕਾਰ ਦੋਸੋ ਮਾਨ ਅਪਮਾਨ ਪ੍ਰਕਾਰ ਕੀ ਅਵਖਿਆ ਆਪਣ ਖੇਲਾ ਕਰ ਦੇਖੈ ਕੇ ਸੰਕੋਚੈ ਤੋ ਨਾਨਕ ਕਹਿ ਜੈ ਅਵਗ ਤਉ ਤੈ ਆਉ ਜਪ ਸੇ ਪਸਾ ਸੰਪਰਤਾ ਦੋ ਪਾਕਾ ਤੇ ਤਨਿਆ ਕੀ ਸੁਭਾਉ ਨੂੰ ਬਣੀ ਆਪੇ।

ਕੌਣ ਪਾਣੀ ਵੈ ਸੰਤਰ ਮਾਏ, ਚਾਰ ਕੌਣ ਦਾ ਜੇ ਸਮਾਏ, ਕਿਸੇ ਪਰ ਨਹੀਂ ਖੋਠਾ, ਗੁਰ ਪ੍ਰਸਾਦ ਨਾਨਕ ਸੋਪਾ, ਵੇਦ ਪੁਰਾਣ ਸਿਮਰਤ ਮੈਂ, ਦੇਹ ਸੱਸਿਆ ਸੁਣ ਖੱਤਰ ਮੈਂ, ਏਕ ਬਾਣੀ ਪ੍ਰਭੀ ਸਭ ਕੋ ਬੋਲੇ, ਆਪਾ ਡੋਲ ਨਾ ਕਮ ਹੋਣ ਡੋਲੇ, ਸਰਵ ਕਰਾ ਕਰਕੇ ਲੈ ਕੇ ਅਮੋਲ ਨਾ ਪਾਈ ਹੈ ਗੁਣੇ ਅਮੋਲ, ਸਰਵ ਜੋਤ ਮੰਗਾ ਕੀ ਜੋ ਤਾਰਿਓ ਸੁਆਮੀ ਉਸ ਕੋ, ਗੁਰ ਪ੍ਰਸਾਦ ਪ੍ਰਮੁਖਾ ਨਾਨਾ ਤਨ ਮੈਂ ਵਿਸ਼ਵਾਸ, ਸਮਝਣਾ ਕਾ ਭੇਖ ਸਦਮ, ਸਮਝਣਾ ਕਿ ਹਿਰਦਾ ਸਭ ਧਰਮ, ਸਮਝਣਾ ਸੁਰੇ ਸੋ ਬਚਨ ਸਰਵ ਵਿਆਪੀ ਰਾਮ ਸੰਗਰਚਨ, ਜੰਝਾ ਤਤ ਕੀ ਹੈ ਸਤਵਨ ਸਾਧੂ ਸਕੈ, ਜੋ ਜੋ ਹੋਏ ਸੋ ਸੋ ਮਨ ਕਰਨ ਕਰਾਉਣਾ ਹਰ ਸੋ ਜਾਣੇ, ਅੰਤਰ ਵਸੇ ਬਾਰ ਪੀਓ ਹੀ ਨਾਨੰਦ ਸੰਦੇਸ਼ ਸਨ ਹੋਈ,

0: ਨਾਨਕ ਇਹ ਗੁਣ ਨਾਮ ਸੁਖ ਮਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com।

जब गुर बोले तब विषम होए जाए,

मेरा सखा सखा तू गुरु पिता तू है गुरु माता।

है। परम सम्मान योग चवर छतर तख दे मालक सतगुरु गुरु हर कृष्ण साहिब सच्चे पातशाह जी दे पावन पवित्र दरबार अंदर सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर शोभाए मान गुरु सवारे सत संगी जनो प्रभात वेले दे इस सजे हुए दीवान दी आप जी ने हाजरी भरी है जो इस पावन पवित्र स्थान ते रोजाना श्री गुरु ग्रंथ साहिब सच्चे पातशाह जी दी लड़ीवार अमृत गुरबाणी दी विचार चल रही है उस की लड़ी दे अधीन आप जी ने अज दे पावन पवित्र विचार अधीन अमृत बचन सरवण कीते ने। ए अमोलक बचन तीसरे गुरुदेव धन गुरु अमरदास सच्चे पातशाह जी हजूर दी रचना तो उच्चारण कीते हुए संत रूप दे अंदर गौड़ी राग अंदर धन गुरु ग्रंथ साहिब जी दे अंग 243 ऊपर सुशोभित ने। इस पवित्र संत दे तीन पदियां दी विचार गुरु कृपा नाल आप जी पहला गुरमुख प्यारियां तो सरवण कर चुके हो। इस संत दा अंतला पदाक है जिस दी विचार अज धन गुरु हर कृष्ण साहिब जी दी कृपा नाल आपां करन दा यतन करिए। विचार दी आरंभता तो पहला सतगुरु दे चरण कमलां विखे अरदास है मालक आप कृपा करके अंदर दा टिकाओ बख्शो शरदा भावना और अकीदत दी दात बख्श के अपने अमोलक अमृत बचन दी विचार आप ही करा लवो। आप समूह साध संगत बख्शो आप ही और उच्चारण करो जी सतनाम श्री वाहे गुरु जी करो बख्शिश फिर उच्चारण करो जी सतनाम श्री वाहे गुरु जी। सतगुरु गुरु अमरदास सच्चे पातशाह जी अज दे इस अमोलक बचन दे अंदर बख्शिश करदे ने कि परम पिता परमेश्वर आप कृपा करे ते उस लंग मिलाप होवे उस प्यारे वाहगुरु जी दी मेहर तो बिना कौन है जो उस नाल मिला सके। फिर नाल ही अगलेरा बचन कर दिता के सम्राट सतगुरु की भरम दे पर्दे तोड़दे ने सम्राट सतगुरु कृपा करन ते भरम दे किवाड़ तोड़ के भरम दे पर्दे दूर करके उस परम पिता परमेश्वर दे नाल मिला सकदे। पहली बेनती एक है कि उद्यम आपां करने हैं
ਪਰ ਉਦਮ ਨੂੰ ਕਦੀ ਆਪਣੀ ਖੰਗਤਾ ਨਾਲ ਨਾ ਜੋੜੀਏ ਕਿ ਮੈਂ ਉਦਮ ਕੀਤਾ ਤੇ ਮੇਰੇ ਉਦਮ ਕਰਕੇ ਪ੍ਰਾਪਤੀ ਹੋਈ। ਇਸ ਗੱਲ ਨੂੰ ਜਗਿਆਸੂ ਆਪਣੇ ਅੰਦਰ ਦ੍ਰਿੜ ਰੱਖੇ ਕਿ ਉਦਮ ਵੀ ਉਸ ਪਿਆਰੇ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਖੋ ਨਹੀਂ ਸਕਦਾ। ਹਜ਼ੂਰ ਦੀ ਬਾਣੀ ਵਿੱਚੋਂ ਕੁਝ ਬੇਨਤੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ, ਤੇ ਅਸੀਂ ਯਤਨ ਕਰਨਾ ਕਿ ਸ਼ਬਦ ਦੇ ਦਾਇਰੇ ਵਿੱਚ ਰਹਿ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਥੱਲੇ ਇਸ ਦੀ ਵਿਚਾਰ ਕੀਤੀ ਜਾਏ। ਗੁਰੂ ਗ੍ਰੰਥ ਸਾਹਿਬ ਦੀ ਅਮੋਲਕ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਇਹ ਅੰਮ੍ਰਿਤ ਬਚਨ ਹੈ, ਕਿਨ੍ਹਾਂ ਨੇ ਮਨੁੱਖ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਪ੍ਰਾਪਤੀ ਕਰੇ ਜੇ ਪਰਮਾਤਮਾ ਦੇ ਭੈ ਵਾਲਾ ਕੋਈ ਇਨਸਾਨ ਹੈ, ਉਹ ਪ੍ਰਾਪਤੀ ਦੁਨਿਆਵੀ ਹੋਵੇ, ਉਹ ਪ੍ਰਾਪਤੀ ਭਾਵੇਂ ਅਧਿਆਤਮਕ ਜੀਵਨ ਦੀ ਹੋਵੇ, ਇਸ ਗੱਲ ਨੂੰ ਦ੍ਰਿੜ ਰੱਖੇ ਕਿ ਉਸ ਪ੍ਰਾਪਤੀ ਵਿੱਚ ਕੇਵਲ ਉਸ ਦਾ ਆਪਣਾ ਬਲ ਨਹੀਂ, ਉਸ ਦੈਵੀ ਸ਼ਕਤੀ ਦੇ ਮਾਲਕ ਵਾਹਿਗੁਰੂ ਜੀ ਦੀ ਮਿਹਰ ਤੋਂ ਬਿਨਾਂ ਕਦੀ ਵੀ ਕਿਸੇ ਬੰਦੇ ਨੂੰ ਮੰਜ਼ਿਲ ਨਹੀਂ ਮਿਲੀ। ਕਬੀਰ ਸਾਹਿਬ ਨੇ ਇੱਕ ਬਹੁਤ ਸੋਹਣਾ ਪ੍ਰਮਾਣ ਦਿੱਤਾ ਹੈ ਇਸ ਅੰਦਰ ਨੂੰ ਸਮਝਾਉਣ ਦੇ ਲਈ, ਕਿਉਂਕਿ ਅੱਜ ਗੁਰੂ ਅਮਰਦਾਸ ਮਿਹਰ ਕਰ ਰਹੇ, ਜੇ ਪ੍ਰਭੂ ਤੁਸੀਂ ਮਿਲਾਉਣਾ ਚਾਹੋ ਤਾਂ ਮਿਲੀਏ, ਤੇਰੇ ਤੋਂ ਬਿਨਾਂ ਕਿਸਨੇ ਸਾਨੂੰ ਮਿਲਾ ਸਕਣਾ ਹੈ। ਤੇ ਆਰੰਭ ਵਿੱਚ ਤਾਂ ਅਰਜ਼ ਕਰ ਰਿਹਾ ਉਦਮ ਵੀ ਉਸ ਮਾਲਕ ਦੀ ਮਿਹਰ ਹੈ। ਕਬੀਰ ਸਾਹਿਬ ਨੇ ਪ੍ਰਮਾਣ ਦਿੱਤਾ ਕਿ ਇੱਕ ਬ੍ਰਿਕਸ਼ ਹੈ, ਉਸ ਬ੍ਰਿਕਸ਼ ਦੇ ਉੱਪਰ ਉਸ ਰੁੱਖ ਦੇ ਸਿਖਰ ਤੇ ਇੱਕ ਕੀਮਤੀ ਰਸ ਦਾ ਇੱਕ ਫਲ ਲੱਗਾ ਹੈ, ਤੇ ਹਰ ਬੰਦੇ ਦੀ ਇੱਛਾ ਹੈ ਕਿ ਇਸ ਰੁੱਖ ਦੇ ਸਿਖਰ ਤੇ ਪਹੁੰਚ ਕੇ ਮੈਂ ਉਸ ਫਲ ਦਾ ਆਨੰਦ ਮਾਣ ਸਕਾਂ। ਤੇ ਜਿਸ ਇਨਸਾਨ ਨੇ ਬ੍ਰਿਕਸ਼ ਤੇ ਚੜ੍ਹਨਾ ਹੈ, ਉਸ ਲਈ ਭਾਵੇਂ ਜਿਤਨੀ ਮਰਜ਼ੀ ਉਸ ਦੇ ਸਰੀਰ ਵਿੱਚ ਬਲ ਤਾਕਤ ਸ਼ਕਤੀ ਹੋਵੇ, ਜਿਤਨੀ ਦੇਰ ਤੱਕ ਰੁੱਖ ਦੀਆਂ ਟਾਹਣੀਆਂ ਤੇ ਰੁੱਖ ਦੀਆਂ ਸ਼ਾਖਾਵਾਂ ਉਸ ਬੰਦੇ ਦਾ ਸਾਥ ਨਹੀਂ ਦਿੰਦੀਆਂ, ਓਨੀ ਦੇਰ ਤੱਕ ਬੰਦੇ ਦੇ ਆਪਣੇ ਸ਼ਕਤੀ ਦੀ, ਆਪਣੇ ਬਲ ਦੀ ਕੋਈ ਅਹਿਮੀਅਤ ਨਹੀਂ। ਉਹਨਾਂ ਦਾ ਬਚਨ ਹੈ ਕਿ ਇਨਸਾਨ ਬ੍ਰਿਕਸ਼ ਤੇ ਚੜ੍ਹਨ ਲੱਗਾ, ਇੱਕ ਹੱਥ ਵਿੱਚ ਉਹ ਸ਼ਾਖ ਨੂੰ ਪਕੜਦਾ, ਟਾਹਣੀ ਨੂੰ ਪਕੜਦਾ, ਤੇ ਦੂਸਰੇ ਟਾਹਣ ਦੇ ਉੱਪਰ ਆਪਣਾ ਪੈਰ ਰੱਖਦਾ। ਜਦੋਂ ਵੀ ਇਨਸਾਨ ਰੁੱਖ ਤੇ ਚੜ੍ਹਦਾ, ਉਹਦੇ ਚੜ੍ਹਨ ਦਾ ਤਰੀਕਾ ਹੀ ਇਹ ਵੇ ਕਿ ਕਿਸੇ ਸ਼ਾਖ ਨੂੰ ਹੱਥ ਪਾਏਗਾ, ਟਾਹਣੀ ਨੂੰ ਹੱਥ ਪਾਏਗਾ, ਕਿਸੇ ਟਾਹਣੇ ਦੇ ਉੱਪਰ ਆਪਣੇ ਪੈਰ ਰੱਖੇਗਾ, ਹੱਥਾਂ ਨਾਲ ਪਕੜਦਾ ਟਾਹਣੀਆਂ ਤੇ ਵੱਡੇ ਟਾਹਣਾ ਤੇ ਪੈਰ ਰੱਖਦਾ ਹੋਇਆ ਉਹ ਸਿਖਰ ਤੇ ਪਹੁੰਚਦਾ। ਤੇ ਜੇ ਉਹ ਫਲ ਪ੍ਰਾਪਤ ਕਰਕੇ ਇਹ ਦਾਅਵਾ ਕਰਨ ਲੱਗ ਪਵੇ ਕਿ ਅਸੀਂ ਆਪਣੀ ਤਾਕਤ ਨਾਲ ਰੁੱਖ ਤੇ ਪਹੁੰਚੇ, ਉਹ ਇਸ ਗੱਲ ਨੂੰ ਚੇਤੇ ਰੱਖੇ ਜੇ ਪਰਮਾਤਮਾ ਟਾਹਣੀ ਉਹਦੇ ਪੈਰਾਂ ਥੱਲੇ ਪੈਦਾ ਨਾ ਕਰਦਾ, ਜੇ ਪਰਮਾਤਮਾ ਜਿਸ ਟਾਹਣੀ ਨੂੰ ਉਸਨੇ ਖੱਤ ਪਾਇਆ ਉਹਦੀ ਸਮਰੱਥਾ ਉਹਦਾ ਸਹਾਰਾ ਨਾ ਦਿੰਦਾ, ਤੇ ਇਨਸਾਨ ਸ਼ਾਇਦ ਉਸ ਬ੍ਰਿਕਸ਼ ਦੇ ਫਲ ਤੱਕ ਕਦੀ ਵੀ ਨਾ ਪਹੁੰਚ ਸਕਦਾ। ਸਤਿਗੁਰੂ ਦੇ ਅਮੋਲਕ ਬਚਨ ਨੇ ਕਬੀਰ ਕਾਰਨ ਵਪਰਾ ਕਿਆ ਕਰੇ, ਤੇਰਾ ਉਦਮ ਇਕੱਲਾ ਕੀ ਕਰੇਗਾ ਜੇ ਪ੍ਰਭੂ ਨੀ ਮਿਹਰ ਕਰ ਰਿਹਾ, ਤਾਂ ਉਹਦੀ ਕਿਰਪਾ ਤੋਂ ਬਿਨਾਂ ਮਿਲਾਪ ਨਹੀਂ। ਕਬੀਰ ਕਾਰਨ ਵਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਇ, ਜੇ ਪ੍ਰਭੂ ਸਹਾਇਤਾ ਨੀ ਕਰ ਰਹੇ ਤੇ ਆਪਣਾ ਕੰਮ ਹੀ ਇਕੱਲਾ ਕੀ ਕਰੇਗਾ। ਸਿਰਫ ਮੈਂ ਪਹਿਲੇ ਕੁਛ ਪ੍ਰਮਾਣ ਬਾਣੀ ਵਿੱਚੋਂ ਇਹ ਅਰਜ਼ ਕਰਨੇ ਨੇ ਕਿ ਘਾਲਣਾ ਦਾ ਹੰਕਾਰ ਨਾ ਕਰ, ਮਣਾ ਘਾਲਣਾ ਨੂੰ ਪਰਮਾਤਮਾ ਦੀ ਦਿੱਤੀ ਹੋਈ ਰਹਿਮਤ ਸਮਝ, ਉਹਦੀ ਦਾਤ ਤੋਂ ਬਿਨਾਂ ਘਾਲਣਾ ਕਿੱਥੇ। ਕਬੀਰ ਕਾਰਨ ਵਪਰਾ ਕਿਆ ਕਰੇ, ਜੋ ਰਾਮ ਨਾ ਕਰੇ ਸਹਾਇ, ਜੈ ਜੈ ਡਾਲੀ ਪੱਗ ਧਰੂ ਸੋਈ ਮੁਰ ਮੁਰ ਜਾਏ, ਜੇ ਤੇਰੀ ਕਿਰਪਾ ਨਹੀਂ ਤੇ ਰੁੱਖਾਂ ਦੀਆਂ ਟਾਹਣੀਆਂ ਤੇ ਬ੍ਰਿਕਸ਼ ਦੇ ਟਾਹਣ ਵੀ ਹੱਥ ਲਾਇਆ ਟੁੱਟ ਜਾਂਦੇ ਨੇ, ਜੇ ਟਾਹਣੀ ਨੇ ਤੇਰੀ ਮਦਦ ਕੀਤੀ ਤੇ ਯਾਦ ਰੱਖੇ ਮਾਲਕ ਦੀ ਮਿਹਰ ਹੈ। ਇਸ ਤੋਂ ਅੱਗੇ ਦੋ ਕੁ ਪ੍ਰਮਾਣ ਹੋਰ ਨੇ, ਉਹ ਪਰਮ ਪਿਤਾ ਪਰਮੇਸ਼ਵਰ ਦਇਆ ਕਰੇ ਤੇ ਘਾਲਣਾ ਸਫਲ ਹੈ। ਕਬੀਰ ਸਾਹਿਬ ਜੀ ਦਾ ਇੱਕ ਅਮੋਲਕ ਬਚਨ ਹੈ ਤੇ ਉਸ ਸ਼ਲੋਕ ਦੀ ਵਿਆਖਿਆ ਵੀ ਧੰਨ ਗੁਰੂ ਅਮਰਦਾਸ ਜੀ ਨੇ ਕੀਤੀ। ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਹੈ ਤੇ ਉਸ ਦੀ ਵੀ ਵਿਆਖਿਆ ਧੰਨ ਗੁਰੂ ਅਮਰਦਾਸ ਜੀ ਨੇ ਕੀਤੀ। ਉਹਨਾਂ ਦੋ ਸ਼ਲੋਕਾਂ ਦੀ ਵਿਆਖਿਆ ਇਸ ਗੱਲ ਦੀ ਸਾਨੂੰ ਰਹਿਮਤ ਬਖਸ਼ਿਸ਼ ਕਰੇਗੀ
ਕਿ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਰੂਹਾਨੀਅਤ ਦੀ ਦਾਤ ਦੀ ਪ੍ਰਾਪਤੀ ਨਹੀਂ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਖੇ ਪ੍ਰਭੂ ਕਿ ਘਾਲਣਾ ਬੜੀ ਘਾਲੀ, ਕਮਾਈ ਬੜੀ ਕੀਤੀ, ਤੇ ਪ੍ਰਮਾਣ ਉਹਨਾਂ ਕੀ ਦਿੱਤਾ ਕਿ ਜਿਵੇਂ ਮਹਿੰਦੀ ਦਾ ਇੱਕ ਬ੍ਰਿਕਸ਼ ਹੈ, ਉਸ ਦੇ ਪੱਤਿਆਂ ਨੂੰ ਅਸੀਂ ਤੋੜਨੇ ਹਾਂ ਤੇ ਪੱਤੇ ਤੋੜਨ ਤੋਂ ਬਾਅਦ ਉਹਨਾਂ ਨੂੰ ਪੀਸਾ ਜਾਂਦਾ, ਉਹਨਾਂ ਨੂੰ ਬਰੀਕ ਕੀਤਾ ਜਾਂਦਾ। ਕਹਿੰਦੇ ਨੇ ਰੁੱਖ ਦੇ ਪੱਤੇ ਵੀ ਤੋੜੇ ਮਹਿੰਦੀ ਦੇ, ਉਹਨਾਂ ਨੂੰ ਪੀਸ ਕੇ ਬਰੀਕ ਵੀ ਕੀਤਾ, ਪਰ ਮੇਰੇ ਮਾਲਕਾ ਮਹਿੰਦੀ ਇਸ ਕਰਕੇ ਬਰੀਕ ਕੀਤੀ ਜਾਂਦੀ ਏ ਕਿ ਸਾਈਂ ਆਪਣੇ ਚਰਨਾਂ ਤੇ ਪੈਰਾਂ ਦੀਆਂ ਤਲੀਆਂ ਤੇ ਉਸ ਮਹਿੰਦੀ ਨੂੰ ਲਾ ਲਵੇ। ਕਿਉਂਕਿ ਮਹਿੰਦੀ ਦੀ ਘਾਲਣਾ ਤੇ ਹੈ ਨਾ ਕਿ ਉਸ ਰੁੱਖ ਨੇ ਕਿੰਨੀ ਸਰਦੀ ਗਰਮੀ ਲੂ ਜਰੀ, ਉਸ ਦੇ ਪੱਤਿਆਂ ਨੇ ਮੌਸਮ ਦਾ ਪ੍ਰਭਾਵ ਕਬੂਲਿਆ, ਪਰ ਅਡੋਲਤਾ ਨਾਲ ਖਲੋਤੇ ਹੋਏ ਰੁੱਖ ਦੇ ਪੱਤੇ ਜਦੋਂ ਪੀ ਦਿੱਤੇ ਗਏ ਤੇ ਪੀਣ ਤੋਂ ਬਾਅਦ ਮਤਲਬ ਇਹ ਸੀ ਕਿ ਕੋਈ ਮਾਲਕ ਆਪਣੇ ਚਰਨਾਂ ਤੇ ਮਹਿੰਦੀ ਘੋਲ ਕੇ ਲਾਏ ਤੇ ਇਸ ਮਹਿੰਦੀ ਨੂੰ ਮਾਲਕ ਦੇ ਚਰਨਾਂ ਦੀ ਛੂਹ ਮਿਲ ਜਾਏ। ਕਬੀਰ ਸਾਹਿਬ ਨੇ ਕਿਹਾ ਮਾਲਕ ਕਿ ਮਹਿੰਦੀ ਨੂੰ ਪੀਸਾ ਵੀ, ਮਹਿੰਦੀ ਨੂੰ ਘੋਲਿਆ ਵੀ, ਪਰ ਜੇ ਇੰਨੀ ਕਮਾਈ ਕਰਨ ਤੋਂ ਬਾਅਦ ਮਾਲਕ ਨੇ ਬਾਤ ਹੀ ਨਾ ਪੁੱਛੀ ਤੇ ਉਸ ਘਾਲਣਾ ਦਾ ਅਰਥ ਕੀ ਰਹਿ ਗਿਆ। ਮਹਿੰਦੀ ਵਿੱਚ ਰੰਗ ਚਾੜਨ ਦੀ ਸਮਰੱਥਾ ਹੈ, ਜੇ ਮਾਲਕ ਹੀ ਆਪਣੇ ਚਰਨਾਂ ਵਿੱਚ ਆਪਣੇ ਪੈਰਾਂ ਦੀਆਂ ਤਲੀਆਂ ਤੇ ਮਹਿੰਦੀ ਨਾ ਲਾਏ ਤੇ ਉਸ ਮਹਿੰਦੀ ਦੀ ਘਾਲਣਾ ਦਾ ਕੀ ਅਰਥ। ਕਬੀਰ ਸਾਹਿਬ ਦਾ ਬਚਨ ਹੈ, ਵਿਆਖਿਆ ਇਹਦੀ ਗੁਰੂ ਅਮਰਦਾਸ ਕਰਨਗੇ। ਹਜ਼ੂਰ ਨੇ ਫਰਮਾਇਆ ਕਿ ਨਾਨਕ ਹਜ਼ੂਰ ਗੁਰੂ ਅਮਰਦਾਸ ਜੀ ਇਹਦੇ ਅਰਥ ਕਰਨਗੇ। ਕਬੀਰ ਸਾਹਿਬ ਦਾ ਬਚਨ ਨੇ ਮਹਿੰਦੀ ਕਰਕੇ ਘਾਲਿਆ, ਇਹਦਾ ਮਤਲਬ ਕਿ ਮਹਿੰਦੀ ਦੀ ਤਰ੍ਹਾਂ ਘਾਲਿਆ ਮੀਨਸ ਕਮਾਈ ਕੀਤੀ, ਘਾਲਣਾ ਕੀਤੀ, ਮਹਿੰਦੀ ਦੀ ਤਰ੍ਹਾਂ ਆਪਣੇ ਆਪ ਨੂੰ ਬਰੀ ਕਰ ਲਿਆ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ ਆਪਣੇ ਆਪ ਨੂੰ ਪੀ ਦਿੱਤਾ, ਬਰੀ ਕਰ ਦਿੱਤਾ, ਮੈਂ ਮਾਰ ਦਿੱਤੀ। ਤੇ ਸੱਚੀ ਮੁੱਚੀ ਕਈ ਵਾਰੀ ਬੰਦਾ ਸੋਚਦਾ ਕਿ ਮੇਰੀ ਮੈਂ ਮਰ ਚੁੱਕੀ ਹੈ। ਖਿਮਾ ਕਰਿਓ, ਮੈਂ ਇੱਥੇ ਇੱਕ ਪ੍ਰਮਾਣ ਅਰਜ਼ ਕਰਾਂ, ਇਸ ਮਨ ਦਾ ਕਦੀ ਕਿਸੇ ਨੇ ਥਾਂ ਨਹੀਂ ਜੇ ਪਾਇਆ। ਯਾਦ ਰੱਖੋ, ਜਿਤਨਾ ਇਸ ਮਨ ਨੇ ਬੰਦੇ ਦੇ ਅੰਦਰ ਨੂੰ ਪਟਕਾਇਆ, ਜਿਤਨਾ ਮਨ ਖਿਨ ਖਿਨ ਧੋਖਾ ਦਿੰਦਾ, ਸ਼ਾਇਦ ਉਹਨਾਂ ਹੋਰ ਕੋਈ ਇਹਦਾ ਰਿਸ਼ਤੇਦਾਰ, ਕੋਈ ਸੰਸਾਰ ਦਾ ਬੰਦਾ ਇਤਨਾ ਧੋਖਾ ਨਾ ਦਿਨ ਵਿੱਚ ਦੇਵੇ ਜਿੰਨਾ ਧੋਖਾ ਬੰਦੇ ਦਾ ਆਪਣਾ ਮਨ ਦਿਨ ਵਿੱਚ ਦਿੰਦਾ। ਇੱਕ ਸੱਜਣ ਦੇ ਬੜੇ ਪਿਆਰੇ ਬਚਨ ਨੇ, ਫਿਰ ਉਸੇ ਪਵਿੱਤਰ ਸਲੋਕ ਦੀ ਵਿਆਖਿਆ ਵੱਲ ਆਵਾਂਗਾ। ਆਹ ਗਰਮੀ ਦੇ ਦਿਨ ਚੱਲ ਰਹੇ ਨੇ, ਜੇਠ ਹਾਰ ਦੇ ਮਹੀਨੇ ਨੇ, ਪਰ ਦੇਖੋ ਕਦੀ ਆਪ ਜੀ ਨੇ ਕਿਸੇ ਤਲਾਬ ਦੇ ਕਿਨਾਰੇ ਤੇ ਕਿਸੇ ਡੱਡੂ ਨੂੰ ਕਿਸੇ ਮੈਂਢਕ ਨੂੰ ਗੁਰੜਾਉਂਦੇ ਦੇਖਿਆ ਕਿ ਜਦੋਂ ਅੱਤ ਦੀ ਲੋਹ ਚੱਲਦੀ ਏ ਕਿ ਸਾਰੀ ਧਰਤੀ ਦੇ ਜਿਤਨੇ ਡੱਡੂ ਨੇ ਮੈਂਢਕ ਨੇ ਉਹਨਾਂ ਦੀ ਮੌਤ ਹੋ ਜਾਂਦੀ। ਜਦੋਂ ਅੱਤ ਦੀ ਸਰਦੀ ਪੈਂਦੀ ਏ, ਪੋਹ ਦਾ ਮਹੀਨਾ ਕੱਕਰ ਪੈ ਰਿਹਾ ਤੇ ਕੀ ਅੱਤ ਦੀ ਸਰਦੀ ਵਿੱਚ ਡੱਡੂ ਮੈਂਢਕ ਨਹੀਂ ਬੋਲਦੇ ਤੇ ਉਹਨਾਂ ਦਾ ਨਾਂ ਬੋਲਣਾ ਇਸ ਚੀਜ਼ ਦੀ ਪ੍ਰੋੜਤਾ ਹੈ ਕਿ ਡੱਡੂਆਂ ਦੀ ਮੌਤ ਹੋ ਚੁੱਕੀ ਏ। ਯਾਦ ਰੱਖੋ, ਲੂ ਦੇ ਦਿਨਾਂ ਵਿੱਚ ਵੀ ਡੱਡੂ ਜਿੰਦੇ ਨੇ ਤੇ ਅੱਤ ਦੀ ਸਰਦੀ ਕੋਰਾ ਕੱਕਰ ਪੈ ਤੇ ਉਦੋਂ ਵੀ ਮੈਂਢਕ ਜਿੰਦੇ ਨੇ। ਹਾਂ, ਬੋਲਦੇ ਨਹੀਂ, ਜਿੰਦੇ ਜ਼ਰੂਰ ਨੇ, ਲੁਕੇ ਨੇ, ਪ੍ਰਗਟ ਨਹੀਂ। ਤੇ ਜਿਸ ਦਿਨ ਸੌਣ ਦੇ ਮਹੀਨੇ ਵਿੱਚ ਬੱਦਲ ਵਰਸੇਗਾ, ਸੱਚ ਜਾਣੀ ਉਹੀ ਡੱਡੂ ਲੁਕੇ ਹੋਏ ਬਾਹਰ ਨਿਕਲ ਕੇ ਉੱਚੀ ਉੱਚੀ ਗਰੁੜਾਉਣ ਲੱਗ ਪੈਣਗੇ। ਜੇ ਇਨਸਾਨ ਸੋਚੇ ਕਿ ਦੋ ਤਿੰਨ ਮਹੀਨੇ ਬਾਰਿਸ਼ ਹੋਣੀ ਹੈ, ਉਦੋਂ ਡੱਡੂ ਬੋਲਦੇ ਨੇ, ਮੇਂਢਕ ਬੋਲਦੇ ਨੇ, ਬਾਕੀ ਅੱਠ ਨੌ ਮਹੀਨੇ ਖਾਮੋਸ਼ ਨੇ, ਕਿ ਅੱਠ ਨੌ ਮਹੀਨੇ ਦੀ ਖਾਮੋਸ਼ੀ ਇਹ ਕਹਿ ਰਹੀ ਹੈ ਕਿ ਡੱਡੂਆਂ ਦੀ ਮੌਤ ਹੋ ਗਈ? ਨਹੀਂ, ਅੱਠ ਨੌ ਮਹੀਨੇ ਡੱਡੂ ਮਰਦੇ ਨਹੀਂ, ਪਰ ਬਾਰਿਸ਼ ਦਾ ਸੰਗ ਨਹੀਂ ਮਿਲਦਾ ਤਾਂ ਉਹ ਗਰੁੜਾਉਂਦੇ ਨਹੀਂ। ਜਿਸ ਦਿਨ ਸਾਉਣ ਵਿੱਚ ਬੱਦਲ ਵਰਸਿਆ ਤੇ ਉਹੀ ਮੇਂਢਕ ਗਰੁੜਾਉਣ ਲੱਗ ਪਏ। ਕਈ ਵਾਰੀ ਅਸੀਂ ਸੋਚਦੇ ਹਾਂ ਸ਼ਾਇਦ ਮੇਰਾ ਮਨ ਮਰ ਗਿਆ ਹੈ, ਸ਼ਾਇਦ ਮੇਰੇ ਮਨ ਨੂੰ ਟਿਕਾ ਮਿਲ ਗਿਆ। ਉਹ ਨਹੀਂ ਪਿਆਰਿਆ, ਇੰਨੀ ਛੇਤੀ ਮਰਦਾ ਨਹੀਂ। ਕਈ ਵਾਰੀ ਇਹ ਟਿਕ ਕੇ ਡੱਡੂ ਦੀ ਤਰ੍ਹਾਂ ਬਿਰਤੀ ਨੂੰ ਲੁਕਾ ਲੈਂਦਾ, ਪਰ ਜਿਵੇਂ ਮੀਂਹ ਪਵੇ ਤੇ ਡੱਡੂ ਗਰੁੜਾਉਣ ਲੱਗ ਪੈਂਦੇ ਨੇ। ਭੈੜੀ ਸੰਗਤ ਮਿਲੇ ਤੇ ਮਨ ਉਸੇ ਵਕਤ ਹੋ ਜਾਏ ਫੁਰਨੇ ਪੈਦਾ ਕਰਨ ਲੱਗ ਪੈਂਦਾ।
ਮਰਿਆ ਨਹੀਂ। ਉਸ ਸੱਜਣ ਦੇ ਬਚਨ ਨੇ ਉਹ ਲਿਖਦਾ, ਮੈਂ ਜਾਣਿਓ ਮਨ ਮਰ ਗਇਓ, ਮੈਂ ਸਮਝਦਾ ਤਾਂ ਸ਼ਾਇਦ ਮਨ ਦੀ ਮੌਤ ਹੋ ਗਈ, ਮਰਿਓ ਸੋ ਅੱਜ ਕੂ ਨਾਹੇ, ਵਰਖਾ ਪੜੀ ਕੁਸੰਗ ਕੀ, ਦਾਦਰ ਜਿਉਂ ਗਰੁੜਾਏ, ਕੁਸੰਗ ਦੀ ਵਰਖਾ ਪਈ ਤੇ ਮਨ ਡੱਡੂ ਉਸੇ ਵਕਤ ਅੱਗੋਂ ਬੋਲਣ ਲੱਗ ਪਿਆ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਬੀਰ ਸਾਹਿਬ ਨੇ ਕਿਹਾ ਘਾਲਣਾ ਬੜੀ ਘਾਲੀ, ਪਰ ਮਾਲਕਾ ਇੰਨੀ ਘਾਲਣਾ ਤੋਂ ਬਾਅਦ ਤੁਸੀਂ ਆਪਣੇ ਚਰਨਾਂ ਨਾਲ ਜੋੜਿਆ ਨਾ, ਮਹਿੰਦੀ ਪੀਸ ਕੇ ਬਰੀਕ ਕਰ ਦਿੱਤੀ, ਪਰ ਸਵਾਮੀ ਤੂੰ ਆਪਣੇ ਚਰਨਾਂ ਨਾਲ ਕਿਉਂ ਨਹੀਂ ਲਾਇਆ। ਕਬੀਰ ਸਾਹਿਬ ਦੇ ਬਚਨ ਨੇ, ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪੀਸਾਏ ਪੀਸਾਏ, ਤੈ ਸਹਿ ਬਾਤ ਨਾ ਪੁੱਛਿਆ। ਹੇ ਮੇਰੇ ਸਵਾਮੀ, ਤੂੰ ਸਾਡੀ ਬਾਤ ਹੀ ਨਹੀਂ ਪੁੱਛੀ, ਪੁੱਛੀ ਨੀ, ਤੂੰ ਇੰਨੀ ਕਮਾਈ ਕਰਕੇ ਆਏ ਤੇ ਸੱਚਮੁੱਚ ਉਹ ਸੌ ਨੱਡੜੇ, ਉਹ ਬੇਪਰਵਾਹ ਏ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਉਹਦੀ ਮਰਜ਼ੀ ਏ ਕਿ ਪਹਿਲੇ ਦਿਨ ਆਏ ਨੂੰ ਆਪਣੀ ਗੋਦੀ ਵਿੱਚ ਬਿਠਾ ਲੈ ਤੇ ਕਈ ਸਾਲਾਂ ਦੀ ਕਮਾਈ ਕਰਨ ਵਾਲੇ ਨਾਲ ਕਦੀ ਬੋਲੇ ਵੀ ਨਾ। ਇਹ ਉਸ ਬੇਪਰਵਾਹ ਦੀ ਆਪਣੀ ਖੇਡ ਹੈ। ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਤੈ ਸਹਿ ਬਾਤ ਨਾ ਪੁੱਛਿਆ, ਕਬਹੂ ਨਾ ਲਾਈ ਪਾਏ। ਅੱਗੇ ਗੁਰੂ ਅਮਰਦਾਸ ਦੀ ਵਿਆਖਿਆ ਕਰਦੇ ਨੇ, ਇਸ ਛਲੋਕ ਦੀ ਕੁੰਡੀ ਨੂੰ ਖੋਲਦੇ ਨੇ। ਕਹਿਣ ਲੱਗੇ, ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ, ਜੇ ਤੂੰ ਆਪਣੇ ਆਪ ਨੂੰ ਮਹਿੰਦੀ ਦੀ ਤਰ੍ਹਾਂ ਬਰੀਕ ਕਰ ਲੈ, ਆਪਣੇ ਆਪ ਨੂੰ ਸੂਖਸ਼ਮ ਕਰ ਲੈ, ਯਾਦ ਰੱਖੀ ਜਿੰਨੀ ਦੇਰ ਤੱਕ ਸਾਈ ਮਹਿੰਦੀ ਨੂੰ ਘੋਲ ਕੇ ਆਪਣੇ ਹੱਥਾਂ ਵਿੱਚ ਲੈ ਕੇ ਆਪਣੇ ਚਰਨਾਂ ਦੀਆਂ ਤਲੀਆਂ ਵਿੱਚ ਨਾ ਲਾਏ, ਉਨੀ ਦੇਰ ਤੱਕ ਪੀਸੀ ਕੋਈ ਭਾਂਡੇ ਵਿੱਚ ਪਈ ਰਹੇ ਤੇ ਭਾਵੇਂ ਕਈ ਸਾਲ ਪਈ ਰਹੇਗੀ, ਉਹਦੇ ਵਿੱਚੋਂ ਰੰਗ ਨਹੀਂ ਨਿਕਲੇਗਾ। ਮਾਲਕ ਹੱਥਾਂ 'ਚ ਲੈ ਕੇ ਆਪਣੇ ਚਰਨਾਂ 'ਤੇ ਲਾਏ। ਨਾਨਕ ਮਹਿੰਦੀ ਕਰਕੇ ਰੱਖਿਆ, ਸੋ ਸੋ ਨਦਰ ਕਰੇ, ਆਪੇ ਪੀਸੈ ਆਪੇ ਘੱਸੈ। ਇਹ ਨਾ ਕਹਿ ਵੀ ਮੈਂ ਘਾਲਣਾ ਕੀਤੀ, ਜੇ ਰੁੱਖ ਪੀਆ ਤਾਂ ਵੀ ਮਾਲਕ ਨੇ, ਜੇ ਕਥਾਇਆ ਤੇ ਤਾਂ ਵੀ ਮਾਲਕ ਨੇ। ਆਪੇ ਪੀਸੈ ਆਪੇ ਘੱਸੈ, ਆਪੇ ਹੀ ਲਾਏ ਲੈ, ਆਪਣੀ ਘਾਲਣਾ ਨਹੀਂ ਗੁਰਮੁਖੋ। ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ, ਤੈ ਦੇ ਇਹ ਤਾਂ ਪਿਆਰੇ ਦੇ ਹੱਥ ਵਿੱਚ ਪਿਆਲਾ ਹੈ, ਉਸ ਦੀ ਮਰਜ਼ੀ ਏ, ਜਿਸ ਦੇ ਲਬਾਂ ਨਾਲ ਮਰਜ਼ੀ ਲਾ ਦਿੱਤੇ, ਉਸ ਛੋ ਨੱਡੜੇ ਦੀ ਖੇਡ ਹੈ। ਤੀਸਰਾ ਪ੍ਰਮਾਣ ਬਾਣੀ ਵਿੱਚੋਂ, ਤੇ ਮੈਂ ਯਤਨ ਕਰਾਂਗਾ ਜਿਤਨੇ ਦਿਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਰ ਕਰਨ, ਅਸੀਂ ਕੇਵਲ ਬਾਣੀ ਦੇ ਦਾਇਰੇ ਵਿੱਚ ਰਹਿ ਕੇ ਸ਼ਬਦ ਦੀ ਵਿਚਾਰ ਕਰ ਸਕੀਏ, ਸ਼ਬਦ ਦੀ ਰੋਸ਼ਨੀ ਵਿੱਚ ਰਹਿ ਕੇ। ਹਜ਼ੂਰ ਨੇ ਤੀਸਰਾ ਪ੍ਰਮਾਣ ਦਿੱਤਾ, ਦੇਖੋ ਗੁਰੂ ਅਮਰਦਾਸ ਜੀ ਦੇ ਤਜਰਬਾ ਹੈ ਤੇ ਨਾਲੇ ਜਿਤਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ। ਇੱਕ ਅਰਜ਼ ਕਰਦਿਆਂ, ਬਾਣੀ ਕੇਵਲ ਕਥਨੀ ਪ੍ਰਦਾਨ ਨਹੀਂ। ਆਮ ਤੌਰ ਤੇ ਲੋਕ ਪਹਿਲਾਂ ਕਥਨੀ ਕਰਦੇ ਨੇ, ਕਰਨੀ ਬਾਅਦ ਵਿੱਚ ਘਾਲਦੇ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਤਨੇ ਮਹਾਂਪੁਰਖਾਂ ਦੇ ਬਚਨ ਨੇ ਉਹਨਾਂ ਦੀ ਕਰਨੀ ਪਹਿਲਾਂ ਹੈ ਤੇ ਕਥਨੀ ਉਹਨਾਂ ਦੀ ਬਾਅਦ ਵਿੱਚ ਹੈ। ਫਿਰ ਇਸ ਬੇਨਤੀ ਨੂੰ ਸਮਝਿਓ ਕਿ ਪਹਿਲਾਂ ਕਰਨੀ ਹੈ, ਉਹਨਾਂ ਨੇ ਕਮਾਇਆ, ਉਹਨਾਂ ਦੇ ਅਨੁਭਵ ਵਿੱਚ ਉਤਰਿਆ ਤੇ ਜੋ ਕੁਝ ਉਹਨਾਂ ਦੇ ਅਨੁਭਵ ਵਿੱਚ ਆਇਆ ਉਹਨਾਂ ਨੇ ਫਿਰ ਆਪਣੀ ਰਚਨਾ ਤੋਂ ਉਸ ਕਰਨੀ ਨੂੰ ਕਥਨੀ ਦਾ ਰੂਪ ਦਿੱਤਾ। ਤੇ ਸੱਚ ਜੇ ਜਦੋਂ ਕਰਨੀ ਪਹਿਲਾਂ ਹੋਵੇ ਕਥਨੀ ਬਾਅਦ ਵਿੱਚ ਆਵੇ, ਉਹ ਕਥਨੀ ਬੰਦੇ ਦੇ ਸੀਨੇ ਨੂੰ ਵਿੰਨ ਕੇ ਚਲੀ ਜਾਂਦੀ ਏ, ਤੇ ਜਦੋਂ ਕਥਨੀ ਕੇਵਲ ਪਹਿਲਾਂ ਰਹਿ ਜਾਏ ਤੇ ਕਰਨੀ ਦਾ ਨਾਮੋ ਨਿਸ਼ਾਨ ਨਾ ਹੋਵੇ, ਉਹ ਕਥਨੀ ਇੱਕ ਖਾਲੀ ਭਾਂਡੇ ਦੇ ਆਵਾਜ਼ ਤੋਂ ਬਿਨਾਂ, ਟਣਕਾਣ ਤੋਂ ਬਿਨਾਂ ਹੋਰ ਕੋਈ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਦੀ ਬਾਣੀ ਵਿੱਚ ਕਰਨੀ ਪਹਿਲਾਂ, ਜਿੰਨਾ ਕਮਾਇਆ ਉਹਨਾਂ ਕਥਨ ਕੀਤਾ। ਗੁਰੂ ਅਮਰਦਾਸ ਜੀ ਨੇ ਕਮਾਇਆ ਤੇ ਉਹਨਾਂ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਸੋਹਣਾ ਤਜਰਬਾ ਸਾਡੇ ਨਾਲ ਸਾਂਝਾ ਕੀਤਾ। ਬਾਬਾ ਫਰੀਦ ਜੀ ਨੇ ਕਿਹਾ ਕਿ ਜਵਾਨੀ ਬੜੀ ਕੀਮਤੀ ਹੈ, ਕਿਉਂਕਿ ਬਾਬਾ ਸਾਹਿਬ ਬਹੁਤ ਗੱਲ ਕਰਦੇ ਨੇ ਮੌਤ ਦੀ, ਜੋਬਨ ਦੀ ਤੇ ਸਰੀਰ ਦੀ ਨਾਚਵੰਤਾ ਦੀ। ਬਾਬਾ ਜੀ ਨੇ ਕਿਹਾ ਜਵਾਨੀ ਬੜੀ ਕੀਮਤੀ ਹੈ, ਜਵਾਨੀ ਵਿੱਚ ਕੋਈ ਰੋਗ ਲੱਗ ਜਾਏ ਤੇ ਬੰਦਾ ਕਹਿੰਦਾ ਮੇਰਾ ਘਰ ਭਾਵੇਂ ਸਾਰਾ ਵਿਕ ਜਾਏ ਪਰ ਮੇਰੇ ਸਰੀਰ ਨੂੰ ਅਰੋਗਤਾ ਚਾਹੀਦੀ। ਤੇ ਲੋਕ ਇਹ ਕਹਿੰਦੇ ਸੁਣੀਦੇ ਆ ਕਿ ਰੁਪਈਏ ਦੀ ਕੀ ਗੱਲ, ਰੁਪਈਆ ਹੱਥ ਦੀ ਮੈਲੇ, ਅੱਜ ਆਇਆ ਕੱਲ ਚਲਾ ਗਿਆ, ਫਿਰ ਕਮਾ ਲਾਂਗੇ। ਜੇ ਜਾਨ ਖੈ ਤੇ ਜਹਾਨ ਖੈ,
جے جان ہی نہ رہی تے اس پیسے نو کی کرنا ہے؟ یہ مطلب جوانی جیون تے منکھا زندگی بہت قیمتی ہے، پر ماں پرکھاں دی بانی وچ بھگت صاحبانا دے بچن نے وہ کہندے نے چیتے رکھیں، تو کہنا کہ جہان نالو جان بہت قیمتی ہے، پر تینوں ایک گل دس دیا، جان نالو ایمان بہت قیمتی ہے۔ پھر اس شبد نو سمجھو کہ جان ہے، لوگ کہندے نے جہان ہے، جے جان نہیں تے جہان نہیں، لوگ جان دی خاطر جہان نو دا تے لا دیندے نے، تے جڑے رب دے رنگ وچ رتے نے سچ جانیو او ایمان دی خاطر جان نو دا تے لاندے نے۔ شریر قیمتی ہے پر سائیں دی بندگی اس تو اگے ہے۔ بابے فرید جیسے مہاپرکھ نے بچن کیا، تے جدو اے شبد آیا تے مینوں ساڈی ارداس دے پدے چیتے آ گئے، پاویں میری اے وشے دا کھیسا نہیں وچار دا، میں ایک کھن سر باہر نکلیا، کئی بری وچار کردیاں ایسے خیال اپجدے نے، تے انہاں خیالاں دا داتا کیول ستگرو ہوندا ہے، بندے دی اپنی عقل نہیں۔ جان ود نہیں پیاری، گرسکھی دے اندر جہان نالو لوگ کہندے نے جان پیاری، پر سکھی کہندی نہیں جان نہیں پیاری، جان نالو ود ایمان پیارا۔ اسی جدو ارداس دا پدا پڑھنے ہیں تے ستکار یو گرمکھ پیارے جدو ارداس کردے نے، اس وچ تن دی گل کیتی گئی، کمال دی بات، کسے دے سر تے آرا چلدا ہے، آتما اڈولے پر آرا تا تن تے چل رہی ہے، کسے دا بند بند کٹیا جا رہی ہے، تے گرمکھو بند بند تا اس پنج پوتک شریر دا کٹیا جاندا ہے، کسے دا کھوپڑ اتاریا جا رہی ہے، کھوپڑ دا سبند آدمی دے تن نال ہے، کسے دے شریر دے پٹھیاں وچ چوکیا جا رہی ہے، کسے دا تن دا بچے دا کلیجہ کڈ کے منہ چ پایا جا رہا ہے، کسے دا زنبوراں نال مات کھچیا جا رہا ہے، کی انہاں نوں شریر پیارا نہیں، کی انہاں نوں جان پیاری نہیں؟ سنسار دے لوگ کہندے نے کہ جان ہے تے جہان ہے، پر گرو کا سکھ کہندا ایمان ہے تے جان ہے، جے ایمان نہیں تا جیوندے جی مر کے جینا کی ہے۔ انہاں دے بچن کی روز پڑھنے ہیں تے ارداس کرنے ہاں کہ جنہ سنگا سنگنیاں نے دھرم کھیت سیس دیتے، انہاں نے جان قربان کیتی، پر اخیر تے تسی پڑھو جڑی بینتی کرنی ہے، جان خار دیتی پر ایمان نہیں کھاریا۔ جنہ سنگا سنگنیاں نے دھرم کھیت سیس دیتے، بند بند کٹائے، کھوپڑیاں لکھائیاں، چرکھڑیاں تے چڑے، آریاں نال چیرائے گئے، گردواریاں دی سیوا لی قربانیاں کیتیاں، گرمکھو تن تا پن دتے، پر اگلا بچن کی کیا، گردواریاں دی سیوا لی قربانیاں کیتیاں، دھرم نہیں کھا رہا، ایمان نہیں کھا رہا، جان ضرور قربان کر دتی، دھرم نہیں کھا رہا، تنا دی کمائی دا سکھی کیسا سواسا نال نبھائی، تنا دی کمائی دا دھیان تر کے خالسا جی بولو جی واہگرو۔ جنہ نے اپنی جان دانتے لائی پر ایمان دانتے نہیں لایا۔ خیر میں جڑی بینتی کرنی اس وال آما کہ پرکرن چل رہا اج دان کہ پربھو جے توں کرپا کرے تا ملیے، تیری نظر تو بنا تیری بخشش تو بنا کیویں ملا؟ تے عرض کیتی بابا فرید جی نے کیا، زندگی بہت قیمتی ہے، شریر بہت قیمتی ہے، تے جوانی دے دن تا انہیں قیمتی نے کہ جوبن وچ رتے کوئی بندے نو کچھ بھی نظر نہیں آندا، پر حضور نے کیا، بندہ جوانی نو بچانا چاہندا ہے، ایہی کارن کہ شریر دنوں دن نڈال ہوندا ہے، تے بندہ چمڑی نو شنگار کے سوچدا ہے شاید او دن واپس آ جان۔ بابا فرید نے کیا، ہے مالک یا اللہ، کہ مینوں جوانی جان دا اتنا ڈر نہیں جنہ ڈر ایوے کہ میرے خردے وچوں کتے تیری پریت نہ چلی جائے، پیار نہ چلا جائے۔ حضور دے بچن سی پڑھنے، جوبن جاندے نہ ڈرا، یہ مطلب کہ مہاپرکھ نو جوبن جوانی بڈھےپے بچپن اے دی کھیڈ نہیں، او دی پکڑ شریر نہیں، او دی پکڑ تا انتر آتمے پرماتما دی بندگی ہے۔ جوبن جاندے نہ ڈرا، جے شہ پریت نہ جائے، فریدا
ਕਿੱਤੀ ਜੋਬਨ ਪ੍ਰੀਤ ਬਿਨ ਖੁੱਕ ਗਏ, ਕੁਮਲਾਏ ਕਿੰਨੀਆਂ ਜਵਾਨੀਆਂ ਖੁੱਕ ਗਈਆਂ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਬੰਦਗੀ ਸੀ। ਫਿਰ ਉਸ ਮਹਾਂਪੁਰਖ ਨੇ ਇਸ ਗੱਲ ਦੀ ਸ਼ਹਾਦਤ ਦਿੱਤੀ, ਇਸ ਗੱਲ ਦੀ ਗਵਾਹੀ ਦਿੱਤੀ ਕਿ ਜੋ ਜਵਾਨੀ ਵਿੱਚ ਜਪਿਆ ਜਾ ਸਕਦਾ ਹੈ ਉਹ ਬੁਢੇਪੇ 'ਚ ਨਹੀਂ। ਪਰ ਅਰਜ਼ ਕਰਾਂ, ਮਹਾਂਪੁਰਖ ਇਹ ਸ਼ਬਦ ਕਹਿ ਰਹੇ ਨੇ, ਬਾਬਾ ਫਰੀਦ ਜੀ, ਕਾਲੀ ਜਿੰਨੀ ਨਾ ਰਾਵਿਓ ਧੌਲੀ ਰਾਵੈ ਕੋਏ। ਉਹਨਾਂ ਇਹ ਨਹੀਂ ਕਿਹਾ ਵੀ ਜੋ ਬੁਢੇਪੇ ਵਿੱਚ ਰੱਬ ਨਹੀਂ ਮਿਲ ਸਕਦਾ। ਇਸ ਗੱਲ ਫਿਰ ਨੁਕਤੇ ਨੂੰ ਸਮਝੀਏ, ਉਹਨਾਂ ਕਿਹਾ ਕਿ ਜਿਨ੍ਹਾਂ ਬੰਦਿਆਂ ਨੇ ਪਰ ਜੋਬਨ ਵਿੱਚ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ, ਗੁਰਮੁਖੋ ਬੁਢੇਪੇ ਵਿੱਚ ਤਾਂ ਕੋਈ ਟਾਵਾਂ ਟਾਵਾਂ ਚੇਤੇ ਕਰੇਗਾ ਨਾ। ਉਹਨਾਂ ਇਹ ਨਹੀਂ ਕਿਹਾ ਕਿ ਕਰਦੇ ਨਹੀਂ। ਧੌਲੀ ਰਾਵੈ ਕੋਏ ਮੀਨਸ ਕੋਈ ਟਾਵਾਂ ਟਾਵੇ ਜਿਹੜਾ ਬੁਢੇਪੇ ਵਿੱਚ ਰੱਬ ਨੂੰ ਪੁਕਾਰੇ। ਕਾਲੀ ਜਿੰਨੀ ਨਾ ਰਾਵਿਓ ਧੌਲੀ ਰਾਵੈ ਕੋਏ, ਕਰ ਸਾਈ ਚੋਂ ਪਿਰ ਹੜੀ ਰੰਗ ਨਵੇਲਾ ਹੋਏ। ਉਹ ਰੱਬ ਨੂੰ ਪਿਆਰ ਕਰ ਸਜਣਾ। ਅੱਗੇ ਫਿਰ ਗੁਰੂ ਅਮਰਦਾਸ ਨੇ ਕਿਹਾ, ਨਹੀਂ, ਸ਼ਬਦ ਠੀਕ ਕਹਿ ਰਹੇ ਨੇ ਭਗਤ ਬਾਬਾ ਫਰੀਦ ਜੀ, ਉਹ ਅਸਲੀਅਤ ਕਹਿ ਰਹੇ ਨੇ ਕਿ ਜ਼ਿੰਦਗੀ ਦਾ ਸਮਾਂ ਸਾਂਭ, ਪਰ ਇਸ ਸਲੋਕ ਦੀ ਹੋਰ ਮੈਂ ਤੈਨੂੰ ਡਿਟੇਲ ਨਾਲ ਵਿਆਖਿਆ ਕਰਦਿਆਂ ਕਿ ਪਰਮਾਤਮਾ ਧੌਲੀ ਵਿੱਚ ਬੁਢੇਪੇ ਵਿੱਚ ਵੀ ਮਿਹਰ ਕਰ ਦਿੰਦਾ ਹੈ, ਤੇ ਜੇ ਬੁਢੇਪੇ ਵਿੱਚ ਕਮਾਈ ਕਰੇ ਤੇ ਕਦੀ ਇਸ ਗੱਲ ਦਾ ਦਾਵਾ ਨਾ ਕਰੀ ਮੇਰੀ ਕਮਾਈ, ਕਿਉਂਕਿ ਤਾਂ ਪਿਆਰੇ ਦੇ ਹੱਥ ਵਿੱਚ ਪਿਆਲਾ ਹੈ, ਪਤਾ ਨਹੀਂ ਉਹਨੇ ਕਿਹਦੇ ਮੂੰਹ ਨੂੰ ਲਾ ਦੇਣਾ ਹੈ। ਉਹ ਮਿਹਰ ਕਰੇ ਤਾਂ ਉਹਨਾਂ ਦਾ ਬਚਨ ਕਹਿ, ਮਹੱਲਾ ਤੀਜਾ, ਕਾਲੀ ਧੌਲੀ ਸਦਾ ਸਾਹਿਬ ਕਹਿ, ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ, ਜੇ ਲੋਚੈ ਸਭ ਕੋਏ। ਗੁਰਮੁਖੋ ਇਹ ਪਿਰਮ ਪਿਆਲਾ ਖਤਮ ਕਾ ਜੈ ਭਾਵੈ ਤੈਂਦੇ। ਇਹ ਤਾਂ ਉੱਚ ਪਰਿਪੂਰਨ ਪਰਮਾਤਮਾ ਦਾ ਪ੍ਰੇਮ ਦਾ ਪਿਆਲਾ ਹੈ ਜਿਹੜਾ ਆਪ ਤਰੁੱਠ ਕੇ ਦੇਵੇ। ਹੁਣ ਇੱਥੇ ਇੱਕ ਪ੍ਰਸ਼ਨ ਪੈਦਾ ਹੋਵੇਗਾ, ਕਿਉਂਕਿ ਕਈਆਂ ਨੇ ਇਸ ਗੱਲ ਨੂੰ ਨੈਗੇਟਿਵ ਸੋਚਣਾ। ਆਲਸੀ ਲੋਕ ਕਹਿਣਗੇ, ਜੇ ਰੱਬ ਮਿਹਰ ਕਰੇਗਾ ਤਾਂ ਹੀ ਹੈ ਨਾ। ਅੱਜ ਕਥਾ 'ਚ ਕਹਿ ਦਿੱਤਾ, ਜੇ ਤੂੰ ਮਿਲਾਏਗਾ ਤਾਂ ਮਿਲਾਂਗੇ, ਆਪਾਂ ਮਿਲ ਹੀ ਨਹੀਂ ਸਕਦੇ। ਉਹ ਕਈ ਵਾਰੀ ਇਹਨਾਂ ਸ਼ਬਦਾਂ ਨੂੰ ਆਲਸ ਵਿੱਚ ਆਪਣੇ ਜੀਵਨ ਦੇ ਨਿਗਾਰ ਵੱਲ ਲੈ ਜਾਂਦੇ ਨੇ। ਹੁਣ ਇਹਦੇ ਵਿੱਚ ਅਰਦਾਸ ਹੈ ਕਿ ਤੂੰ ਆਪ ਕਿਰਪਾ ਕਰੇ ਤਾਂ ਮਿਲ ਸਕਨੇ ਆ। ਇੱਕ ਬੜਾ ਸੋਹਣਾ ਬਚਨ ਗੁਰਮੁਖ ਪਿਆਰੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਰਚਨਾ ਵਿੱਚੋਂ ਹੈ। ਉਸ ਕਵਿਤਾ ਦਾ ਸਰਲੇਖ ਹੈ ਖਿੱਚ, ਕਿਵੇਂ ਪਰਮਾਤਮਾ ਦੇ ਚਰਨਾਂ 'ਚ ਤੂੰ ਅਰਦਾਸ ਕਰੇ, ਮਿਲਾਣਾ ਉਹਨੀ ਹੈ, ਤੂੰ ਬੇਨਤੀ ਤਾਂ ਕਰ। ਹੁਣ ਬੰਦਾ ਆਲਸ ਰੱਖ ਕੇ ਕਹੀ ਜਾਏ, ਨਾਮ ਜਦੋਂ ਜਪਾਏਗਾ ਉਦੋਂ ਜਪਾਂਗੇ, ਤੇ ਰੱਬ ਨੇ ਕਦੀ ਬਾਂਹ ਪਕੜ ਕੇ ਕਿਹਾ ਤੂੰ ਠੇਕੇ ਅੱਗੇ ਜਾ ਕੇ ਦਾਰੂ ਪੀ? ਉੱਥੇ ਤਾਂ ਅੱਧੀ ਰਾਤ ਨੂੰ ਵੀ ਬੰਦਾ ਪਹੁੰਚ ਜਾਂਦਾ, ਤੇ ਗੁਰਦੁਆਰੇ ਬਾਰੇ ਸਵੇਰੇ ਦਿਨ ਚੜੇ ਵੀ ਕਹਿੰਦਾ, ਕੋਈ ਨੀ ਜੀ, ਜਦੋਂ ਰੱਬ ਮਿਹਰ ਕਰੇਗਾ ਉਦੋਂ ਹੋ ਜਾਏਗਾ। ਇਹਦਾ ਮਤਲਬ ਕਿ ਪਰਮਾਤਮਾ ਮਿਹਰ ਨਹੀਂ ਕਰਦਾ। ਗੁਰਮੁਖਾ, ਸਭ ਤੋਂ ਪਹਿਲੀ ਤਾਂ ਮਿਹਰ ਤੇਰੇ ਤੇ ਉਦਣ ਹੋ ਗਈ। ਕਿਸੇ ਡਾਕਟਰ ਨੂੰ ਪੁੱਛ, ਹਰ ਬੰਦਾ ਹਿਊਮਨ ਬੀਂਗ ਇੱਕ ਨਿੱਕਾ ਜਿਹਾ ਸੈੱਲ ਜਿੱਦਣ ਮਾਂ ਦੇ ਪੇਟ ਵਿੱਚ ਗਰਭ ਵਿੱਚ ਗਿਆ, ਇਸ ਵਰਗੇ ਕਰੋੜਾਂ ਨਿੱਕੇ ਨਿੱਕੇ ਸੈੱਲ ਰੱਬ ਨੇ ਸਕਰਾਣੂ ਪੈਦਾ ਕੀਤੇ, ਸਾਰਿਆਂ ਦੀ ਮੌਤ ਹੋ ਗਈ। ਤੂੰ ਰੱਬ ਦਾ ਸ਼ੁਕਰ ਕਰ, ਉਸ ਦਿਨ ਕਿਰਪਾ ਹੋ ਗਈ ਜਿੱਦਣ ਮਾਂ ਦੇ ਪੇਟ ਵਿੱਚ ਤੈਨੂੰ ਬੰਦਾ ਬਣਨ ਵਾਸਤੇ ਥਾਂ ਮਿਲ ਗਈ। ਕੀ ਰੱਬ ਦੀ ਕਿਰਪਾ ਨਹੀਂ? ਜਿਸ ਕਿ ਰੱਬ ਮਿਹਰ ਕਰੇਗਾ ਉਹ ਭਲਿਆ। ਰੱਬ ਤਾਂ ਮਾਂ ਮਿਹਰ ਉਦੋਂ ਹੀ ਕਰ ਦਿੱਤੀ ਜਦੋਂ ਮਾਂ ਦੇ ਉਦਰ ਵਿੱਚ ਤੈਨੂੰ ਥਾਂ ਮਿਲੀ। ਤੇਰੇ ਵਰਗੇ ਕਰੋੜਾਂ ਨਿੱਕੇ ਨਿੱਕੇ ਸੈੱਲ ਆਏ, ਕੀ ਉਹ ਮੇਲ ਜਾਂ ਫੀਮੇਲ ਨਹੀਂ ਸਨ ਬਣ ਸਕਦੇ? ਕੀ ਉਹ ਮਰਦ ਤਾਂ ਇਸਤਰੀ ਦਾ ਜਾਮਾ ਨਹੀਂ ਸਨ ਅਖਤਿਆਰ ਕਰ ਸਕਦੇ? ਨਹੀਂ, ਸਿਰਫ ਇੱਕ ਤੂੰ ਵੇ ਜਿਹਨੂੰ ਰੱਬ ਨੇ ਮਾਤਾ ਦੇ ਉਦਰ ਵਿੱਚ ਥਾਂ ਦੇ ਦਿੱਤੀ। ਪਹਿਲੀ ਕਿਰਪਾ ਇਹ ਹੋ ਗਈ, ਤੈਨੂੰ ਇਨਸਾਨ ਰੱਬ ਨੇ ਬਣਾ ਦਿੱਤਾ। ਉਹ ਗੁਰੂ ਕੇ ਸਿੱਖਾਂ, ਮੈਂ ਸ਼ਬਦ ਵਰਤਣਿਆ, ਦੂਜਾ ਰੱਬ ਦਾ ਸ਼ੁਕਰ ਕਰ, ਤੈਨੂੰ ਉਸ ਪਰਮਾਤਮਾ ਨੇ ਬਾਬੇ ਨਾਨਕ ਦੇ ਘਰ ਨੂੰ ਮੰਨਣ ਵਾਲੇ ਸਿੱਖਾਂ ਦੇ ਘਰ ਵੀ ਜਨਮ ਦੇ ਦਿੱਤਾ। ਤੂੰ ਸ਼ੁਕਰ ਕਰ ਉਹਦਾ। ਹੋਰ ਤੂੰ ਕਹਿੰਦਾ ਰੱਬ ਮੇਰੇ ਤੇ ਕਿਰਪਾ ਕੀ ਕਰੇਗਾ? ਜਦੋਂ ਗੁਰੂ ਮਿਹਰ ਕਰੇਗਾ, ਉਹਨੇ ਇੰਨੀ ਮਿਹਰ ਤੇਰੇ ਤੇ ਕੀਤੀ, ਤੈਨੂੰ ਸਿੱਖੀ ਦਿੱਤੀ, ਤੇ ਤੇਰੀ ਸਿੱਖੀ ਨੂੰ ਕਾਇਮ ਰੱਖਣ ਵਾਸਤੇ ਬੂਟਾ ਬਾਬੇ ਨਾਨਕ ਨੇ ਲਾਇਆ ਸੀ। ਬੀਜ ਉਹਦਾ ਹੈ ਨਾ, ਉਹਨੇ ਬੀਜ ਪਾਇਆ, ਇਹ ਬੂਟਾ ਪੁੰਗ ਰਿਹਾ। ਹੁਣ ਬੀਜ ਦੇ ਵਿੱਚ ਪਾਣੀ ਦੀ ਲੋੜ ਹੈ,
ਤੂੰ ਕਹਿੰਦਾ ਗੁਰੂ ਕਿਰਪਾ ਕਰੇਗਾ ਇਸ ਬੂਟੇ ਨੂੰ ਜਦੋਂ ਪੱਲਣ ਦਾ ਵਧਣ ਦਾ ਵਿਕਾਸ ਕਰਨ ਦਾ ਵਕਤ ਆਇਆ ਤੇ ਗੁਰੂ ਨੇ ਆਪਣੇ ਬਾਪੂ ਤੇ ਪੁੱਤਰਾਂ ਦਾ ਖੂਨ ਇਹਦੀਆਂ ਜੜਾਂ ਚ ਪਾ ਦਿੱਤਾ ਜੇ ਤੂੰ ਕਹਿੰਦਾ ਗੁਰੂ ਮਿਹਰ ਕਰੇਗਾ ਤਾਂ ਇਹ ਆਲਸ ਹੈ ਨਹੀਂ ਉਸ ਗੁਰੂ ਦੀ ਦਇਆ। ਭਾਈ ਸਾਹਿਬ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ, ਮੈਂ ਇਸ ਗੱਲ ਨੂੰ ਯਤਨ ਕਰ ਐਕਸਪਲੇਨ ਕਰਨ ਦਾ ਕਿ ਪਰਮਾਤਮਾ ਤੂੰ ਦਇਆ ਕਰੇ ਤਾਂ ਮਿਲਾਪ, ਪਰ ਅਰਦਾਸ ਕਰ ਤਾਂ ਸਹੀ, ਮਨਾ ਦਰਵਾਜ਼ਾ ਖੜਕਾ ਤੇ ਸਹੀ, ਅੰਦਰੋਂ ਆਵਾਜ਼ ਆਵੇ, ਪੁਕਾਰ ਤਾਂ ਸਹੀ, ਤੈਨੂੰ ਪਿਆਰਾ ਅੱਗੋਂ ਪਕੜੇ, ਤੇਰੀ ਆਵਾਜ਼ ਨੂੰ ਸੁਣੇ। ਭਾਈ ਸਾਹਿਬ ਨੇ ਇੱਕ ਬੜਾ ਸੋਹਣਾ ਬਚਨ ਕਿਹਾ, ਉਹ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਮਾਲਕ ਮੈਂ ਇੱਕ ਤੇਰੇ ਚਰਨਾਂ ਚ ਬੇਨਤੀ ਕਰਨਾ ਆ, ਸਾਡੇ ਕੋਲ ਸਮਰੱਥਾ ਨਹੀਂ ਕਿ ਅਸੀਂ ਤੇਰੇ ਤੱਕ ਪਹੁੰਚ ਸਕੀਏ, ਕਿਉਂਕਿ ਸਾਡੇ ਕੋਲ ਕੋਈ ਸਮਰੱਥਾ ਨਹੀਂ, ਪਰ ਇੱਕ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਨਾ ਮੇਰੇ ਸਵਾਮੀ ਵਾਹਿਗੁਰੂ ਜੀ, ਤੁਸੀਂ ਖੁਦ ਹੀ ਤਾਂ ਇੱਕ ਨੇਮ ਬਣਾਇਆ ਖਿੱਚ ਦਾ, ਗ੍ਰੈਵਿਟੀ ਦਾ, ਆਕਰਸ਼ਣ ਸ਼ਕਤੀ ਦਾ। ਕਹਿਣ ਲੱਗੇ ਤੁਹਾਡੇ ਆਪਣੇ ਘਰ ਦਾ ਨੇਮ ਹੈ, ਹਰ ਵੱਡੀ ਚੀਜ਼ ਛੋਟੀ ਨੂੰ ਆਪਣੇ ਵੱਲ ਖਿੱਚਦੀ। ਦੇਖੋ ਕੈਸੇ ਕਮਾਲ ਦੀ ਬੇਨਤੀ, ਤੂੰ ਮੇਰ ਕਰੇ ਤਾਂ, ਤੁਸੀਂ ਖੁਦ ਨੇਮ ਬਣਾਇਆ ਖਿੱਚ ਦਾ, ਤੇ ਸੱਚਮੁੱਚ ਇਸ ਆਕਰਸ਼ਣ ਸ਼ਕਤੀ ਤੇ ਸੰਸਾਰ ਚੱਲਦਾ ਪਿਆ। ਜੇ ਖਿੱਚ ਨਾ ਹੁੰਦੀ ਤੇ ਸ਼ਾਇਦ ਪਤੀ ਪਤਨੀ ਦਾ ਰਿਸ਼ਤਾ ਕਾਇਮ ਨਾ ਰਹਿੰਦਾ, ਜੇ ਅੰਦਰ ਦੀ ਖਿੱਚ ਨਾ ਹੁੰਦੀ ਤੇ ਸੰਤਾਨ ਤੇ ਮਾਪਿਆਂ ਦਾ ਰਿਸ਼ਤਾ ਕਾਇਮ ਨਾ ਰਹਿੰਦਾ, ਜੇ ਅੰਦਰ ਦੀ ਖਿੱਚ ਨਾ ਹੁੰਦੀ ਤੇ ਸ਼ਾਇਦ ਬੰਦਾ ਦੁਨੀਆਂ ਦਾ ਕਾਰੋਬਾਰ ਨਾ ਕਰਦਾ। ਤੁਸੀਂ ਖਿੱਚ ਪੈਦਾ ਕੀਤੀ, ਹਰ ਵੱਡੀ ਚੀਜ਼ ਛੋਟੀ ਨੂੰ ਆਪਣੇ ਵੱਲ ਖਿੱਚਦੀ ਏ। ਸੂਰਜ ਵੱਡਾ ਹੋ ਮੇਰੇ ਮਾਲਕ ਧਰਤੀ ਨੂੰ ਖਿੱਚ ਰਿਹਾ, ਸੂਰਜ ਦੀ ਪਰਿਕਰਮਾ ਜ਼ਮੀਨ ਕਰਦੀ ਏ, ਧਰਤੀ ਕਰਦੀ ਏ, ਧਰਤੀ ਦੀ ਖਿੱਚ ਦਾ ਮਾਰਿਆ ਚੰਦਰਮਾ ਧਰਤੀ ਦੀ ਪਰਿਕਰਮਾ ਕਰ ਰਿਹਾ, ਤੇ ਮੇਰੇ ਮਾਲਕਾ ਚੰਦਰਮਾ ਦੀ ਖਿੱਚ ਨਾਲ ਸਮੁੰਦਰ ਉਛਾਲੇ ਪਿਆ ਖਾਂਦਾ। ਭਾਵਾਂ ਕਿ ਇਹ ਗੱਲ ਕਹੀ ਜਾਂਦੀ ਏ ਸਮੁੰਦਰ ਵਿੱਚ, ਵਾਹਿਗੁਰੂ ਚੰਦਰਮਾ ਵਿੱਚ ਖਿੱਚ ਨਹੀਂ, ਗ੍ਰੈਵਿਟੀ ਨਹੀਂ। ਇਹ ਠੀਕ ਹੈ ਤੇਰੇ ਤਨ ਨੂੰ ਨਹੀਂ ਖਿੱਚੇਗਾ, ਪਰ ਰੱਬ ਨੇ ਉਹਦੇ ਚ ਬੜੀ ਖਿੱਚ ਰੱਖੀ ਏ, ਇੰਨਾ ਦੂਰ ਚੰਦਰਮਾ ਤੇ ਧਰਤੀ ਤੇ ਪਏ ਕੋਈ ਪਾਣੀ ਨੂੰ ਖਿੱਚ ਖਿੱਚ ਕੇ ਉਛਾਲੇ ਮਾਰਨ ਦੀ ਤਾਕਤ ਦੇ ਦਿੰਦਾ, ਇਹ ਉਹਦੀ ਖਿੱਚ ਹੀ ਹੈ ਨਾ। ਕਹਿਣ ਲੱਗੇ ਸੂਰਜ ਇਹਦੀ ਪਰਿਕਰਮਾ ਛੋਟੀ ਧਰਤੀ ਕਰਦੀ ਏ, ਧਰਤੀ ਦੀ ਪਰਿਕਰਮਾ ਚੰਦਰਮਾ ਦੀ ਖਿੱਚ ਨਾਲ ਚੰਦਰਮਾ ਕਰਦਾ ਹੈ, ਧਰਤੀ ਦੀ ਖਿੱਚ ਨਾਲ ਚੰਦਰਮਾ ਕਰਦਾ, ਚੰਦਰਮਾ ਦੀ ਖਿੱਚ ਨਾਲ ਸਮੁੰਦਰ ਉਛਾਲੇ ਮਾਰਦਾ। ਮੇਰੇ ਮਾਲਕਾ ਤੂੰ ਤਾਂ ਇਹਨਾਂ ਵੱਡੀਆਂ ਚੀਜ਼ਾਂ ਨੂੰ ਪੈਦਾ ਕਰਨ ਵਾਲਾ ਸਭ ਤੋਂ ਵੱਡਾ, ਤੇਰੇ ਵਰਗਾ ਵੱਡਾ ਕੋਈ ਨਹੀਂ ਤੇ ਮੇਰੇ ਵਰਗਾ ਨਿੱਕਾ ਕੋਈ ਨਹੀਂ, ਇੱਕ ਕਿਰਪਾ ਕਰ ਵੱਡਿਆ, ਆਪਣੇ ਨੇਮ ਅਨੁਸਾਰ ਨਿੱਕਿਆਂ ਨੂੰ ਆਪਣੇ ਵੱਲ ਖਿੱਚ ਲੈ, ਤੇਰੀ ਖਿੱਚ ਹੋਵੇ, ਤੂੰ ਮਿਹਰ ਕਰੇ ਤਾਂ ਹੈ। ਭਾਈ ਸਾਹਿਬ ਨੇ ਬੜੇ ਸੋਹਣੇ ਬਚਨ ਲਿਖੇ ਨੇ, ਉਹ ਕਹਿੰਦੇ ਨੇ ਤੁਸੀਂ ਬੰਨਿਆ ਨੇਮ, ਇਹ ਤੁਹਾਡੀ ਮਰਿਆਦਾ ਹੈ, ਤੁਸੀਂ ਬੰਨਿਆ ਨੇਮ, ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ, ਇਹ ਤੇਰੀ ਮਿਹਰ ਹੈ। ਤੁਸੀਂ ਬੰਨਿਆ ਨੇਮ, ਵੱਡੇ ਖਿੱਚਣ ਛੋਟਿਆਂ, ਸੂਰਜ ਖਿੱਚੇ ਧਰਤ, ਧਰਤ ਫਿਰ ਚੰਦ ਨੂੰ, ਚੰਦ ਮਾਰਦਾ ਖਿੱਚ ਉਛਾਲੇ ਸਾਗਰਾਂ, ਰੱਖ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਖਿੱਚ ਆਪਣੇ ਵੱਲ ਖਿੱਚ ਸਭ ਤੋਂ ਵੱਡਿਆ, ਜੇ ਨਾ ਰੱਖੇ ਖਿੱਚ ਸਾਈਆਂ ਮੇਰਿਆ, ਹਾਏ ਗਵਾਚ ਜਾਸਾ ਮੈਂ ਬੰਨ ਤੇ ਬੇਲਿਆ। ਜੇ ਤੂੰ ਕਿਰਪਾ ਕਰੇ ਤੇ ਤਾਂ ਮਿਲਿਆ ਜਾ ਸਕਦਾ, ਤੇਰੀ ਕਿਰਪਾ ਤੋਂ ਬਿਨਾਂ, ਤੇਰੀ ਬਖਸ਼ਿਸ਼ ਤੋਂ ਬਿਨਾਂ ਨਹੀਂ। ਅੱਜ ਮੇਰੇ ਧੰਨ ਗੁਰੂ ਅਮਰਦਾਸ ਜੀ ਨੇ ਜੋ ਸਾਨੂੰ ਵਿਚਾਰ ਲਈ ਇਸ ਅਸਥਾਨ ਤੇ ਪਵਿੱਤਰ ਬਚਨ ਬਖਸ਼ਿਸ਼ ਕੀਤਾ, ਇਸ ਦੀਆਂ ਇਸ ਪਦੇ ਦੀਆਂ ਆਰੰਭਕ ਤੁਕਾਂ ਨੇ, ਤਾਂ ਮਿਲੀਏ ਹਰ ਮੇਲੇ ਜੀਉ, ਹਰ ਬਿਨ ਕਵਣ ਮਿਲਾਏ, ਤਾਂ ਮਿਲੀਏ ਮਿਲੀਏ ਪ੍ਰਭੂ ਨਾਲ ਤਾਂ ਮਿਲਿਆ ਜਾਏਗਾ ਹਰ ਮੇਲੇ ਜੀਉ। ਇੱਥੇ ਜੀਉ ਦੇ ਅਰਥ ਕਰਨਾ ਹੈ ਹੇ ਜੀਉ, ਹੇ ਮੇਰੀ ਜਿੰਦੇ, ਪਰਮਾਤਮਾ ਨਾਲ ਤਾਂ ਮਿਲਿਆ ਜਾਏਗਾ। ਜੇ ਪਰਮਾਤਮਾ ਮਿਲੇਗਾ ਤਾਂ, ਜੇ ਉਹਦੀ ਨਦਰ ਹੋਵੇਗੀ, ਹਜ਼ੂਰ ਕਹਿ ਰਹੇ ਨੇ ਹਰ ਬਿਨ ਕਵਨ ਮਿਲਾਏ, ਪਰਮਾਤਮਾ ਜੀ ਤੇਰੇ ਤੋਂ ਬਿਨਾਂ ਕਿਸੇ ਦੀ ਸਮਰੱਥਾ ਕੀ ਸਾਨੂੰ ਮਿਲਾ ਸਕੇ, ਜੇ ਤੂੰ ਮੇਰ ਕਰੇ ਤਾਂ ਹੀ ਹੈ ਨਾ। ਅਗਲਾ ਬਚਨ,
ਹੁਣ ਫਿਰ ਮਨ ਚ ਖਿਆਲ ਉਪਜਦਾ ਕਦੀ ਤਰਤੀਬ ਅਨੁਸਾਰ ਅਰਥ ਕਰੀਏ ਤੂੰ ਮੇਲੇ ਤਾਂ ਮਿਲਾਂਗੇ ਤੇਰੇ ਤੋਂ ਬਿਨਾਂ ਕੋਈ ਨਹੀਂ ਹੁਣ ਮਨ ਚ ਖਿਆਲ ਉੱਠਿਆ ਰੱਬ ਦਾ ਕੋਈ ਚੱਕਰ ਨਹੀਂ ਕੋਈ ਚਿੰਨ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇੱਥੋਂ ਤੱਕ ਉਹਦਾ ਇੱਕ ਟਿਕਾਣਾ ਥੋੜਾ ਕੋਈ ਇੱਕ ਟਿਕਾਣਾ ਵੀ ਕੋਈ ਨਹੀਂ ਪਰ ਸਾਰੇ ਟਿਕਾਣੇ ਵੀ ਹੈਗੇ ਨੇ ਮਨ ਚ ਆਇਆ ਵੀ ਜੇ ਪਰਮਾਤਮਾ ਨੂੰ ਕਿਰਪਾ ਕਰੇਗਾ ਮਿਲੇਗਾ ਹੁਣ ਦ੍ਰਿਸ਼ਟਮਾਨ ਵਿੱਚ ਸਾਨੂੰ ਕੋਈ ਆਸਰਾ ਚਾਹੀਦਾ ਜਿਹੜਾ ਇਸ ਗੱਲ ਦੀ ਸੋਝੀ ਪਾਏ ਵੀ ਰੱਬ ਮਿਹਰ ਕਰੇ ਤਾਂ ਮਿਲਾਂਗੇ ਅੱਗੇ ਫਿਰ ਹਜ਼ੂਰ ਨੇ ਇਸ ਗੱਲ ਨੂੰ ਖੋਲਿਆ ਕਹਿਣ ਲੱਗੇ ਬਿਨ ਗੁਰ ਪ੍ਰੀਤਮ ਆਪਣੇ ਜੀਓ ਕੌਣ ਭਰਮ ਚੁੱਕਾ ਹੈ ਗੱਲ ਮੁਕਾ ਦਿੱਤੀ ਫਿਰ ਕਹਿੰਦੇ ਨੇ ਭਾਈ ਆਪਣੇ ਗੁਰੂ ਤੋਂ ਬਿਨਾਂ ਇੱਥੇ ਸ਼ਬਦ ਆਪਣੇ ਬਿਨ ਗੁਰ ਪ੍ਰੀਤਮ ਆਪਣੇ ਜੀਓ ਖੇ ਜੀਓ ਆਪਣੇ ਗੁਰੂ ਤੋਂ ਬਿਨਾਂ ਤੇਰੇ ਅੰਦਰ ਦੇ ਭਰਮ ਕੋਈ ਦੂਰ ਨਹੀਂ ਕਰ ਸਕਦਾ ਗੁਰੂ ਪਰਮਾਤਮਾ ਦਾ ਇਉਂ ਕਹਿ ਲਈਏ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ ਸਤਿਗੁਰੂ ਵਿੱਚ ਪਰਮਾਤਮਾ ਨੇ ਆਪਣੇ ਆਪ ਨੂੰ ਰੱਖ ਲਿਆ ਆਪਣੇ ਆਪ ਨੂੰ ਟਿਕਾ ਲਿਆ ਇਹ ਗੁਰੂ ਨਾਨਕ ਸਾਹਿਬ ਦਾ ਅਮੋਲਕ ਬਚਨ ਹੈ ਕਹਿੰਦੇ ਨੇ ਗੁਰੂ ਤੋਂ ਬਿਨਾਂ ਕੋਈ ਭਰਮ ਨਹੀਂ ਚੁਕਾ ਸਕਦਾ ਹੁਣ ਭਰਮ ਹੀ ਤੇ ਜਿਹੜਾ ਪਰਮਾਤਮਾ ਨਾਲ ਮਿਲ ਨਹੀਂ ਦਿੰਦਾ ਅਸੀਂ ਭਰਮ ਦਾ ਅਖਰੀ ਅਰਥ ਵੈਸੇ ਭੁਲੇਖਾ ਵੀ ਕਰਨੇ ਭਰਮ ਦੇ ਅਰਥ ਵਹਿਮ ਭਰਮ ਵੀ ਕੀਤੇ ਜਾਂਦੇ ਨੇ ਜੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਦੇਖੀਏ ਵੀ ਭਰਮ ਦੀ ਡੈਫੀਨੇਸ਼ਨ ਭਰਮ ਦੀ ਪਰਿਭਾਸ਼ਾ ਕੀ ਹੈ ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਭਰਮ ਦੇ ਅਰਥ ਨੇ ਕਿ ਯਥਾਰਥ ਨੂੰ ਯਥਾਰਥ ਦੇ ਨਜ਼ਰੀਏ ਨਾਲ ਨਾ ਤੱਕਣਾ ਇਹ ਹੀ ਭਰਮ ਹੈ ਕਿਵੇਂ ਹਜ਼ੂਰ ਦਾ ਬਚਨ ਹੁੰਦਾ ਮਾਧਵੇ ਕਿਆ ਕਹੀਏ ਭਰਮ ਐਸਾ ਆ ਜੇ ਭਰਮ ਹਜ਼ੂਰ ਕਹਿ ਰਹੇ ਨੇ ਭਰਮ ਦੀ ਪਰਿਭਾਸ਼ਾ ਮਾਧਵੇ ਕਿਆ ਕਹੀਏ ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਭਰਮ ਹੈ ਕਿ ਜੋ ਕੁਝ ਅਸੀਂ ਮੰਨੀ ਬੈਠੇ ਹਾਂ ਹਕੀਕਤ ਵਿੱਚ ਉਹ ਕੁਝ ਨਾ ਹੋਵੇ ਫਿਰ ਬੇਨਤੀ ਸਮਝਿਓ ਜੋ ਕੁਝ ਅਸੀਂ ਮੰਨੀ ਬੈਠੇ ਹਾਂ ਹੁਣ ਇਹਦੀ ਥੋੜੀ ਜਿਹੀ ਵਿਆਖਿਆ ਕਿ ਭਰਮ ਕੀ ਹੈ ਮਾਧਵੇ ਕਿਆ ਕਹੀਏ ਭਰਮ ਆਸਾ ਜੈਸਾ ਮਾਨੀਆ ਹੋਏ ਨਾ ਤੈਸਾ ਗਰਮੀ ਦੇ ਦਿਨ ਨੇ ਮਾਰਵਾੜ ਹੈ ਮਾਰੂਥਲ ਦਾ ਇਲਾਕਾ ਤੇ ਸਾਹਮਣੇ ਦੂਰ ਉਹ ਇੰਜ ਪ੍ਰਤੀਤ ਹੁੰਦਾ ਜਿਵੇਂ ਪਾਣੀ ਦੀਆਂ ਤਰੰਗਾਂ ਬੰਦੇ ਵੱਲ ਚਲੀਆਂ ਆ ਰਹੀਆਂ ਨੇ ਪਰ ਬੰਦਾ ਯਥਾਰਥ ਨੂੰ ਜਾਣਦਾ ਹੈ ਉਹਨੂੰ ਹਕੀਕਤ ਦਾ ਪਤਾ ਵੀ ਇਹ ਜਿਹੜਾ ਪਾਣੀ ਮੈਨੂੰ ਭਾਸਦਾ ਹੈ ਇਹ ਪਾਣੀ ਹੈ ਨਹੀਂ ਇਹ ਦਰਅਸਲ ਸੂਰਜ ਦੀਆਂ ਕਿਰਨਾਂ ਨਾਲ ਰੇਤ ਤਪੀ ਏ ਚਮਕਦੀ ਏ ਤੇ ਰੇਤ ਵਿੱਚੋਂ ਨਿਕਲਦੀ ਹੋਈ ਜਿਹੜੀ ਅੱਗ ਏ ਭੱਠ ਤਪਿਆ ਇਹ ਅੱਗ ਇੰਜ ਪ੍ਰਤੀਤ ਹੁੰਦੀ ਪਈ ਜਿਵੇਂ ਪਾਣੀ ਦਾ ਰੂਪ ਹੈ ਬੰਦਾ ਯਥਾਰਥ ਤੋਂ ਜਾਣੂ ਸੀ ਉਹਨੂੰ ਪਾਣੀ ਦੀ ਲੋੜ ਪਈ ਉਹਨੇ ਚਮਕਦੀ ਰੇਤ ਤੇ ਭਰੋਸਾ ਕਰਕੇ ਉਧਰ ਨਹੀਂ ਦੌੜਿਆ ਪਰ ਮਿਰਗ ਨੂੰ ਯਥਾਰਥ ਦਾ ਪਤਾ ਨਹੀਂ ਉਹਦੀਆਂ ਅੱਖਾਂ ਨੇ ਭੁਲੇਖਾ ਖਾ ਲਿਆ ਉਹਨੇ ਚਮਕਦੀ ਹੋਈ ਰੇਤ ਨੂੰ ਪਾਣੀ ਸਮਝ ਕੇ ਉਧਰ ਦੌੜਿਆ ਤੇ ਚੇਤੇ ਰੱਖਿਓ ਜਦੋਂ ਯਥਾਰਥ ਤੋਂ ਬੰਦਾ ਜਾਣੂ ਨਾ ਹੋਵੇ ਉਦੋਂ ਭਰਮ ਬੰਦੇ ਦੀ ਜ਼ਿੰਦਗੀ ਦੀ ਤਬਾਹੀ ਕਰ ਦਿੰਦਾ ਉਸ ਹਿਰਨ ਨੇ ਦੇਖਿਆ ਕਿ ਚਮਕਦੀ ਰੇਤ ਨੂੰ ਪਾਣੀ ਸਮਝ ਬੈਠਾ ਪਰ ਹਕੀਕਤ ਵਿੱਚ ਉਹ ਪਾਣੀ ਹੈ ਨਹੀਂ ਉਹ ਧਰਤੀ ਦੀ ਤਪਸ਼ ਸੀ ਤੇ ਤਾਂ ਹੀ ਭੁਲੇਖੇ ਵਿੱਚ ਪੈ ਕੇ ਉਹਦੇ ਭਰਮ ਨੇ ਅਖੀਰ ਤੱਕ ਭੁਲੇਖੇ ਵਿੱਚ ਰੱਖਿਆ ਤੇ ਉਹਦਾ ਭਰਮ ਹੀ ਉਹਦੀ ਮੌਤ ਬਣ ਗਿਆ ਮੇਰੇ ਗੁਰੂ ਨੇ ਸਭ ਤੋਂ ਪਹਿਲੀ ਕਿਰਪਾ ਕੀਤੀ ਉਹਨੇ ਭਰਮ ਚੁੱਕਿਆ ਉਹਨੇ ਯਥਾਰਥ ਤੋਂ ਜਾਣੂ ਕਰਾਇਆ ਯਥਾਰਥ ਕੀ ਸੀ ਪਹਿਲੀ ਗੱਲ ਗੁਰੂ ਨੇ ਦੱਸੀ ਚੇਤੇ ਰੱਖੀ ਤੂੰ ਸਰੀਰ ਨਹੀਂ ਇਸ ਭਰਮ ਨੂੰ ਅੰਦਰੋਂ ਆਪਣੇ ਕੱਢ ਦੇ ਕਹੋ ਕਬੀਰ ਇਹ ਰਾਮ ਕੀ ਅੰਸ਼ ਤੇਰੇ ਅੰਦਰ ਪਰਮਾਤਮਾ ਦੀ ਅੰਸ਼ ਇਸ ਭਰਮ ਨੂੰ ਚੁੱਕ ਮੈਂ ਸਰੀਰ ਹਾਂ ਤੇ ਜੇ ਤੂੰ ਇਸ ਭਰਮ ਵਿੱਚ ਰਹਿ ਗਿਓ ਮੈਂ ਤਾਨਾ ਤੇ ਚੇਤੇ ਰੱਖੀ ਐਸੇ ਘਰ ਹਮ ਬਹੁਤ ਵਿਸਾਏ ਜਬ ਹਮ ਰਾਮ ਗਰਭ ਹੋਇਆ ਹੈ ਤੂੰ ਤਨ ਨਹੀਂ ਯਥਾਰਥ ਨੂੰ ਸਮਝ ਤੂੰ ਆਤਮਕ ਸ਼ਹਿਜਾਦਾ ਹੈ ਤੂੰ ਪਰਮਾਤਮਾ ਦਾ ਪੁੱਤਰ ਹੈ ਇਸ ਭਰਮ ਨੂੰ ਚੁੱਕਣ ਲਈ ਕਿ ਜਦੋਂ ਆਤਮਕ ਸ਼ਹਿਜਾਦਾ ਕਮਲਾ ਹੋ ਜਾਏ ਤੇ ਕਈ ਵਾਰੀ ਆਪਣੇ ਅਧਿਕਾਰੀਆਂ ਦੇ ਸਾਹਮਣੇ ਹੱਥ ਅੱਡ ਕੇ ਤਲੀਆਂ ਅੱਡ ਕੇ ਮੰਗਦਾ ਹੈ ਤੇ ਸੱਚਮੁੱਚ ਜਦੋਂ ਕਿਸੇ ਦੇ ਅੰਦਰ ਭਰਮ ਪੈ ਜਾਏ ਆਤਮਕ ਸ਼ਹਿਜਾਦਾ ਹੋਣ ਦੇ ਬਾਵਜੂਦ ਲੋਕਾਂ ਦਾ ਮੁਥਾਜ ਹੋ ਜਾਂਦਾ ਇਸ ਭਰਮ ਨੂੰ ਕੱਢ ਕਿ ਤੂੰ ਕੇਵਲ ਸਰੀਰ ਨਹੀਂ ਤੂੰ ਸਰੀਰ ਵਿੱਚ ਰਹਿਣ ਵਾਲਾ ਹੈ
ਤੇਰੀ ਮੰਜ਼ਿਲ ਪਰਮਾਤਮਾ ਹੈ। ਗੁਰੂ ਨੇ ਭਰਮ ਨੂੰ ਕੱਢਿਆ ਕਿ ਦ੍ਰਿਸ਼ਟਮਾਨ ਸੰਸਾਰ ਵਿੱਚ ਤੂੰ ਵਿਚਰਨਾ, ਪਰ ਇਸ ਦ੍ਰਿਸ਼ਟਮਾਨ ਨੇ ਤੇਰੇ ਨਾਲ ਜਾਣਾ ਨਹੀਂ। ਗੁਰੂ ਨੇ ਭਰਮ ਨੂੰ ਕੱਢਿਆ ਕਿ ਜਿਹੜੀ ਕੀਰਤਨ ਦੀ ਪੂਜਾ ਵਿੱਚ ਤੂੰ ਦੇਵੀ ਦੇਵੇ ਦੇਵਤੇ ਪੂਜਣਾ, ਕੀ ਆ ਭਰਮ ਨਹੀਂ ਕੱਢਿਆ ਹਜ਼ੂਰ ਨੇ? ਕਾਹੂ ਲੈ ਪਾਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੈ ਲਟਕਾਇਓ, ਕਾਹੂ ਲਖਿਓ ਔਰ ਅਵਾਚੀ ਦਿਸ਼ਾ ਮੈਂ, ਕਾਹੂ ਪਿਛਾ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ ਪਚ ਕੋ ਮਿਰਤਾਨ ਕੋ ਪੂਜਨ ਦਾਇਓ, ਪੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਗੁਰੂ ਨੇ ਭਰਮ ਚੁੱਕਿਆ ਤੇ ਮਹਾਰਾਜ ਫਿਰ ਪ੍ਰਾਪਤੀ ਕਿਵੇਂ? ਆਪ ਰੋਜ਼ ਪੜ੍ਹਦੇ ਹੋ, ਇਸ ਤੋਂ ਪਹਿਲਾਂ ਸੋਈਆ ਹੈ ਕਹਾ ਭਇਓ, ਜੋ ਦੋ ਲੋਚਨ ਮੂੰਦ ਕਹਿ ਬੈਠ ਰਹੇ ਹੋ, ਬਕ ਧਿਆਨ ਲਗਾਇਓ, ਨਾਚ ਫਿਰਿਓ ਲੀਏ ਸਾਤ ਸਮੁੰਦਰ ਲੋਕ ਗਇਓ, ਪਰ ਲੋਕ ਗਵਾਇਓ, ਬਾਤ ਕੀ ਹੋ ਬਖਿਆਨ ਤੋਂ ਬੈਠ ਕੇ ਐਸੀ ਐਸੇ ਤੋਂ ਬੈਸ ਬਤਾਇਓ, ਇਸ ਭਰਮ ਤੋਂ ਉੱਪਰ ਚੁੱਕ ਕੇ ਯਥਾਰਥ ਦੱਸਿਆ ਕਿ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਹੋ ਤਿਨੀ ਪ੍ਰਪਾਇਓ। ਗੁਰੂ ਨੇ ਯਥਾਰਥ ਦੱਸ ਕੇ ਕਿਹਾ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਤੇ ਯਥਾਰਥ ਇਹੀ ਕਿ ਨਾਮ ਬਿਨਾਂ ਸਭ ਕੂੜ ਗਾਲੀ ਖੋਚੀਆਂ। ਗੁਰੂ ਨੇ ਭਰਮ ਚੁੱਕਿਆ, ਕਹਿਣ ਲੱਗੇ ਦੂਤ ਤਾਂ ਬਚਣਾ ਥਨੋ ਬਿਟਾਰਿਓ, ਫੂਲ ਭਵਰ ਜਨ ਮੀਨ ਵਿਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੂ, ਅਵਰ ਨਾ ਫੂਲ ਅਨੂਪ ਨਾ ਪਾਵੂ, ਮਹਿਲਾ ਗਰ ਬੇਰੇ ਹੈ ਭੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ, ਧੂਪ ਦੀਪ ਨਹੀਂ ਬੇਦਾ ਬਸਾ, ਕੈਸੀ ਪੂਜ ਕਰੇ ਤੇਰੀ ਦਸਾ। ਭਰਮ ਚੁੱਕ ਦਿੱਤੇ, ਪਾਣੀ ਜੂਠਾ ਦੁੱਧ ਜੂਠਾ ਫਲ ਜੂਠੇ, ਜੇ ਰੱਬ ਦੀ ਪੂਜਾ ਕਰਨੀ ਭਾਈ ਤਨ ਮਨ ਅਰਪੂ ਪੂਜ ਚੜਾਵੂ, ਗੁਰ ਪ੍ਰਸਾਦ ਨਿਰੰਜਨ ਪਾਉ। ਯਥਾਰਥੇ ਵੇ ਕਿ ਆਪਣਾ ਤਨ ਮਨ ਭੇਟਾ ਕਰ ਦੇ। ਖੈਰ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਬਿਨ ਗੁਰ ਪ੍ਰੀਤਮ ਆਪਣੇ ਜੀਓ, ਖੇ ਜੀਓ ਆਪਣੇ ਪਿਆਰੇ ਵਾਹਿਗੁਰੂ ਤੋਂ ਬਿਨਾਂ, ਆਪਣੇ ਗੁਰੂ ਤੋਂ ਬਿਨਾਂ ਕੌਣ ਭਰਮ ਚੁਕਾਏ? ਕੌਣ ਹੈ ਜਿਹੜਾ ਅੰਦਰ ਦੇ ਭੁਲੇਖੇ ਦੂਰ ਕਰੇਗਾ? ਗੁਰੂ ਹੀ ਭਰਮ ਚੁਕਾਉਂਦੇ ਨੇ ਨਾ। ਗੁਰ ਭਰਮ ਚੁਕਾਏ ਇਉਂ ਮਿਲੀਐ ਮਾਏ, ਤਾਂ ਸਾ ਧਨ ਸੁਖ ਪਾਏ। ਗੁਰ ਭਰਮ ਚੁਕਾਏ, ਗੁਰੂ ਨੇ ਅੰਦਰ ਦੇ ਭਰਮ ਚੁਕਾ ਦਿੱਤੇ। ਤੇ ਵੈਸੇ ਤਾਂ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਸਾਨੂੰ ਯਥਾਰਥ ਨਾਲ, ਹਕੀਕਤ ਨਾਲ, ਸੱਚਾਈ ਨਾਲ ਜੋੜਦੀ। ਇੱਕ ਸੱਜਣ ਨੇ ਬੜੇ ਪਿਆਰੇ ਬਚਨ ਕਹਿ ਸਨ, ਤੇ ਬੜਾ ਸਿਆਣਾ ਉਹ ਵਿਦਵਾਨ ਹੈ। ਉਹਨਾਂ ਨੂੰ ਪੁੱਛਿਆ ਗਿਆ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਹੈ? ਹੁਣ ਜਿਸ ਬੰਦੇ ਨੂੰ ਪਤਾ ਹੀ ਨਹੀਂ, ਗੁਰਮੁਖੀ ਬੋਲੀ ਨਹੀਂ ਜਾਣ, ਵਾਹਿਗੁਰੂ ਲਿਪੀ ਨਹੀਂ ਜਾਣਦਾ, ਉਹਨੂੰ ਸ਼ਬਦਾਵਲੀ ਦਾ ਨਹੀਂ ਪਤਾ, ਤੇ ਜੇ ਆਪਾਂ ਬਾਣੀ ਦੀ ਵਿਆਖਿਆ ਕਰਨ ਬਹਿ ਜਾਂਗੇ, ਹੋ ਸਕਦਾ ਉਹ ਕਹੇ ਵੀ ਮੈਨੂੰ ਚਾਰ ਅੱਖਰਾਂ ਚ ਦੱਸ। ਮੈਂ ਸੰਖੇਪ ਚ ਪੁੱਛਣਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਚ ਕੀ ਹੈ? ਉਹਨਾਂ ਨੇ ਬੜਾ ਸੋਹਣਾ ਉੱਤਰ ਦਿੱਤਾ, ਕਹਿਣ ਲੱਗੇ ਗੁਰੂ ਹੈ ਅਗਾਧ ਬੋਧ। ਪਰ ਜਿੰਨੀ ਕੁ ਸਮਝ ਮੈਨੂੰ ਪਈ ਹੈ ਨਾ, ਜਿੰਨੀ ਕੁ ਉਹਨੇ ਜਣਾਈ ਹੈ, ਦੇਖੋ ਜੇ ਰੱਬ ਅਕਲ ਵੀ ਦੇਵੇ, ਸਿਆਣਪ ਵੀ ਦੇਵੇ, ਵਿਚਾਰ ਤੇਰੇ ਅੰਦਰ ਨੂੰ ਦੇਵੇ, ਕਦੀ ਆਪਣੀ ਸਿਆਣਪ ਅਕਲ ਤੇ ਵਿਚਾਰ ਨੂੰ ਗੁਰੂ ਤੋਂ ਵੱਖ ਨਾ ਕਰੀ। ਚੇਤੇ ਰੱਖਿਓ, ਵਿਚਾਰ ਉਹ ਸਿਆਣਪ ਕਈ ਵਾਰੀ ਮੈਲ ਬਣ ਜਾਂਦੀ ਹੈ। ਉਹਨਾਂ ਪੁੱਛਿਆ ਤੇ ਉੱਤਰ ਦਿੱਤੋ ਨੇ, ਕਹਿਣ ਲੱਗੇ ਚਾਰ ਗੱਲਾਂ ਦੀ ਸਮਝ ਮੈਨੂੰ ਪਈ ਹੈ। ਸਭ ਤੋਂ ਪਹਿਲੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਿਰੋਲ ਸੱਚ ਦੀ ਵਿਆਖਿਆ, ਪਹਿਲੀ ਬਾਤ ਸਿਰਫ ਸੱਚ ਦੀ ਵਿਆਖਿਆ। ਦੂਸਰਾ ਜੀ, ਕਹਿਣ ਲੱਗੇ ਜਿਸ ਸੱਚ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਚ ਕੀਤੀ ਗਈ ਹੈ, ਉਸ ਸੱਚ ਤੱਕ ਪਹੁੰਚਣ ਦਾ ਵਸੀਲਾ ਗੁਰੂ ਗ੍ਰੰਥ ਸਾਹਿਬ ਦੱਸਿਆ, ਜੁਗਤ ਦੱਸੀਏ ਕਿਵੇਂ ਪਹੁੰਚਣਾ। ਤੀਸਰੀ ਗੱਲ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਨੇ ਉਸ ਜੁਗਤ ਨੂੰ, ਉਸ ਵਸੀਲੇ ਨੂੰ ਅਪਣਾ ਕੇ ਪਰਮਾਤਮਾ ਤੱਕ ਪਹੁੰਚ ਬਣਾ ਲਈ, ਉਸ ਸੱਚ ਤੱਕ ਪਹੁੰਚਿਆ ਹੋਇਆਂ ਦਾ ਜੀਵਨ ਦੱਸਿਆ ਗਿਆ ਹੈ, ਜਿਹੜੇ ਜਪਦੇ ਨੇ, ਜੁੜੇ ਨੇ। ਤੇ ਚੌਥਾ ਕਹਿਣ ਲੱਗੇ, ਚੌਥਾ ਇਹ ਵੇ ਕਿ ਜਿਨ੍ਹਾਂ ਨੂੰ ਮਨੁੱਖਾ ਦੇਹੀ ਮਿਲੀ, ਪਰ ਇੰਨਾ ਵੱਡਾ ਭੰਡਾਰਾ ਮਿਲਣ ਦੇ ਬਾਵਜੂਦ ਉਹ ਬੰਦੇ ਸੱਚ ਤੋਂ ਹੀਣੇ ਰਹਿ ਗਏ, ਵਾਂਝੇ ਰਹਿ ਗਏ। ਉਹਨਾਂ ਸੱਚ ਤੋਂ ਵਾਂਝੇ ਲੋਕਾਂ ਦੀ ਅੰਦਰ ਦੇ ਦੁੱਖ ਨੂੰ ਬਿਆਨ ਕੀਤਾ ਗਿਆ, ਨਾਮ ਤੋਂ ਵਿਛੁੰਨਿਆਂ ਦੀ ਗੱਲ ਕੀਤੀ, ਸੱਚ ਨੂੰ ਪਾਉਣ, ਸੱਚ ਦੀ ਵਿਆਖਿਆ, ਸੱਚ ਨੂੰ ਪਾਉਣ ਦਾ ਵਸੀਲਾ, ਸੱਚ ਵਿੱਚ ਅਭੇਦ ਹੋਏ ਗੁਰਮੁਖਾਂ ਦਾ ਜੀਵਨ, ਤੇ ਜਿਹੜੇ ਸੱਚ ਤੋਂ ਵਿਰਵੇ ਰਹਿ ਗਏ, ਵਾਂਝੇ ਰਹਿ ਗਏ, ਉਹਨਾਂ ਦੀ ਗੱਲ ਕੀਤੀ ਗਈ।
ਖੈਰ ਮੈਂ ਜਿਹੜੀ ਬੇਨਤੀ ਕਰਨਾ ਪਿਆ ਕਿ ਹਜ਼ੂਰ ਕਹਿੰਦੇ ਨੇ ਗੁਰੂ ਭਰਮ ਚੁਕਾਉਂਦਾ ਤੇ ਸਤਿਗੁਰੂ ਨੇ ਬੜੇ ਸਾਡੇ ਭਰਮ ਚੁਕਾਏ। ਆਸਾ ਕੀ ਵਾਰ ਦਾ ਕੀਰਤਨ ਭਾਈ ਸਾਹਿਬ ਕਰਕੇ ਗਏ ਆ ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵਾਰ ਦਾ ਸੰਬੰਧ ਸੂਰਮਿਆਂ ਨਾਲ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਚ 9 ਧੁਨੀਆਂ ਦਰਜ ਕੀਤੀਆਂ ਤੇ ਧੁਨੀਆਂ ਵੀ ਉਹਨਾਂ ਮਰਜੀਵੜਿਆਂ ਸੂਰਮਿਆਂ ਦੀਆਂ ਜਿਹੜਾ ਕੁਝ ਪ੍ਰਾਪਤ ਕਰਕੇ ਗਏ। ਹੁਣ ਆਸਾ ਕੀ ਵਾਰ ਵਿਚ ਵੀ ਹੈ ਨਾ ਕਿ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੂੰਡੇ ਅਸ ਰਾਜੈ ਕੀ ਧੁਨੀ। ਸੂਰਮੇ ਦੀ ਗੱਲ ਕੀਤੀ ਗਈ ਪਰ ਵਾਰ ਦਾ ਸੰਬੰਧ ਤਾਂ ਸ਼ਾਮ ਨੂੰ ਹੈ। ਵਾਰ ਦਾ ਸੰਬੰਧ ਤਾਂ ਸ਼ਸਤਰ ਵਸਤਰ ਧਾਰਨ ਕੀਤੇ ਸੂਰਮਿਆਂ ਦੇ ਖੂਨ ਵਿੱਚ ਉਬਾਲਾ ਪੈਦਾ ਕਰ ਲਈਏ। ਪਰ ਗੁਰੂ ਜੀ ਨੇ ਸਵੇਰੇ ਆਸਾ ਕੀ ਵਾਰ ਕਹੀ, ਭਾਈ ਆਸਾ ਕੀ ਵਾਰ ਦਾ ਕੀਰਤਨ ਹੋਵੇ ਕਰੇ। ਤੇ ਇਤਿਹਾਸ ਵਿੱਚ ਆਉਂਦਾ ਰਬਾਬੀ ਆਸਾ ਕੀ ਵਾਰ ਗਾਉਂਦੇ ਨੇ, ਸਵੇਰੇ ਕਿਉਂ ਕਹਿ ਦਿੱਤਾ? ਹਾਲਾਂਕਿ ਜੇ ਆਸਾ ਕੀ ਵਾਰ ਦੇ ਅਰਥ ਕੀਤੇ ਜਾਣ ਤੇ ਮੇਰਾ ਖਿਆਲ ਹੈ ਜਿੰਨਾ ਬੰਦਾ ਸਿਰ ਝੂਮ ਕੇ ਨਾਲ ਗਾਉਂਦਾ ਹੈ, ਜਦੋਂ ਵਾਰ ਦੇ ਅਰਥ ਹੋਣਗੇ ਫਿਰ ਗੁਰੂ ਸਾਹਮਣੇ ਸ਼ੀਸ਼ਾ ਰੱਖੇਗਾ, ਮੈਂ ਤੈਨੂੰ ਕੀ ਕਹਿਣਾ, ਤੂੰ ਰੋਜ਼ ਗਾਈ ਕੀ ਜਾਣਾ ਤੇ ਦੇਖ ਜੋ ਕੁਝ ਤੂੰ ਰੋਜ਼ ਗਾ ਰਿਹਾ ਪੜ੍ਹ ਰਿਹਾ ਕਿ ਤੇਰੇ ਅੰਦਰ ਦੇ ਭਰਮ ਉੱਠੇ ਨੇ। ਵਾਰ ਸੁਣਾਈ ਜਾ ਸੂਰਮਿਆਂ ਦੀ ਤੇ ਕਾਇਰ ਤੇ ਬੁੱਧ ਦਿਲ ਬੰਦੇ ਵੀ ਰਣ ਤੱਤੇ ਵਿੱਚ ਜੂਝ ਮਰਦੇ ਨੇ, ਜਿੱਤਦੇ ਨੇ। ਤੇ ਜਿਹੜਾ ਆਸਾ ਕੀ ਵਾਰ ਟੇਕ ਕੇ ਸੁਣੇਗਾ, ਚੇਤੇ ਰੱਖੋ ਭਰਮ ਦੇ ਛੌੜ ਉਹਦੇ ਕੱਟੇ ਜਾਣਗੇ, ਜੀਵਨ ਦੇ ਸੰਗਰਾਮ ਵਿੱਚ ਕਰਮ ਕਾਂਡਾਂ ਨੂੰ ਜਿੱਤ ਕੇ ਪਰਮਾਤਮਾ ਦੇ ਘਰ ਤੱਕ ਪਹੁੰਚ ਜਾਏਗਾ। ਆਸਾ ਕੀ ਵਾਰ ਭਰਮ ਚੁੱਕਦੀ ਹੈ ਕਿ ਆ ਭਰਮ ਨਹੀਂ ਗੁਰੂ ਨੇ ਚੁਕਾਇਆ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਤ ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਘੱਤ ਹੈ ਤੇਰੇ ਕੋਲ। ਉਹਨੇ ਕਿਹਾ ਮੇਰੇ ਕੋਲ ਆ, ਮੇਰੇ ਗੁਰੂ ਨੇ ਭਰਮ ਚੁਕਾ ਕੇ ਕਿਹਾ ਚੌਕੜ ਮੁੱਲ ਅਣਾਇਆ ਬੈ ਚੌਕਾ ਪਾਇਆ ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਵਾ ਉਹ ਝੜ ਪਿਆ ਬੇਤੱਗਾ ਗਿਆ। ਲੋਕ ਭਰਮ ਪਾਲਦੇ ਸਨ, ਮਰਨ ਤੋਂ ਬਾਅਦ ਸ਼ਰਾਧ ਕਰੀ ਜਾ ਰਹੇ ਨੇ। ਗੁਰੂ ਨੇ ਭਰਮ ਚੁੱਕਿਆ, ਕਹਿਣ ਲੱਗੇ ਨਾਨਕ ਅੱਗੇ ਖੋ ਮਿਲੇ ਜੇ ਖੱਟੇ ਘਾਲੇ ਦੇ। ਲੋਕ ਪੈਰਾਂ ਚ ਘੁੰਗਰੂ ਬੰਨ ਕੇ ਆਪਣੇ ਚੇਲਿਆਂ ਦੇ ਘਰ ਚ ਨੱਚਦੇ ਨੇ, ਮੇਰੇ ਗੁਰੂ ਨੇ ਭਰਮ ਚੁਕਾ ਦਿੱਤਾ। ਕਾਹਦਾ ਗੁਰੂ ਹੈ ਜਿਹੜਾ ਚੇਲਿਆਂ ਦੀ ਜੇਬ ਦਾ ਮੁਤਾਜ ਹੈ? ਹਜ਼ੂਰ ਨੇ ਕਿਹਾ ਵਾਹਣ ਚੇਲੇ ਨੱਚਣ ਗੁਰ ਪੈਰ ਖਲਾਇਣ ਫੇਰਨ ਸਿਰ ਉੱਡ ਉੱਡ ਰਾਵਾ ਝਾਟੇ ਪਾਏ ਵੇਖੇ ਲੋਕ ਸਹਿ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ ਮੇਰੇ ਕਹਿਣ ਤੋਂ ਮੁਰਾਦ ਇਹ ਭਰਮ ਚੁੱਕ ਦਿੱਤਾ। ਆਸਾ ਕੀ ਵਾਰ ਵਿੱਚ ਗੁਰੂ ਨੇ ਭਰਮ ਕੀਤੇ ਦੂਰ ਤੇ ਹਜ਼ੂਰ ਬਚਨ ਕਰ ਰਹੇ ਨੇ। ਜਦੋਂ ਭਰਮ ਚੁੱਕਿਆ ਗਿਆ ਸਾ ਧਨ ਸੁੱਖ ਪਾਏ ਹੇ ਮਾਂ ਤਾਂ ਪਰਮਾਤਮਾ ਮਿਲਿਆ, ਸਾ ਧਨ ਉਹ ਜੀਵ ਇਸਤਰੀ ਉਹਨੂੰ ਆਤਮਕ ਸੁੱਖ ਮਿਲਿਆ। ਗੁਰ ਸੇਵਾ ਬਿਨ ਘੋਰ ਅੰਧਾਰ ਬਿਨ ਗੁਰ ਮਗ ਨਾ ਪਾਏ। ਗੁਰੂ ਦੀ ਸੇਵਾ ਤੋਂ ਬਿਨਾਂ ਹਨੇਰਾ ਘੋਰ ਅੰਧਾਰ ਹੈ, ਸੇਵਾ ਹੀ ਹੈ ਜਿਹੜੀ ਪਿਆਰੇ ਵਾਹਿਗੁਰੂ ਤੱਕ ਤੇ ਗੁਰੂ ਦੀ ਕਿਰਪਾ ਤੱਕ ਸਾਨੂੰ ਪਹੁੰਚਾਏਗੀ, ਕਿਉਂਕਿ ਗੁਰੂ ਨੇ ਉਸ ਤੱਕ ਮਿਲਾਉਣਾ ਹੈ ਨਾ। ਤੇ ਸੇਵਾ ਕੋਈ ਤਨ ਨਾਲ ਕਰਦਾ, ਕੋਈ ਧਨ ਨਾਲ ਕਰਦਾ, ਕੋਈ ਮਨ ਨਾਲ ਕਰਦਾ, ਕੋਈ ਸੁਰਤ ਨਾਲ ਕਰਦਾ। ਗੁਰੂ ਦੀ ਸੇਵਾ ਦੇਖੋ, ਸਿਮਰਨ ਖੁਰਾਕ ਹੈ, ਸੇਵਾ ਵਰਜਿਸ਼ ਹੈ। ਜੇ ਕੱਲੀ ਬੰਦਾ ਖੁਰਾਕ ਖਾਈ ਜਾਏ, ਵਰਜਿਸ਼ ਨਾ ਕਰੇ, ਖੁਰਾਕ ਵੀ ਕਈ ਵਾਰੀ ਰੋਗ ਬਣ ਜਾਂਦੀ ਏ। ਤੂੰ ਰੱਜ ਕੇ ਸਿਮਰਨ ਕਰ ਤੇ ਖੱਤੀ ਸੇਵਾ ਕਰ। ਗੁਰਮੁਖਾ ਸਿਮਰਨ ਕੀਤਾ ਹੋਇਆ ਤਾਕਤ ਦਏਗਾ ਜਦੋਂ ਖੱਤੀ ਗੁਰੂ ਦੀ ਸੇਵਾ ਕਰੇ। ਤਨ ਮਨ ਧਨ ਸਭ ਕੁਝ ਗੁਰੂ ਦੇ ਚਰਨਾਂ ਚ ਸਮਰਪਿਤ ਕਰਕੇ ਤੇ ਧਨ ਗੁਰੂ ਗੋਬਿੰਦ ਸਿੰਘ ਉਹਨਾਂ ਨੂੰ ਪੁੱਛਿਆ ਸੱਚੇ ਪਾਤਸ਼ਾਹ ਕਿ ਤੁਹਾਡਾ ਸਭ ਤੋਂ ਪਿਆਰਾ ਸਿੱਖ ਕੌਣ ਹੈ? ਇੱਕ ਤਾਂ ਰਹਿਤਨਾਮਿਆਂ ਦਾ ਬਚਨ ਹੈ ਤੇ ਦੂਸਰਾ ਕਵੀ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਚ ਲਿਖਿਆ। ਸਿਰ ਮੈਂ ਇੱਕ ਇੱਕ ਤੁਕ ਦੇ ਅਰਥ ਕਰੀ ਜਾ ਰਿਹਾ ਥੋੜੇ ਜਿਹਾ ਪ੍ਰਮਾਣ ਦੇ ਕੇ ਕਿ ਗੁਰੂ ਦੀ ਸੇਵਾ ਤੋਂ ਬਿਨਾਂ ਰਸਤਾ ਨਹੀਂ। ਰਹਿਤਨਾਮਿਆਂ ਚ ਲਿਖਿਆ ਮੇਰਾ ਪਿਆਰਾ ਸਿੱਖ ਉਹ ਵੇ ਜਿਸ ਨੇ ਆਪਣੀ ਜ਼ਿੰਦਗੀ ਵਿੱਚ ਇਹਨਾਂ ਪੰਜ ਐਬਾਂ ਵਿੱਚੋਂ ਕਿਸੇ ਵੀ ਐਬ ਨੂੰ ਨੇੜੇ ਨਹੀਂ ਲੱਗਣ ਦਿੱਤਾ। ਤੇ ਮੇਰਾ ਨਹੀਂ ਖਿਆਲ, ਵਾਹਿਗੁਰੂ ਕਿਰਪਾ ਕਰੇ
ਉਹ ਕਿਹੜੇ? ਕਹਿਣ ਲੱਗੇ ਪਰ ਨਾਰੀ ਜੁਆ ਅਖਤ ਚੋਰੀ ਮਦਰਾ ਜਾਣ। ਆ ਪੰਜ ਐਬ, ਪਰ ਨਾਰੀ ਜੁਆ ਅਖਤ ਚੋਰੀ ਮਦਰਾ ਜਾਣ, ਪਾਂਚ ਐਬ ਜੇ ਜਗਤ ਮੈਂ ਤਜੇ ਸੋ ਸਿੰਘ ਸੁਜਾਣ। ਜਿਹਨੇ ਛੱਡ ਦਿੱਤੇ ਉਹ ਸਿਆਣਾ ਮੇਰਾ ਸਿੱਖ। ਹੁਣ ਇਹ ਪੰਜੇ ਕੀ ਨੇ ਸੰਖੇਪ ਚ ਕਹਿਦਿਆਂ, ਪਰ ਤਨ ਗਾਮੀ ਭਾਵੇਂ ਉੱਤੇ ਪੰਜ ਕਿਰਪਾਨਾਂ ਪਾ ਕੇ ਤੁਰਿਆ ਫਿਰੇ, ਜੇ ਜੀਵਨ ਨਹੀਂ ਤੇ ਖਿਮਾ ਕਰਿਓ ਜਨੇਊ ਦਸ ਵੀ ਬਲੇਟੀ ਫਿਰੇ, ਬ੍ਰਾਹਮਣ ਉਹਦਾ ਅਸਰ ਕੀ ਹੈ। ਮੇਰਾ ਸਿਆਣਾ ਸਿੱਖ ਹੋਵੇ ਜਿਹੜਾ ਪਰ ਤਨ ਨੂੰ ਝਾਕਦਾ ਹੈ, ਵਹਿੰਦਾ ਹੈ, ਪਰ ਉਹਦੀ ਵੇਖਣੀ ਵਿੱਚ ਵੀ ਚੰਮ ਦ੍ਰਿਸ਼ਟੀ ਨਹੀਂ, ਉਹਦੀ ਵੇਖਣੀ ਵਿੱਚ ਵੀ ਬ੍ਰਹਮ ਦ੍ਰਿਸ਼ਟੀ ਹੈ। ਪਰ ਨਾਰੀ ਜੁਆ, ਜੁਆ ਨਾ ਖੇਡੇ, ਚੋਰੀ ਨਾ ਕਰੇ, ਅਸਤ ਮੀਂਝ ਝੂਠ ਨਾ ਬੋਲੇ। ਪਰ ਨਾਰੀ ਜੁਆ ਅਸਤ ਚੋਰੀ ਮਦਰਾ ਸ਼ਰਾਬ ਨਾ ਪੀਏ। ਤੇ ਗੁਰਮੁਖੋ ਰਾਤ ਨੂੰ ਬੋਤਲ ਡੱਕ ਵੀ ਲੈਣੀ ਤੇ ਸਵੇਰੇ ਕਹਿਣਾ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਲਿਆ, ਕਾਹਦਾ ਤੂੰ ਸਿੱਖ ਹੋਇਆ ਭਾਈ। ਪਰ ਨਾਰੀ ਜੁਆ ਅਸਤ ਚੋਰੀ ਮਦਰਾ ਜਾਨ, ਪਾਂਚ ਐਬ ਜੇ ਜਗਤ ਮੈਂ ਤਜੇ ਤੂੰ ਸਿੰਘ ਸਜਾਣ। ਤੇ ਅਗਲਾ ਬਚਨ ਕਿਹਾ, ਮਹਾਰਾਜ ਹੋਰ ਕਿਰਪਾ ਕਰੋ। ਕਹਿਣ ਲੱਗੇ ਕਿ ਮੈਂ ਤੈਨੂੰ ਹੋਰ ਦੱਸ ਦਿਆਂ, ਭਾਈ ਦਇਆ ਸਿੰਘ ਨੂੰ ਕਹਿ ਰਹੇ ਨੇ ਹਜ਼ੂਰ, ਦਇਆ ਸਿੰਘ ਜਿਹੜਾ ਸਿੱਖ ਮੁਖ ਵਿੱਚੋਂ ਤੇ ਮਨ ਵਿੱਚੋਂ ਗੁਰੂ ਗੁਰੂ ਜਪੇ, ਪਹਿਲਾਂ ਮੂੰਹ ਚੋਂ ਫਿਰ ਮਾਨਸਿਕ ਜਪ ਕਰੇ। ਕਹਿਣ ਲੱਗੇ ਖੱਥਾਂ ਨਾਲ ਸੇਵਾ ਕਰੇ ਤੇ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹੇ ਨਾ। ਕਹਿਣ ਲੱਗੇ ਮੈਂ ਉਹਦੇ ਚਰਨਾਂ ਦੀ ਧੂੜ ਬਣ ਜਾਵਾਂਗਾ। ਇਹ ਬਚਨ ਨੇ, ਮਨ ਤੇ ਕਹਿ ਮੁਖ ਤੇ ਸਦਾ ਲਿਵ ਨਾਮ ਲਗਾਵੈ। ਆਹ ਸੇਵਾ ਕਰੇ, ਮਨ ਤੇ ਕਹਿ ਮੁਖ ਤੇ ਸਦਾ ਲਿਵ ਨਾਮ ਲਗਾਵੈ, ਹਾਥਨ ਕਿਉਂ ਕਰ ਟਹਿਲ ਕੋ ਸਿੱਖ ਸੰਤ ਰਜਾਵੈ, ਸੋ ਮਮ ਪਿਆਰੋ ਅਧਕ ਹੈ, ਬਸ ਰਹੁ ਸਦੀਵਾ, ਕਰਨੀ ਉੱਚੀ ਨਿਤ ਕਰੈ, ਰਾਖੈ ਮਨ ਨੀਵਾਂ। ਸੇਵਾ ਕਰੇ ਮੈਂ ਉਹਦੇ ਚਰਨਾਂ ਦੀ ਧੂਣ। ਹਜ਼ੂਰ ਨੇ ਕਿਹਾ, ਗੁਰ ਸੇਵਾ ਬਿਨ ਘੋਰ ਅੰਧਾਰ, ਬਿਨ ਗੁਰ ਮਗ ਨਾ ਪਾਏ, ਕਾਮਣ ਰੰਗ ਰਾਤੀ ਸਹਿਜੇ ਮਾਤੀ, ਗੁਰ ਕੈ ਸ਼ਬਦ ਵਿਚਾਰੇ। ਉਹ ਜੀਵ ਇਸਤਰੀ ਗੁਰੂ ਦੀ ਸ਼ਬਦ ਨਾਲ ਵਿਚਾਰ ਨਾਲ ਜੁੜ ਕੇ ਪਿਆਰੇ ਦੇ ਰੰਗ ਵਿੱਚ ਰੱਤੀ ਗਈ। ਹਜ਼ੂਰ ਕਰੇ ਨਾਨਕ ਕਾਮਣ ਹਰ ਵਰ ਪਾਇਆ, ਗੁਰ ਕੈ ਭਾਏ ਪਿਆਰੇ। ਤਨ ਗੁਰੂ ਅਮਰਦਾਸ ਕਹਿੰਦੇ ਨੇ, ਭਾਈ ਉਸ ਜਗਿਆਸੂ ਰੂਪ ਜੀਵ ਇਸਤਰੀ ਨੇ, ਉਸ ਅੰਦਰ ਦੀ ਤਲਬ ਰੱਖਣ ਵਾਲੇ ਗੁਰਮੁਖ ਨੇ ਪਿਆਰੇ ਪਰਮਾਤਮਾ ਨੂੰ ਪਾਇਆ। ਪਰ ਪਾਇਆ ਕਿਵੇਂ? ਜਦੋਂ ਗੁਰੂ ਨੇ ਵਿਚੋਲਾ ਬਣ ਕੇ ਪ੍ਰੇਮ ਦਿੱਤਾ, ਤਾਂ ਹੀ ਗੁਰੂ ਨੇ ਕਿਹਾ ਕਿ ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਜੀਤ ਵਿਛੜੀ।

0: ਟਕਿਆ। ਆਹ ਪੰਜ ਕੁ ਦਿਨ ਨਿਕਲੇ ਨੇ, ਦੋ ਤਰੀਕ ਤੱਕ ਉਹ ਆਪ ਜੀ ਦੇ ਚਰਨ ਪਰਸਨੇ ਨੇ, ਕਿਉਂਕਿ ਬੜੇ ਗੁਰਮੁਖ ਪਿਆਰੇ ਸਿੰਘ ਸਾਹਿਬ, ਗਿਆਨੀ ਹਰਨਾਮ ਸਿੰਘ, ਗਿਆਨੀ ਸਤਨਾਮ ਸਿੰਘ ਕੱਲ ਹੀ ਕਥਾ ਕਰਕੇ ਗਏ, ਬਹੁਤ ਤੁਰੰਤਰ ਵਿਦਵਾਨ ਗਿਆਨੀ ਹਰਿੰਦਰ ਸਿੰਘ ਜੀ ਅਲਵਰ ਵਾਲੇ, ਉਹਨਾਂ ਨੇ ਆਪ ਦੇ ਦਰਸ਼ਨ ਕੀਤੇ। ਪਰ ਜਿੰਨੀ ਕੁ ਗੁਰੂ ਸੂਝ ਬਖਸ਼ੇਗਾ, ਮੈਂ ਵਿਦਵਾਨ ਕੋਈ ਨਹੀਂ ਜੇ ਮੈਂ ਗੁਰੂ ਦੀ ਹਜ਼ੂਰੀ ਚ ਮੰਨ ਲੈਂਦਾ ਇਸ ਭੁਲੇਖੇ ਨੂੰ, ਪਰ ਜਿੰਨੀ ਕੁ ਜੇ ਹਾਥੋਂ ਜਣਾ ਹੈ ਬਸ ਓਨੀ ਕੁ ਬੇਨਤੀ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ ਪੁੱਤਰ ਪਰਾਂ ਤੇ ਉੜਦੀ ਫੇ ਦੁਨੀਆ ਮਾਪੇ ਬੁੱਤ ਤੇ ਵਿੱਚ ਪ੍ਰਾਣ ਪੁੱਤਰ ਜਿਉਂ ਦੀ ਜਾਨ ਸਹਾਰਾ ਹਾਰਾ ਨੇ ਜ਼ਿੰਦਗੀ ਦਾ ਮਰ ਗਿਆ ਦੇ ਪਿੱਛੋਂ ਨਿਸ਼ਾਨ ਪੁੱਤਰ ਤੀਤਰ ਪੁੱਤਰਾ ਬਾਜਣਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਨ ਪ੍ਰਾਣ ਪੁੱਤਰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਮਾਤਾ ਗੰਗਾ ਜੀ ਦੇ ਘਰ ਕੋਈ ਸੰਤਾਨ ਨਹੀਂ ਸੀ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦੀ ਧਰਮ ਪਤਨੀ ਕਰਮੋ ਕਈ ਵਾਰ ਮਾਤਾ ਗੰਗਾ ਜੀ ਨੂੰ ਤਾਨੇ ਮੇਰੇ ਮਾਰਦੀ ਪਰ ਮਾਤਾ ਜੀ ਅਗੋਂ ਸ਼ਾਂਤ ਚਿੱਤ ਰਹਿੰਦੇ ਇੱਕ ਦਿਨ ਪ੍ਰਿਥੀ ਚੰਦ ਤੇ ਕਰਮੋ ਈਰਖਾ ਵਿੱਚ ਗੁਰੂ ਜੀ ਅਤੇ ਮਾਤਾ ਜੀ ਨੂੰ ਭੈੜੇ ਬਚਨ ਬੋਲ ਰਹੇ ਸਨ ਕਿ ਇਹਨਾਂ ਦੇ ਘਰ ਤਾਂ ਕੋਈ ਸੰਤਾਨ ਹੋਣੀ ਨਹੀਂ ਤੇ ਸਾਡਾ ਪੁੱਤਰ ਮਿਹਰਬਾਨ ਹੀ ਗੁਰਗੱਦੀ ਤੇ ਬੈਠੇਗਾ ਮਾਤਾ ਗੰਗਾ ਜੀ ਦੀ ਦਾਸੀ ਨੇ ਇਹ ਸਭ ਕੁਝ ਸੁਣ ਲਿਆ ਉਹ ਭਰੀ ਪਿੱਛੇ ਆ ਕੇ ਮਾਤਾ ਜੀ ਦੇ ਚਰਨ ਫੜ ਕੇ ਫੁੱਟ ਫੁੱਟ ਕੇ ਰੋਣ ਲੱਗ ਪਈ ਮਾਤਾ ਜੀ ਨੇ ਰੋਣ ਦਾ ਕਾਰਨ ਪੁੱਛਿਆ ਤਾਂ ਦਾਸੀ ਕਿਹਾ ਦਿਲੋਂ ਪਰੇਸ਼ਾਨ ਹੋ ਕੇ ਦਿਲ ਦਾ ਦੁੱਖ ਕੀ ਕਰਾਂ ਬਿਆਨ ਮਾਤਾ ਕਰਮੋ ਆਖ ਰਹੀ ਸੀ ਜੋ ਕੁਝ ਪਤੀ ਤਾਈ ਕਹਿ ਸਕੇ ਨਾ ਮੇਰੀ ਜਵਾਨ ਮਾਤਾ ਉਹਦੇ ਪਤੀ ਜੋ ਅੱਗੋਂ ਜਵਾਬ ਦਿੱਤਾ ਸੁਣ ਕੇ ਕੰਬ ਗਏ ਜਿਵੇਂ ਅਸਮਾਨ ਮਾਤਾ ਆਖ ਰਿਹਾ ਨਾਲ ਹੰਕਾਰ ਦਿਓ ਗੁਰੂ ਮਰੇਗਾ ਬਿਨਾ ਸੰਤਾਨ ਮਾਤਾ ਕਹਿੰਦੇ ਕਹਿੰਦੇ ਤੁਸਾਂ ਨੂੰ ਔਤਰੇ ਜਾਣਗੇ ਬਾਕੀ ਰੋਹ ਨਾ ਨਾਮ ਨਿਸ਼ਾਨ ਮਾਤਾ ਅੱਗ ਈਰਖਾ ਦੀ ਅੰਦਰ ਸੜੇ ਦੋਵੇਂ ਛੱਡ ਬੈਠੇ ਨੇ ਧਰਮ ਈਮਾਨ ਮਾਤਾ ਦਾਸੀ ਕਹਿਣ ਲੱਗੀ ਮਾਤਾ ਜੀ ਤੁਸੀਂ ਗੁਰੂ ਸਹਿਪਾਲ ਪੁੱਤਰ ਦੀ ਦਾਤ ਲਈ ਬੇਨਤੀ ਕਿਉਂ ਨਹੀਂ ਕਰਦੇ ਦਾਸੀ ਕੋਲੋਂ ਇਹ ਵਾਰਤਾ ਸੁਣ ਕੇ ਭਾਵੇਂ ਮਾਤਾ ਜੀ ਦਾ ਆਪਣਾ ਦਿਲ ਉਛਲ ਰਿਹਾ ਸੀ ਪਰ ਫਿਰ ਵੀ ਬੜੇ ਹੌਸਲੇ ਨਾਲ ਦਾਸੀ ਨੂੰ ਧੀਰਜ ਦਿੰਦੇ ਹੋਏ ਕਹਿਣ ਲੱਗੇ ਗੁਰੂ ਮਹਾਰਾਜ ਤਾਂ ਆਪ ਅੰਤਰਜਾਮੀ ਨੇ ਕਿ ਉਹ ਮੇਰੇ ਦੁੱਖ ਨੂੰ ਬਿਨਾਂ ਕਹੇ ਨਹੀਂ ਜਾਣਦੇ ਜੇ ਮੇਰੇ ਭਾਗਾਂ ਵਿੱਚ ਪੁੱਤਰ ਹੁੰਦਾ ਤਾਂ ਕੀ ਉਹ ਮੈਨੂੰ ਆਪ ਹੀ ਵਰਨਾ ਦੇ ਦਿੰਦੇ ਸਾਨੂੰ ਉਹਨਾਂ ਦੀ ਰਜ਼ਾ ਵਿੱਚ ਹੀ ਰਾਜ਼ੀ ਰਹਿਣਾ ਚਾਹੀਦਾ ਹੈ ਪਰ ਦਾਸੀ ਨੇ ਮਾਤਾ ਜੀ ਦੇ ਚਰਨ ਘੁੱਟ ਕੇ ਫੜ ਲਏ ਨਹੀਂ ਮਾਤਾ ਜੀ ਤੁਹਾਨੂੰ ਮੇਰੀ ਬੇਨਤੀ ਮੰਨਣੀ ਹੀ ਪਵੇਗੀ ਸ਼ਾਮ ਨੂੰ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਘਰ ਆਏ ਤਾਂ ਮਾਤਾ ਗੰਗਾ ਜੀ ਦਾ ਚਿਹਰਾ ਨਿਤ ਨਾਲੋਂ ਵਧੇਰੇ ਉਦਾਸ ਵੇਖ ਕੇ ਕਹਿਣ ਲੱਗੇ ਵਾਹਿਗੁਰੂ ਦੀ ਭਗਤੀ ਵਿੱਚ ਲੀਨ ਰਹਿਣ ਵਾਲੇ ਗੰਗਾ ਜੀ ਅੱਜ ਚਿੱਤ ਉਦਾਸ ਕਿਉਂ ਹੈ ਹਮਦਰਦੀ ਦੇ ਚਾਰ ਸ਼ਬਦ ਸੁਣ ਕੇ ਮਾਤਾ ਜੀ ਫਿਰ ਪਏ ਅਤੇ ਗੁਰਦੇਵ ਦੇ ਚਰਨ ਫੜ ਕੇ ਜਿਸ ਤਰ੍ਹਾਂ ਬੇਨਤੀਆਂ ਕਰ ਰਹੇ ਨੇ ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੋਸਰ ਦੀਆਂ ਬੀਬੀਆਂ ਦਾ ਢਾਡੀ ਜੱਥਾ ਹੈ।

माता गंगा जी नेत्रा चो नीम होंदे होए कह रहे सन, मेरे सिरताज गुरदेव तुहाडे दर ते आए हर एक सिख दी कामना पूरी हुंदी है। इस दासी ते भी मेहर करो ते पुत्र दी दात बख्श दिओ। गुरु अर्जन देव जी महाराज तां इह जाणदे सन कि समा पा के उहनां दे घर मेरे पीरी दे मालक श्री गुरु हरगोबिंद साहिब ने प्रगट होना है, पर माता जी नूं धीरज देंदे होए कहण लगे, गंगा जी ਸਾਡੇ ਨਾਲੋਂ ਗੁਰੂ ਦੀ ਸੰਗਤ ਵਧੇਰੇ ਸ਼ਕਤੀਵਾਨ ਹੈ। ਜੇ ਤੁਹਾਨੂੰ ਪੁੱਤਰ ਦੀ ਦਾਤ ਚਾਹੀਦੀ ਹੈ ਤਾਂ ਕਿਸੇ ਪੂਰਨ ਗੁਰਸਿੱਖ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਕਰੋ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜੋ ਆਪਣੇ ਸਿੱਖਾਂ ਨੂੰ ਵਡਿਆਈ ਬਚਣ ਵਾਸਤੇ ਇਹ ਕੌਤਕ ਰਚਾਉਂਦੇ ਨੇ, ਨਹੀਂ ਤਾਂ ਉਹਨਾਂ ਕੋਲ ਕਿਸ ਚੀਜ਼ ਦਾ ਘਾਟਾ ਹੈ। ਹਰ ਜੀ ਆਪਣੀ ਵਡਿਆਈ ਭਾਵਈ ਜਨਕਾ ਜੈਕਾਰ ਕਰਾਈ। माता जी उतावले होके पुछन लगे, मेरे सरताज गुरदेव छेती दसो किस पूर्ण गुरसिख पास जाके अरदास करा। गुरु साहब ने फरमाया कि गुरु नानक देव जी दे पूर्ण गुरसिख बाबा बुढ़ा जी इस वेले चबाल वाली बीड़ विच विराजमान ने, उन्हां कोल पुत्र दी प्राप्ति वास्ते बेनती करो। सारी रात माता गंगा जी नूं खुशी विच नींद ना आई। अगली सवेरे उठ के दास दासियां नूं नाल ला के बाबा जी वास्ते ਬਹੁਤ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਬਾਜ਼ਾਰ ਵਿੱਚੋਂ ਕਈ ਕਿਸਮ ਦੀਆਂ ਮਠਿਆਈਆਂ ਮੰਗਵਾਈਆਂ ਗਈਆਂ। ਫਿਰ ਮਾਤਾ ਗੰਗਾ ਜੀ ਸੋਨੇ ਦੇ ਚੰਗੇ ਗਹਿਣੇ ਗੱਟੇ ਪਾ ਕੇ ਸਹੇਲੀਆਂ ਦਾ ਚੋਖਾ ਜਥਾ ਨਾਲ ਲੈ ਕੇ ਰੱਥ ਤੇ ਅਸਵਾਰ ਹੋ ਕੇ ਬਾਬਾ ਬੁੱਢਾ ਜੀ ਦੇ ਦਰਸ਼ਨਾਂ ਨੂੰ ਹੇ

0: ਧੂੜਾ ਉਡਾਉਂਦੇ ਜਾ ਰਹੇ ਸਨ। ਇਹ ਵੇਖ ਕੇ ਬਾਬਾ ਬੁੱਢਾ ਜੀ ਪੁੱਛਣ ਲੱਗੇ, ਇਹ ਕਾਹਦੀਆਂ ਧੂੜਾ ਉੱਡ ਰਹੀਆਂ ਨੇ? ਤਾਂ ਸੇਵਕ ਨੇ ਜਵਾਬ ਦਿੱਤਾ, ਮਹਾਰਾਜ ਗੁਰੂ ਕੇ ਮਹਿਲ ਆ ਰਹੇ ਨੇ। ਬਾਬਾ ਜੀ ਨੇ ਸਹਿਤ ਪਾਈ ਕਹਿ ਦਿੱਤਾ, ਇਹਨਾਂ ਨੂੰ ਸਾਰੀਆਂ ਭਾਜਣਾ ਪੈ ਗਈਆਂ ਨੇ। ਮਾਤਾ ਜੀ ਨੇ ਦੇਰ ਵਿੱਚ ਪਹੁੰਚ ਕੇ ਸਾਰੇ ਪਕਵਾਨ ਬਾਬਾ ਬੁੱਢਾ ਜੀ ਦੇ ਅੱਗੇ ਰੱਖ ਦਿੱਤੇ। ਬਾਬਾ ਜੀ ਨੇ ਮਾਤਾ ਗੰਗਾ ਜੀ ਦਾ ਸਤਿਕਾਰ ਤਾਂ ਬਹੁਤ ਕੀਤਾ, ਪਰ ਪਕਵਾਨ ਸਾਰੀ ਸੰਗਤ ਵਿੱਚ ਵਰਤਾ ਦਿੱਤੇ। ਮਾਤਾ ਜੀ ਨੇ ਜਦ ਬਾਬਾ ਜੀ ਨੂੰ ਪੁੱਤਰ ਦੀ ਦਾਤ ਵਾਸਤੇ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਫਰਮਾਇਆ, ਹੱਥ ਜੋੜ ਬਾਬੇ ਬੁੱਢੇ ਕਿਆ ਅੱਗੋਂ, ਮੈਂ ਹਾਂ ਤੁਸਾਂ ਦਾ ਦਾਸ ਅਨਜਾਨ ਮਾਤਾ। ਵਰ ਦੇਣ ਵਾਲੇ ਸੱਚੇ ਸਤਿਗੁਰੂ ਨੇ ਕਰਮ ਕਰਮ ਸਮਰੱਥ ਭਗਵਾਨ ਮਾਤਾ, ਦਾਤ ਪੁੱਤ ਦੀ ਮਿਲੇਗੀ ਉਹਨਾਂ ਤੋਂ ਹੀ, ਦਾਤ ਪੁੱਤ ਦੀ ਮਿਲੇਗੀ ਉਹਨਾਂ ਤੋਂ ਹੀ। ਦੇਣ ਯੋਗ ਵਿੱਚ ਜਹਾਨ ਮਾਤਾ, ਜਾਓ ਉਹਨਾਂ ਦੇ ਹੀ ਜਾ ਕੇ ਚਰਨ ਪਕੜੋ, ਆਖਰ ਹੋਣਗੇ ਹੀ ਮਿਹਰਬਾਨ ਮਾਤਾ। ਮੈਂ ਤਾਂ ਉਹਨਾਂ ਦੇ ਹੀ ਚਰਨ ਧੋਣ ਵਾਲਾ,
1: ਬਹੁਤ ਅੱਛੇ,
0: ਮੈਂ ਤਾਂ ਉਹਨਾਂ ਦੇ ਹੀ ਚਰਨ ਧੋਣ ਵਾਲਾ ਅਗਨਾ ਜਿਹਾ ਇੱਕ ਇਨਸਾਨ ਮਾਤਾ। ਤਰਾ ਮਾਤ ਹੁੰਦੀ ਜੇ ਕੋਈ ਵਿੱਚ ਮੇਰੇ, ਕਾ ਖੋਦਦਾ ਕਿਉਂ ਮਿਹਰਬਾਨ ਮਾਤਾ। ਬਾਬਾ ਬੁੱਢਾ ਜੀ ਦਾ ਇਹ ਬਚਨ ਸੁਣ ਕੇ ਮਾਤਾ ਜੀ ਉਦਾਸ ਚਿੱਤ ਘਰ ਵਾਪਸ ਪਰਤ ਆਏ ਤੇ ਗੁਰੂ ਸਾਹਿਬ ਨੂੰ ਸਾਰੀ ਵਾਰਤਾ ਹੇ

ने जदों गुरु अर्जन देव जी महाराज नूं भाजड़ पै जाण वाली गल दसी तां गुरु साहिब फरमाउण लगे, गंगा जी इह वास्ता हुण चल नहीं सकदा, किसे बहाने भाजड़ पवेगी जरूर। एक साध वचन अटलादा होया भी उही। एक दिन गुरु साहिब ਅਤੇ ਪਰਿਵਾਰ ਨੂੰ ਅੰਮ੍ਰਿਤਸਰ ਛੱਡ ਕੇ ਵਡਾਲੀ ਜਾਣਾ ਪਿਆ। ਫਿਰ ਗੁਰੂ ਸਾਹਿਬ ਨੇ ਮਾਤਾ ਜੀ ਕੋਲੋਂ ਪੁੱਛਿਆ, ਗੰਗਾ ਜੀ ਤੁਸੀਂ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਕਿਸ ਤਰ੍ਹਾਂ ਗਏ ਸੀ? ਤਾਂ ਮਾਤਾ ਜੀ ਨੇ ਜਵਾਬ ਦਿੱਤਾ, ਮਹਾਰਾਜ ਮੈਂ ਕਈ ਪ੍ਰਕਾਰ ਦੇ ਪਕਵਾਨ ਬਣਾ ਕੇ ਦਾਸ ਦਾਸੀਆਂ ਨੂੰ ਨਾਲ ਲੈ ਕੇ ਸੋਨੇ ਦੇ ਚੰਗੇ ਗਹਿਣੇ ਗੱਟੇ ਪਾ ਕੇ ਰੱਥ ਤੇ ਸਵਾਰ ਹੋ ਕੇ ਗਈ ਸਾਂ। ਗੁਰੂ ਸਾਹਿਬ ਨੇ ਫਰਮਾਇਆ, ਗੰਗਾ ਜੀ ਇਹ ਮਰਿਆਦਾ ਠੀਕ ਨਹੀਂ। ਸੰਤਾਂ ਮਹਾਂਪੁਰਸ਼ਾਂ ਦੀ ਸ਼ਰਨ ਕਦੇ ਵਡੇਰੇ ਬਣ ਕੇ ਨਹੀਂ ਜਾਈਦਾ।

ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਨੂੰ ਵਰ ਲੈਣ ਜਾਣ ਦੀ ਵਿਧੀ ਜਿਸ ਤਰ੍ਹਾਂ ਦੱਸ ਰਹੇ ਨੇ ਉਹਨਾਂ ਬੋਲਾਂ ਨੂੰ ਢਾਡੀ ਜਥਾ ਦੀ ਸੇਵਾ ਵਿੱਚ

ਰਾਤ ਮੇਰੇ ਮਾਤਾ ਗੰਗਾ ਜੀ ਨੇ ਬੜੇ ਪ੍ਰੇਮ ਨਾਲ ਮਿੱਠੀਆਂ ਰੋਟੀਆਂ ਪਕਾਈਆਂ ਅਤੇ ਪੌਣੇ ਵਿੱਚ ਬੰਨ ਲਈਆਂ, ਨਾਲ ਗੰਢੇ ਵੀ ਬੰਨ ਲਏ ਤੇ ਲੱਸੀ ਦਾ ਕੁੱਜਾ ਸਿਰ ਤੇ ਰੱਖ ਕੇ ਬਿਲਕੁਲ ਸਾਦੀ ਪੋਸ਼ਾਕ ਪਾ ਕੇ ਬੀਰਤਾ ਵੱਲ ਨੂੰ ਚੱਲ ਪਏ। ਬਾਣੀ ਪੜਦੇ ਹੋਏ ਮਾਤਾ ਗੰਗਾ ਜੀ ਜਦੋਂ ਬਾਬਾ ਬੁੱਢਾ ਜੀ ਪਾਸ ਪਹੁੰਚੇ ਤਾਂ ਬਾਬਾ ਜੀ ਫਰਮਾਉਣ ਲੱਗੇ, ਮਾਤਾ ਜੀ ਅੱਜ ਮੈਨੂੰ ਬੜੀ ਭੁੱਖ ਲੱਗੀ ਹੈ, ਤੁਸੀਂ ਧੰਨ ਹੋ ਜੋ ਆਪਣੇ ਸੇਵਕਾਂ ਦਾ ਇੰਨਾ ਖਿਆਲ ਰੱਖਦੇ ਹੋ। ਮਾਤਾ ਜੀ ਨੇ ਰੋਟੀਆਂ ਖੋਲ ਕੇ ਬਾਬਾ ਜੀ ਦੇ ਅੱਗੇ ਰੱਖ ਦਿੱਤੀਆਂ, ਨਾਲ ਮੱਖਣ ਦਾ ਛੰਨਾ ਤੇ ਗੰਢੇ ਵੀ ਰੱਖ ਦਿੱਤੇ। ਪ੍ਰਸ਼ਾਦਾ ਛੱਡਦੇ ਹੋਏ ਬਾਬਾ ਜੀ ਇੱਕ ਮੋਟਾ ਜਿਹਾ ਗੰਢਾ ਲੈ ਕੇ ਮੰਜੀ ਦੇ ਪਾਲੇ ਤੇ ਰੱਖ ਕੇ ਮੁੱਕੀ ਮਾਰਦੇ ਹੋਏ ਕਹਿਣ ਲੱਗੇ, ਮਾਤਾ ਜੀ ਆਪਦੇ ਘਰ ਐਸਾ ਵੀਰ ਪੁੱਤਰ ਪੈਦਾ ਹੋਏਗਾ ਜੋ ਜ਼ਾਲਮਾਂ ਦੇ ਸਿਰ ਇਸ ਤਰ੍ਹਾਂ ਭੰਨੇਗਾ। ਪ੍ਰਸ਼ਾਦਾ ਛੱਕ ਕੇ ਬਾਬਾ ਬੁੱਢਾ ਜੀ ਮਾਤਾ ਜੀ ਵਾਸਤੇ ਪੁੱਤਰ ਦੀ ਦਾਤ ਲਈ ਅਰਦਾਸ ਤੇ

0: ਸਾਡੇ ਸਿੱਖ ਸਮਾਜ ਦੀਆਂ ਸਮੂਹ ਬੀਬੀਆਂ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਅਸੀਂ ਮਾਤਾ ਗੰਗਾ ਜੀ ਦੇ ਜੀਵਨ ਤੋਂ ਪ੍ਰੇਰਣਾ ਲਈਏ ਤੇ ਇਹ ਵਿਚਾਰ ਕਰੀਏ ਕਿ ਅਸੀਂ ਗੁਰੂ ਦੀ ਸ਼ਰਨ ਕਿਸ ਤਰ੍ਹਾਂ ਜਾਂਦੇ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਪੱਛਮ ਸੱਭਿਅਤਾ ਦੇ ਪ੍ਰਭਾਵ ਤੋਂ ਬਚ ਕੇ ਝੂਠੀ ਫੈਸ਼ਨ ਪ੍ਰਸਤੀ ਨੂੰ ਤਿਆਗ ਦਈਏ ਤੇ ਬਾਣੀ ਦੀ ਇਸ ਸੁੱਖ ਨੂੰ ਹਿਰਦੇ ਵਿੱਚ ਵਸਾ ਲਈਏ। ਕੂੜ ਪੈਣਾ ਕੂੜ ਰੂਪਾ ਕੂੜ ਪੈਣਾ ਠਾਰ ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਸੰਤ ਅਟਲ ਸਿੰਘ ਜੀ ਮਧੂਆਣੇ ਵਾਲਿਆਂ ਦੇ ਆਸੇ ਅਨੁਸਾਰ ਲਾਈ ਗਈ ਫੁਲਵਾੜੀ ਅਕਾਲ ਅਕੈਡਮੀ ਬੜੋ ਸਾਹਿਬ ਦੀਆਂ ਬੀਬੀਆਂ ਦਾ ਵਿਸ਼ਵ ਦਾ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਸਟੱਡ ਜਥਾ ਆਪ ਜੀ ਕੋਲੋਂ ਆਗਿਆ ਚਾਹੁੰਦਾ ਹੈ। ਬੁਲਾਓ ਫਤਿਹ ਤੇ ਆਖੋ ਸਾਰੇ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK 6 Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੁਰਾ ਉਡਾਉਂਦੇ ਜਾ ਰਹੇ ਸਨ। ਇਹ ਵੇਖ ਕੇ ਬਾਬਾ ਬੁੱਢਾ ਜੀ ਪੁੱਛਣ ਲੱਗੇ, ਇਹ ਕਾਹਦੀਆਂ ਧੁਰਾਂ ਉੱਡ ਰਹੀਆਂ ਨੇ? ਤਾਂ ਸੇਵਕ ਨੇ ਜਵਾਬ ਦਿੱਤਾ, ਮਹਾਰਾਜ ਗੁਰੂ ਕੇ ਮਹਿਲ ਆ ਰਹੇ ਨੇ। ਬਾਬਾ ਜੀ ਨੇ ਸਹਿਸ ਪਾਈ ਕਹਿ ਦਿੱਤਾ, ਇਹਨਾਂ ਨੂੰ ਕਾਹਦੀਆਂ ਭਾਜੜਾਂ ਪੈ ਗਈਆਂ ਨੇ? ਮਾਤਾ ਜੀ ਨੇ ਬੇੜ ਵਿੱਚ ਪਹੁੰਚ ਕੇ ਸਾਰੇ ਪਕਵਾਨ ਬਾਬਾ ਬੁੱਢਾ ਜੀ ਦੇ ਅੱਗੇ ਰੱਖ ਦਿੱਤੇ। ਬਾਬਾ ਜੀ ਨੇ ਮਾਤਾ ਗੰਗਾ ਜੀ ਦਾ ਸਤਿਕਾਰ ਤਾਂ ਬਹੁਤ ਕੀਤਾ, ਪਰ ਪਕਵਾਨ ਸਾਰੀ ਸੰਗਤ ਵਿੱਚ ਵਰਤਾ ਦਿੱਤੇ। ਮਾਤਾ ਜੀ ਨੇ ਜਦ ਬਾਬਾ ਜੀ ਨੂੰ ਪੁੱਤਰ ਦੀ ਦਾਤ ਵਾਸਤੇ ਬੇਨਤੀ ਕੀਤੀ ਤਾਂ ਬਾਬਾ ਜੀ ਨੇ ਫਰਮਾਇਆ, ਹੱਥ ਜੋੜ ਬਾਬੇ ਬੁੱਢੇ, ਕਿਆ ਅੱਗੋਂ ਮੈਂ ਹਾਂ ਤੁਸਾਂ ਦਾ ਦਾਸ ਅਨਜਾਨ। ਮਾਤਾ, ਵਰ ਦੇਣ ਵਾਲੇ ਸੱਚੇ ਸਤਿਗੁਰੂ ਨੇ ਕਰਨ ਕਰਨ ਸਮਰੱਥ ਭਗਵਾਨ। ਮਾਤਾ, ਦਾਤ ਪੁੱਤ ਦੀ ਮਿਲੇਗੀ ਉਹਨਾਂ ਤੋਂ ਹੀ, ਦਾਤ ਪੁੱਤ ਦੀ ਮਿਲੇਗੀ ਉਹਨਾਂ ਤੋਂ ਹੀ, ਦੇਣ ਯੋਗ

0: ਇੱਕ ਜਹਾਨ ਮਾਤਾ ਜਾਓ ਉਹਨਾਂ ਦੇ ਹੀ ਜਾ ਕੇ ਚਰਨ ਪਕੜੋ ਆਖਰ ਹੋਣਗੇ ਹੀ ਮਿਹਰਬਾਨ ਮਾਤਾ ਮੈਂ ਤਾਂ ਉਹਨਾਂ ਦੇ ਹੀ ਚਰਨ ਧੋਣ ਵਾਲਾ
1: ਬਹੁਤ ਅੱਛੇ ਬਈ
0: ਮੈਂ ਤਾਂ ਉਹਨਾਂ ਦੇ ਹੀ ਚਰਨ ਧੋਣ ਵਾਲਾ ਅਗਨਾ ਜਿਹਾ ਇੱਕ ਇਨਸਾਨ ਮਾਤਾ ਤਾਰਾ ਮਾਤ ਹੁੰਦੀ ਜੇ ਕੋਈ ਵਿੱਚ ਮੇਰੇ ਕਾ ਖੋਦਦਾ ਕਿਉਂ ਮਿਹਰਬਾਨ ਮਾਤਾ ਬਾਬਾ ਬੁੱਢਾ ਜੀ ਦਾ ਇਹ ਬਚਨ ਸੁਣ ਕੇ ਮਾਤਾ ਜੀ ਉਦਾਸ ਚਿੱਤ ਘਰ ਵਾਪਸ ਪਰਤ ਆਏ ਤੇ ਗੁਰੂ ਸਾਹਿਬ ਨੂੰ ਸਾਰੀ ਵਾਰਤਾ ਹੇ

ਜੀ ਨੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭਾਜੜ ਪੈ ਜਾਣ ਵਾਲੀ ਗੱਲ ਦੱਸੀ ਤਾਂ ਗੁਰੂ ਸਾਹਿਬ ਫਰਮਾਉਣ ਲੱਗੇ, ਗੰਗਾ ਜੀ ਇਹ ਵਾਸਤਾ ਹੁਣ ਟਲ ਨਹੀਂ ਸਕਦਾ, ਕਿਸੇ ਬਹਾਨੇ ਭਾਜੜ ਪਵੇਗੀ ਜ਼ਰੂਰ। ਇੱਕ ਸਾਧ ਬਚਨ ਅਟਲਾਦਾ ਹੋਇਆ ਵੀ ਉਹੀ, ਇੱਕ ਦਿਨ ਗੁਰੂ ਸਾਹਿਬ ਅਤੇ ਪਰਿਵਾਰ ਨੂੰ ਅੰਮ੍ਰਿਤਸਰ ਛੱਡ ਕੇ ਵਡਾਲੀ ਜਾਣਾ ਪਿਆ। ਫਿਰ ਗੁਰੂ ਸਾਹਿਬ ਨੇ ਮਾਤਾ ਜੀ ਕੋਲੋਂ ਪੁੱਛਿਆ, ਗੰਗਾ ਜੀ ਤੁਸੀਂ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਕਿਸ ਤਰ੍ਹਾਂ ਗਏ ਸੀ? ਤਾਂ ਮਾਤਾ ਜੀ ਨੇ ਜਵਾਬ ਦਿੱਤਾ, ਮਹਾਰਾਜ ਮੈਂ ਕਈ ਪ੍ਰਕਾਰ ਦੇ ਪਕਵਾਨ ਬਣਾ ਕੇ ਦਾਸ ਦਾਸੀਆਂ ਨੂੰ ਨਾਲ ਲੈ ਕੇ ਸੋਨੇ ਦੇ ਚੰਗੇ ਗਹਿਣੇ ਗੱਟੇ ਪਾ ਕੇ ਰੱਥ ਤੇ ਸਵਾਰ ਹੋ ਕੇ ਗਈ ਸਾਂ। ਗੁਰੂ ਸਾਹਿਬ ਨੇ ਫਰਮਾਇਆ, ਗੰਗਾ ਜੀ ਇਹ ਮਰਿਆਦਾ ਠੀਕ ਨਹੀਂ, ਸੰਤਾਂ ਮਹਾਂਪੁਰਸ਼ਾਂ ਦੀ ਸ਼ਰਮ ਕਦੇ ਵਡੇਰੇ ਬਣ ਕੇ ਨਹੀਂ ਜਾਈਦਾ।

ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਨੂੰ ਵਰ ਲੈਣ ਜਾਣ ਦੀ ਜਿਹੜੀ ਜਿਸ ਤਰ੍ਹਾਂ ਦੱਸ ਰਹੇ ਨੇ ਉਹਨਾਂ ਬੋਲਾਂ ਨੂੰ ਸਾਡੀ ਜਥਾ ਦੀ ਸੇਵਾ ਵਿੱਚ ਹੈ।

ਬਾਬਾ ਬੁੱਢਾ ਜੀ ਦੇ ਅਰਦਾਸ ਕਰਨ ਦੀ ਖਬਰ ਸਾਰੀ ਸਿੱਖ ਸੰਗਤ ਵਿੱਚ ਫੈਲ ਗਈ। ਸੰਗਤਾਂ ਬਹੁਤ ਪ੍ਰਸੰਨ ਹੋਈਆਂ, ਪਰ ਕਿਸੇ ਦੇ ਘਰ ਇਹ ਸੁਣ ਕੇ ਉਲਟਾ ਪੱਥਰ ਵਿੱਚ ਗਿਆ ਔਰ ਇਹ ਖਬਰ ਦੀ ਬੋਲੇ ਜੀ ਸਰ ਪੁੱਜ ਕੇ ਕੋਲਾ ਹੋ ਗਏ। ਕਰਮੋ ਮੱਥੇ ਤੇ ਵੱਟ ਪਾ ਕੇ ਪਤੀ ਨੂੰ ਕਹਿਣ ਲੱਗੀ, ਲੋ ਹੁਣ ਸਾਡੀ ਇਹ ਵੀ ਆਸ ਗਈ ਕਿ ਗੁਰੂ ਪਿੱਛੋਂ ਸਾਡਾ ਪੁੱਤਰ ਮਿਹਰਬਾਨ ਗੱਦੀ ਤੇ ਬੈਠੇਗਾ। ਬਾਬਾ ਬੁੱਢਾ ਜੀ ਦਾ ਵਰ ਖਾਲੀ ਨਹੀਂ ਜਾਏਗਾ, ਹੁਣ ਉਹਨਾਂ ਦੇ ਘਰ ਪੁੱਤਰ ਹੋ ਪਵੇਗਾ ਤੇ ਅਸੀਂ ਹੱਥ ਮਲਦੇ ਰਹਿ ਜਾਵਾਂਗੇ। ਗੁਰੂ ਖਾਲਸਾ ਜੀ ਅਰਦਾਸ ਵਿੱਚ ਬਹੁਤ ਸ਼ਕਤੀ ਹੈ। ਬਾਬਾ ਬੁੱਢਾ ਜੀ ਦੀ ਅਰਦਾਸ ਪੂਰੀ ਹੋਈ 19 ਜੂਨ 1595 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਦੇ ਘਰ ਮਾਤਾ ਗੰਗਾ ਜੀ ਦੀ ਕੁੱਖੋਂ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਅਵਤਾਰ ਧਾਰਿਆ। ਹਾੜ ਵਧੀ 6ਵੀਂ ਬੁੱਧਵਾਰ ਦਾ ਸੁਭਾਗਾ ਦਿਨ ਮਾਤਾ ਗੰਗਾ ਘਰ ਹੋਏ 6ਵੇਂ ਅਵਤਾਰ ਜੀ ਫੁੱਲ ਵਰਸਾਏ ਰਲ ਦਿਓਤਾ ਆਕਾਸ਼ ਤਾਂ ਉੱਠਿਆ ਵਧਾਈਆਂ ਨਾਲ ਗੂੰਜ ਸੰਸਾਰ ਜੀ ਕੰਬ ਉੱਠੇ ਪਾਪ ਤੇ ਪਖੰਡੀ ਦਿਲ ਡੋਲ ਗਏ। ਧਰਮੀਆਂ ਨੇ ਖੁਸ਼ੀ ਵਿੱਚ ਕੀਤਾ ਜੈ ਜੈਕਾਰ ਜੀ, ਹੋਇਆ ਮਹਾਬਲੀ ਜੋ ਨਿਮਾਣਿਆਂ ਦਾ ਮਾਣ ਬਣੋ ਪੀਤਲ ਜੀ ਆਕੀਆਂ ਦਾ ਹੋਰ ਹੰਕਾਰ ਜੀ। ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਪ੍ਰਗਟ ਹੋਣ ਨਾਲ ਘਰ ਘਰ ਵਿੱਚ ਖੁਸ਼ੀ ਦੇ ਵਾਜੇ ਵੱਜੇ ਤੇ ਵਧਾਈਆਂ ਨਾਲ ਸੰਸਾਰ ਗੂੰਜ ਉੱਠਿਆ। ਹਰ ਇੱਕ ਜ਼ੁਬਾਨ ਤੇ ਇਹ ਲਫ਼ਜ਼ ਸਨ, ਵੋ ਸੰਤੋ ਕੇ ਲੀਏ ਬੱਕਾ ਲੈ ਕੇ ਆਇਆ, ਵੋ ਭਕਤੋ ਕੇ ਲੀਏ ਪੰਨਾ ਲੈ ਕੇ ਆਇਆ, ਭਗਤੀ ਕੋ ਮਹਿਫੂਜ ਰੱਖਣੇ ਕੀ ਖਾਤਿਰ ਵੋ ਭਗਤੀ ਕੀ ਆਲਾ ਗੁਹਾ ਲੈ ਕੇ ਆਇਆ, ਵੋ ਜਨਤਾ ਕਾ ਦਿਲ ਮੇ ਦਰਦ ਲੈ ਕੇ ਆਇਆ, ਵੋ ਜ਼ਾਲਿਮ ਕੇ ਲੀਏ ਕਰਜ਼ਾ ਲੈ ਕੇ ਆਇਆ। ਜੁਟ ਜਾਓ ਅਦਬ ਤੇ ਇਹ ਦੁਨੀਆ ਵਾਲੋ ਖੁਦਾ ਕਾ ਸੰਦੇ।

ਸਮਾਜ ਦੀਆਂ ਸਮੂਹ ਬੀਬੀਆਂ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਓ ਅਸੀਂ ਮਾਤਾ ਗੰਗਾ ਜੀ ਦੇ ਜੀਵਨ ਤੋਂ ਪ੍ਰੇਰਣਾ ਲਈਏ ਤੇ ਇਹ ਵਿਚਾਰ ਕਰੀਏ ਕਿ ਅਸੀਂ ਗੁਰੂ ਦੀ ਸ਼ਰਨ ਕਿਸ ਤਰ੍ਹਾਂ ਜਾਂਦੇ ਹਾਂ। ਸਾਨੂੰ ਚਾਹੀਦਾ ਹੈ ਕਿ ਅਸੀਂ ਪੱਛਮ ਸੱਭਿਅਤਾ ਦੇ ਪ੍ਰਭਾਵ ਤੋਂ ਬਚ ਕੇ ਝੂਠੀ ਫੈਸ਼ਨ ਪ੍ਰਸਤੀ ਨੂੰ ਤਿਆਗ ਦਈਏ ਤੇ ਬਾਣੀ ਦੀ ਇਸ ਸੁੱਖ ਨੂੰ ਹਿਰਦੇ ਵਿੱਚ ਵਸਾ ਲਈਏ। ਕੂੜ ਪੈਨਾ ਕੂੜ ਰੂਪਾ ਕੂੜ ਪੈਨਾ ਹਾਰ ਇਹਨੀਆਂ ਸੁਬੇਸੀਆਂ ਕਰਦੇ ਹੋਏ ਸੰਤ ਅਟਲ ਸਿੰਘ ਜੀ ਮਸਤੂ ਆਉਣੇ ਵਾਲਿਆਂ ਦੇ ਆਸੇ ਅਨੁਸਾਰ ਲਾਈ ਗਈ ਫੁਲਵਾੜੀ ਅਕਾਲ ਅਕੈਡਮੀ ਬੜੋ ਸਾਹਿਬ ਦੀਆਂ ਬੀਬੀਆਂ ਦਾ ਵਿਸ਼ਵ ਦਾ ਸਭ ਤੋਂ ਪਹਿਲਾ ਇੰਟਰਨੈਸ਼ਨਲ ਸਾਡੀ ਜਥਾ ਆਪ ਜੀ ਕੋਲੋਂ ਆਗਿਆ ਚਾਹੁੰਦਾ ਹੈ। ਬੁਲਾਓ ਪਤੇ ਤੇ ਆਪੋ ਸਾਰੇ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪ੍ਰਕਰਨ ਨਾਲ ਸੰਬੰਧ ਰੱਖਦਾ ਹੈ। ਕੱਲ ਸ਼ੁਰੂ ਹੈ ਪਵਿੱਤਰ ਕਿਵੇਂ ਹੋਇਆ ਜਾਵੇ, ਗੁਰੂ ਦਾ ਜਵਾਬ ਹੈ ਪਵਿੱਤ ਹੋਏ ਸੇਜਣ ਜਿੰਨੀ ਹਰ ਦਿਹਾਇਆ, ਹਰ ਦਿਹਾਇਆ ਪਵਿੱਤ ਹੋਏ ਗੁਰਮੁਖ ਜਿੰਨੀ ਦਿਹਾਇਆ। ਤੇ ਕਿਸ ਚੀਜ਼ ਤੋਂ ਪਵਿੱਤਰ ਹੋਵੇ, ਅਗਲੀ ਪੌੜੀ ਵਿੱਚ ਆਖੀ ਉਹਨੇ ਕਹਿਣ ਲੱਗੇ ਫਿਰ ਸੇ ਜੀਉ ਮਲੀਨ ਹੈ। ਅਗਲੀ ਪੌੜੀ ਫਿਰ ਸੇ ਜੀਉ ਮਲੀਨ ਹੈ, ਕਿਸ ਸੰਯਮ ਧੋਤਾ ਜਾਏ। ਅਸੀਂ ਤੁਸੀਂ ਸਹਿਸਤਾ ਕਹਿੰਦੇ ਨੇ ਉਹ ਫਿਕਰ, ਉਹ ਪਰੇਸ਼ਾਨੀ, ਉਹ ਚਿੰਤਾ ਜਿਹੜੀ ਭਰਮ ਵਿੱਚ ਹੋਵੇ, ਸੰਸਥ ਵਿੱਚ ਭਰਮ ਵਿੱਚ ਹੋਵੇ। ਤੇ ਗੁਰੂ ਕਹਿੰਦੇ ਨੇ ਸਹਿਸ ਜੀਵ ਮਲੀਨ ਹੈ, ਜਿੰਨਾ ਜੀਵਨ ਬਰਬਾਦ ਹੋ ਰਿਹਾ ਸਹਿਸਿਆਂ ਵਿੱਚ ਭਰਮ ਵਿੱਚ। ਇਹ ਖਿਆਲ ਕਰਿਓ, ਇੱਕ ਐਸਾ ਮਨੁੱਖ ਹੋਵੇ ਜਿਹਨੂੰ ਧਰਮ ਸੰਬੰਧੀ ਲਗਾਓ ਹੀ ਕੋਈ ਨਾ ਹੋਵੇ, ਕੋਈ ਐਸਾ ਮਨੁੱਖ ਹੋਵੇ ਜਿਹਨੇ ਕਦੀ ਬਾਣੀ ਸੁਣੀ ਨਾ ਹੋਵੇ, ਕੋਈ ਐਸਾ ਇਨਸਾਨ ਹੋਵੇ ਜਿਹੜਾ ਗੁਰੂ ਦੇ ਨਾਮ ਤੋਂ ਮੁਨਕਰ ਹੋਵੇ, ਰੱਬ ਦੇ ਨਾਮ ਤੋਂ ਨਾਸਤਿਕ ਹੋਵੇ, ਉਹਦਾ ਜਨਮ ਜੂਏ ਹਾਰ ਜਾਏ, ਭਾਵ ਉਹਦਾ ਜਨਮ ਬੇਅਰਥ ਚਲਾ ਜਾਏ, ਉਹਦੇ ਜੀਵਨ ਵਿੱਚ ਕੋਈ ਨੇਕੀਆਂ ਕੋਈ ਚੰਗਿਆਈਆਂ ਨਾ ਆਉਣ, ਮੰਨਿਆ ਜਾ ਸਕੇ ਆਸਤਿਕ ਨਹੀਂ। ਪਰ ਜੇ ਰੋਜ਼ ਧਰਮੀ ਅਖਵਾਉਣ ਵਾਲਾ, ਧਰਮ ਸਥਾਨਾਂ ਤੇ ਜਾਣ ਵਾਲਾ, ਬਾਣੀ ਸੁਣਨ ਵਾਲਾ, ਬਾਣੀ ਪੜ੍ਹਨ ਵਾਲਾ, ਉਹਦੇ ਜੀਵਨ ਵਿੱਚ ਕੋਈ ਪਰਿਵਰਤਨ ਨਾ ਆਵੇ, ਉਹ ਅੰਦਰੋਂ ਧਰਮੀ ਨਾ ਹੋ ਸਕੇ, ਗੁਰੂ ਕਹਿੰਦੇ ਮੈਨੂੰ ਦਿਸਦਾ ਐਸਾ ਮਨੁੱਖ ਸੰਸਿਆਂ ਵਿੱਚ ਹੈ, ਭਾਵ ਭਰਮ ਦੇ ਫਿਕਰਾਂ ਵਿੱਚ ਮੈਂ ਲੱਗੀ ਹੋਈ, ਧਰਮ ਨੂੰ ਭਰਮ ਬਣਾ ਚੁੱਕਾ। ਕਿਉਂਕਿ ਜਿਸ ਚੀਜ਼ ਨੂੰ ਉਹ ਧਰਮ ਸਮਝੀ ਫਿਰਦਾ ਉਹ ਭਰਮ ਹੈ, ਤੇ ਜੋ ਕੁਝ ਉਹ ਪ੍ਰਾਪਤ ਕਰ ਰਿਹਾ ਉਹਦੇ ਵਿੱਚ ਕੁਛ ਨਹੀਂ। ਗੁਰੂ ਨੇ ਬਾਣੀ ਵਿੱਚ ਇਸੇ ਲਈ ਆਖਿਆ ਮਾਧਵੇ ਕਿਆ ਕਹੀਏ ਭਰਮ ਐਸਾ, ਕਿਵੇਂ ਆਖੀਏ ਆ ਭਰਮ ਹੈ। ਕਹਿਣ ਲੱਗੀ ਭਰਮ ਦੀ ਨਿਸ਼ਾਨੀ ਇਹ ਹੈ ਕਿ ਜੈਸਾ ਮੰਨੀਏ ਹੋਏ ਨਾ ਜੈਸਾ, ਜਿੰਨੇ ਭਰਮ ਧਰਮ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰ ਗਏ ਨੇ, ਜਿੰਨੇ ਸਹਿਸੇ ਤੇ ਸ਼ੰਕੇ ਇੱਥੇ ਪੈਦਾ ਹੋ ਗਏ ਨੇ, ਮਨੁੱਖ ਕਰ ਕਰਕੇ ਵੀ ਵਿਸ਼ਵਾਸ ਨਹੀਂ ਰਿਹਾ, ਜੇ ਤਾਂ ਉਹ ਵਿਸ਼ਵਾਸ ਨਾਲ ਕਰ ਰਿਹਾ ਤੇ ਫਿਰ ਪੁੱਛਣ ਦੀ ਲੋੜ ਨਹੀਂ, ਫਿਰ ਭਰਮ ਨਹੀਂ ਬਣ ਸਕਦਾ। ਤੇ ਜੇ ਕੋਈ ਸਵਾਲ ਕੁਸਚਨ ਪੈਦਾ ਹੁੰਦਾ ਤਾਂ ਇਹਦਾ ਮਤਲਬ ਹੁਣ ਤੱਕ ਜੋ ਤੂੰ ਕਰ ਰਿਹਾ ਉਹਦੇ 'ਤੇ ਤੈਨੂੰ ਵਿਸ਼ਵਾਸ ਨਹੀਂ, ਆਹੀ ਕੁਸਚਨ। ਤੇ ਜਿੰਨੇ ਕੁਸਚਨ ਧਰਮ ਦੀ ਦੁਨੀਆਂ ਵਿੱਚ ਪੈਦਾ ਹੋ ਗਏ ਨੇ, ਅੱਗੇ ਨਹੀਂ ਸਕਦੇ। ਅੱਜ ਤੋਂ 30-40-50 ਵਾਰੇ ਪਿੱਛੇ ਚਲੇ ਜਾਓ, ਧਰਮ ਦੀ ਦੁਨੀਆਂ ਵਿੱਚ ਇੰਨੇ ਕੁਸਚਨ ਨਹੀਂ ਸਨ। ਅਸੀਂ ਇਹਦੇ ਅਰਥ ਇਹ ਲੈ ਰਹੇ ਹਾਂ ਕਿ ਅੱਜ ਜ਼ਰਖੇਜ਼ ਦਿਮਾਗ, ਅੱਗੇ ਨਾਲੋਂ ਮਤ ਉਜਲੀ, ਬੁੱਧੀ ਉਜਲੀ ਹੈ, ਇਸ ਲਈ ਉਹ ਖੋਜ ਚਾਹੁੰਦਾ, ਉਹਦੇ ਵਿੱਚ ਕੁਸਚਨ ਪੈਦਾ ਹੋਏ। ਅਰੇ ਖਿਆਲ ਕਰਿਓ, ਕੇਵਲ ਉਜਲੀ ਬੁੱਧੀ ਨਾਲ ਕੁਸਚਨ ਨਹੀਂ ਪੈਦਾ ਹੋਏ, ਕਿਸੇ ਕਨਫਿਊਜ਼ਨ ਨਾਲ ਕੁਸਚਨ ਪੈਦਾ ਹੋਏ। ਉਹ ਉਦੋਂ

ਨੇ ਮੈਨੂੰ ਆਖਿਆ ਬਾਣੀ ਆਪੇ ਥੋੜਾ ਬੋਲ ਪੈਣਾ, ਬਾਣੀ ਕਿਸੇ ਨੇ ਸਮਝ ਹੋਣੀ, ਬਸ ਉਹ ਗੁਰੂ। ਜੇ ਧਰਮ ਦੇ ਉਹਲੇ ਵਿੱਚ ਕੋਈ ਕੰਫਿਊਜ਼ਨ ਪੈਦਾ ਹੋਏਗਾ ਤਾਂ ਕੁਐਸਚਨ ਖੜਾ ਹੋਏਗਾ ਨਾ ਕਿ ਹੁਣ ਦੱਸੋ ਮੈਂ ਭੋਗ ਲਾਇਆ ਆਖਾਂ, ਭੋਗ ਲਾਓ ਆਖਾਂ ਜਾਂ ਪ੍ਰਵਾਨ ਹੋਇਆ ਆਖਾਂ। ਨਤੀਜਾ ਨਿਕਲਿਆ ਕਿ ਇੱਕ ਸਵਾਲ ਖੜਾ ਹੋ ਗਿਆ ਜੀ ਦੱਸੋ ਕੜਾਹ ਪ੍ਰਸ਼ਾਦੀ ਦੇਗ ਨੂੰ ਕਿਰਪਾਨ ਕਦੋਂ ਫੇਰਦੇ। ਛੋਟੀਆਂ ਛੋਟੀਆਂ ਗੱਲਾਂ ਅੱਜ ਸੈਂਕੜੇ ਵਰ੍ਹਿਆਂ ਦੇ ਸਮੇਂ ਬੀਤਣ ਤੋਂ ਬਾਅਦ ਵੀ ਉਵੇਂ ਦਾ ਉਵੇਂ ਕੁਐਸਚਨ ਬਣ ਕੇ ਸਾਡੇ ਸਾਹਮਣੇ ਖੜੀ ਹੈ। ਹੁਕਮਨਾਮਾ ਕਿਵੇਂ ਦੇ ਰਹੇ? ਜੇਕਰ ਅਸੀਂ ਸਿਰਫ ਹੁਕਮਨਾਮਾ ਗੁਰੂ ਕੀ ਬਖਸ਼ਿਸ਼ ਸਿੱਖਿਆ ਨੂੰ ਮੰਨੀਏ ਤਾਂ ਕਿਤੋਂ ਵੀ ਆ ਜਾਏ। ਸਿੱਖਿਆ ਮੰਨਣ ਨੂੰ ਹੁਕਮਨਾਮਾ ਮੰਨਣ ਲਈ ਤਿਆਰ ਨਹੀਂ, ਪਰ ਹੁਕਮਨਾਮਾ ਲੈਣ ਦੀ ਤਰਕੀਬ ਸਿੱਖਣ ਲਈ ਪੁੱਛਦੇ ਹਾਂ। ਹਰ ਕੀ ਹੁਕਮਨਾਮਾ ਕਿਵੇਂ ਲੈਣਾ ਇਹ ਤੇ ਪੁੱਛਦੇ ਹਾਂ, ਇੱਧਰੋਂ ਲੈਣਾ ਕਿ ਇੱਧਰੋਂ ਲੈਣਾ। ਪਰ ਜੇ ਭਲਾ ਹੁਕਮਨਾਮਾ ਇੱਧਰੋਂ ਆ ਜਾਏ ਤੂੰ ਮੰਨ ਲਏਗਾ? ਜੇ ਭਲਾ ਤੈਨੂੰ ਪਤਾ ਲੱਗ ਜਾਏ ਕਿ ਹੁਕਮਨਾਮਾ ਇੱਧਰੋਂ ਨਹੀਂ ਇੱਧਰੋਂ ਲੈਣਾ ਤੇ ਫਿਰ ਮੰਨ ਲਏਗਾ? ਇਹਦਾ ਮਤਲਬ ਮੇਰਾ ਸਰੋਕਾਰ ਮੰਨਣ ਨਾਲ ਬਿਲਕੁਲ ਨਹੀਂ, ਮੇਰਾ ਸੰਬੰਧ ਮੰਨਣ ਨਾਲ ਬਿਲਕੁਲ ਨਹੀਂ। ਮੈਨੂੰ ਹੁਕਮਨਾਮਾ ਲੈਣ ਦੀ ਤਰਕੀਬ ਦਾ ਪਤਾ ਹੋਣਾ ਚਾਹੀਦਾ, ਅੱਖਰ ਕਿਹੜੇ ਪਾਸੋਂ ਸ਼ੁਰੂ ਹੋਣ। ਮੈਂ ਇੰਨੀ ਗੱਲ ਸਿੱਖਣਾ ਚਾਹੁੰਦਾ, ਬਸ ਐਸੇ ਦਾ ਨਾ ਭਰਮ ਹੈ। ਅਸੀਂ ਸਮਝ ਲਿਆ ਅੱਖਰਾਂ ਦੀ ਬਣਤਰ ਕਿਹੜੇ ਪਾਸੋਂ ਸ਼ੁਰੂ ਹੋਵੇ, ਉਹ ਹੁਕਮਨਾਮਾ ਹੈ। ਮੰਨੇ ਕੋਈ ਨਾ ਮੰਨੇ ਹੁਕਮਨਾਮਾ। ਗੁਰੂ ਇਹੋ ਗੱਲ ਬਾਣੀ ਵਿੱਚ ਕਹਿੰਦੇ, ਸਾਨੂੰ ਕਹਿੰਦੇ ਜਿੱਥੇ ਅਸਲੀਅਤ ਦੀ ਪਛਾਣ ਖਤਮ ਹੋ ਜਾਏ ਉੱਥੇ ਸਮਝੋ ਮੈਲ ਲੱਗੀ, ਭਰਮ ਦਾ ਸਹਿਸਾ ਪੈਦਾ ਹੋ ਗਿਆ। ਸੱਜੂ ਨੇ ਆਖਿਆ

ਗਲਤ ਵਿਊ ਨਹੀਂ ਚੱਲ ਰਹੀ, ਗਲਤ ਕੱਲ ਦੇ ਪ੍ਰਕਰਣ ਦੇ ਮੁਤਾਬਕ ਮਨ ਦੀ ਚੱਲ ਰਹੀ ਹੈ। ਮਨ ਹੋਵੋ, ਸ਼ਬਦ ਲਾਗੋ, ਹਰਸ਼ੋ ਰਹੋ, ਚਿੱਤ ਲਾਏ। ਗੱਲ ਮਨ ਨੂੰ ਧੋਣ ਦੀ ਚੱਲ ਰਹੀ ਹੈ, ਸੰਬੰਧ ਵੀ ਮਨ ਨਾਲ ਹੈ, ਸ਼ਬਦ ਨੇ ਵੀ ਜੇ ਮੰਨਿਆ ਜਾਣਾ ਤਾਂ ਮਨ ਨੇ ਮੰਨਣਾ। ਇਸੇ ਲਈ ਤੁਸੀਂ ਟੋਪੜ ਦਿਓ, ਜੇ ਕੋ ਮਨ ਜਾਣੇ ਮਨ ਕੋਏ। ਆ ਦੋ ਵਾਰ ਲਫ਼ਜ਼ ਹੈ ਔਰ ਦੋਹਾਂ ਦਾ ਅਰਥ ਔਖਾ ਹੈ। ਦੋਹਾਂ ਵਾਰ, ਪਹਿਲਾ ਲਫ਼ਜ਼ ਹੈ ਮਨ, ਦੂਜਾ ਹੈ ਮਨ। ਕਹਿਣ ਲੱਗੇ ਜੇ ਕੋ ਮਨ ਜਾਣੇ ਮਨ ਕੋਏ, ਜੇ ਕੋਈ ਮਨ ਜਿਹੜਾ ਹੈ ਮੰਨਣਾ ਜਾਣ ਲੈ, ਕਿਉਂਕਿ ਮੰਨੇ ਦੀ ਗੱਲ ਚੱਲ ਰਹੀ। ਮੰਨੇ ਪਾਵੇ ਮੁੱਖ ਦੁਆਰ, ਮੰਨੇ ਪਰਿਵਾਰ ਸਦਾਰ, ਮੰਨੇ ਸਾਰੇ ਸਾਰਾ ਗੁਰਸਿੱਖ, ਮੰਨੇ ਨਾਨਕ ਪਾਵੇ ਲਪੇਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ, ਜੇ ਕੋਈ ਮਨ ਮੰਨਣਾ ਜਾਣ ਲੈ, ਮਨ ਜਾਣੇ ਮਨ ਕੋਏ। ਹੁਣ ਗੱਲ ਤੇ ਮਨ ਦੇ ਮੰਨਣ ਦੀ ਸੀ, ਸੰਬੰਧ ਮਨ ਨਾਲ ਸੀ। ਦੋਹਾਂ ਮਨਾਂ ਦਾ ਉਚਾਰਨ, ਸਪੈਲਿੰਗ ਇੱਕ ਹੋਣ ਦੇ ਬਾਵਜੂਦ, ਨੇੜੇ ਹੋਣ ਦੇ ਬਾਵਜੂਦ ਦੋਹਾਂ ਦਾ ਉਚਾਰਨ ਵੱਖ ਕਰਨਾ। ਇੱਕ ਨੂੰ ਮਨ ਕਹਿਣੇ, ਦੂਜੇ ਨੂੰ ਮਨ ਕਹਿਣੇ। ਪਰ ਇੱਥੇ ਮਸਲਾ ਇੱਕ ਹੋਰ ਨਵਾਂ ਖੜਾ ਹੋ ਗਿਆ। ਗੱਲ ਮਨ ਤੋਂ ਉੱਠ ਕੇ ਤਨ ਤੇ ਆ ਗਈ। ਅੱਜ ਦਾ ਸ਼ਬਦ ਦੀ ਸ਼ੁਰੂਆਤ ਜਿੱਥੋਂ, ਗੱਲ ਮਨ ਤੋਂ ਉੱਠ ਕੇ ਤਨ ਤੇ ਆ ਗਈ। ਮਨ ਹੋਵੋ, ਸ਼ਬਦ ਲਾਗੋ ਦਾ ਮਸਲਾ ਸੀ ਕੱਲ ਦਾ। ਪਰ ਮਨੁੱਖ ਨੂੰ, ਕਿਉਂਕਿ ਮਨ ਦਿਸਦਾ ਨਹੀਂ ਸੀ, ਮਨ ਕਾਬੂ ਵਿੱਚ ਵੀ ਨਹੀਂ ਸੀ, ਮਨ ਵਸ ਵਿੱਚ ਵੀ ਨਹੀਂ ਸੀ, ਮਨ ਨਜ਼ਰੀ ਵੀ ਨਹੀਂ ਸੀ ਪੈਂਦਾ, ਮਨ ਕੀ ਸੋਚ ਰਿਹਾ ਇਹਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਪਿਆ। ਮੈਲਾ ਹੋਵੇ ਮੈਨੂੰ ਕੀ, ਨਹੀਂ ਕਹਿ ਸੀ ਕਿ ਰਹਿ ਤਕੜਾ ਪੈਂਦਾ ਵੀ ਹੋਰ। ਬਾਹਰਲਾ ਹਰ ਕੰਮ ਦਿਸ ਰਿਹਾ, ਅੰਦਰ ਮੈਂ ਕੀ ਸੋਚ ਰਿਹਾ, ਕਿਸੇ ਦੀ ਬੁਰਾਈ ਸੋਚ ਰਿਹਾ, ਕਿਸੇ ਨੂੰ ਜ਼ਹਿਰ ਦੇਣਾ ਚਾਹੁੰਦਾ, ਕਿਸੇ ਨੂੰ ਕਤਲ ਕਰਨਾ ਚਾਹੁੰਦਾ, ਕਿਸੇ ਦਾ ਘਰ ਮੋਹਣਾ ਚਾਹੁੰਦਾ, ਕਿਸੇ ਨਾਲ ਠੱਗੀ ਕਰਨਾ ਚਾਹੁੰਦਾ, ਕਿਸੇ ਨੂੰ ਕੀ ਪਤਾ। ਪਰ ਤਨ ਦਾ ਹਰ ਹਿੱਸਾ ਕਰਮ ਬਣਦਾ, ਕਰਮ ਹਰ ਇੱਕ ਨੂੰ ਦਿਸ ਲੈ, ਤੇ ਮਨੁੱਖ ਨੂੰ ਜਿਹੜੀ ਚੀਜ਼ ਦਿਸਦੀ ਹੈ ਉਹਦੀ ਸੰਭਾਲ ਹੈ, ਜਿਹੜੀ ਨਹੀਂ ਦਿਸਦੀ ਉਹਦੀ ਸੰਭਾਲ ਕੋਈ ਨਹੀਂ। ਇਹੋ ਕਾਰਨ ਤਨ ਜ਼ਰਾ ਕੁ ਰੋਗੀ ਹੋਵੇ, ਤਨ ਨੂੰ ਜ਼ਰਾ ਕੁ ਪੀੜ ਹੋਵੇ, ਡਾਕਟਰ ਦੀ ਭਾਲ ਕਰ ਲੈ, ਡਾਕਟਰ ਕੋਲ ਜਾਂਦਾ, ਮੈਨੂੰ ਤਨ ਕਰਕੇ ਆ ਪੀੜਾ। ਹਾਲਾਂਕਿ ਤਨ ਦੀ ਪੀੜਾ ਦਾ ਅਹਿਸਾਸ ਵੀ ਮਨ ਨੂੰ, ਤਨ ਨੂੰ ਬਿਲਕੁਲ ਨਹੀਂ। ਤਨ ਦੀ ਪੀੜਾ ਜਿਹੜੀ ਹੈ ਉਹਦਾ ਅਹਿਸਾਸ ਮਨ ਹੀ ਕਰੇਗਾ, ਕਿਉਂਕਿ ਅਹਿਸਾਸ ਦਾ ਜਿੰਨਾ ਕੰਮ ਹੈ

0: ਖਾਮ ਅਵ ਖੁਦ ਮੁਖ ਦੇਵੇ ਕਾਟੇ ਜਮਤੀ ਫੰਦਾ।
1: ਨਤੀਜਾ ਇਹ ਹੈ ਕਿ ਮਨੁੱਖ ਤਨ ਵਿੱਚ ਸਭ ਕੁਛ ਕਰਦੇ ਹੈ ਤੇ ਗੁਰੂ ਵੀ ਕਹਿੰਦੇ ਜਦੋਂ ਮੈਲ ਧੋਣ ਦਾ ਵੀ ਮਸਲਾ ਆਇਆ ਨਾ ਸਿਰ ਸੇ ਜੀਓ ਮਨੀ ਨੇ ਮੈਲਾ ਤੇ ਮਨ ਸੀ ਮਨੁੱਖ ਧੋਣ ਤਨ ਨੂੰ ਲੱਗਦੇ ਕਿਉਂਕਿ ਦਿਸਦਾ ਜਨਮ ਜਨਮ ਕੀ ਇਸ ਮਨ ਤੋਂ ਮਨ ਲੱਗ ਗਈ ਕਾਲਾ ਹੋਇਆ ਸਿਆ ਤੇ ਮਨ ਸੀ ਪਰ ਮਨੁੱਖ ਸਾਬਣ ਤਨ ਨੂੰ ਮਲਣ ਲੱਗਦੇ ਤੀਰਥਾਂ ਤੇ ਇਸ਼ਨਾਨ ਤਨ ਨੂੰ ਕਰਾਉਣ ਲੱਗਦੇ। ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ ਆਖਿਆ ਸੂਚੇ ਨਾ ਆਖੀਏ ਦੇਣ ਜੋ ਪਿੰਡਾ ਧੋਏ ਪਰ ਮਨੁੱਖ ਨੂੰ ਦਿਸਦਾ ਹੀ ਤਨ ਹੈ ਪਿੰਡਾ ਹੀ ਦਿਸਦਾ ਮਨ ਦਿਸਦਾ ਨਹੀਂ ਮਨ ਇਸਦੀ ਪਹੁੰਚ ਤੋਂ ਬਾਹਰ ਹੋ ਗਿਆ ਨਤੀਜਾ ਨਿਕਲਦਾ ਮਨ ਮੈਲਾ ਵੀ ਹੈ ਮਨ ਰੋਗੀ ਵੀ ਹੈ ਉਧਰ ਧਿਆਨ ਹੀ ਨਹੀਂ ਦਿੰਦਾ। ਹਾਲਾਂਕਿ ਗੁਰੂ ਦਾ ਸੰਬੰਧ ਮਨ ਨਾਲ ਰੱਬ ਦਾ ਸੰਬੰਧ ਮਨ ਨਾਲ ਰੱਬ ਨੇ ਜੇ ਵਸਣਾ ਸੀ ਨਾਮ ਨੇ ਜੇ ਵਸਣਾ ਸੀ ਗੁਰਾਂ ਨੇ ਜੇ ਵਸਣਾ ਸੀ ਉਹਨਾਂ ਆ ਕੇ ਵਸਣਾ ਸੀ ਮਨ ਵਿੱਚ ਉਹ ਰੋਗੀ ਹੈ ਉਹ ਮੈਲਾ ਤੇ ਹੁਣ ਮੈਲੇ ਮਨ ਵਿੱਚ ਜਿਹੜਾ ਨਿਰਮਲ ਪ੍ਰਭੂ ਹੈ ਉਹ ਆ ਕੇ ਕਿਵੇਂ ਵਸੇ। ਗੁਰੂ ਸਾਹਿਬ ਨੇ ਬਾਰੀ ਵਿੱਚ ਆਖਿਆ ਕਹਿਣ ਲੱਗੇ

ਕਹਿੰਦੇ ਨੇ ਬੇਤਾਲਿਆਂ ਦੀ ਤਰ੍ਹਾਂ ਬੇਤਰਤੀਬਾ। ਅਤਾਲ ਦਾ ਕੀ ਅਰਥ ਹੁੰਦਾ? ਕਿਸੇ ਚੀਜ਼ ਨੂੰ ਧੁਨੀ ਨੂੰ ਕੋਈ ਤਰਤੀਬ ਦੇ ਦੇ, ਇਹਦੇ ਤੋਂ ਇੱਕ ਇੰਕ ਭਰ ਕੋਈ ਅੱਗੇ ਪਿੱਛੇ ਹੋ ਜਾਏ ਤੇ ਅਸੀਂ ਆਖਦੇ ਹਾਂ ਬੇਤਾਲ ਹੋ ਗਈ। ਇੱਕ ਪਲ ਦਾ ਵੀ ਇਹਦੇ ਨਾਲ ਫਰਕ ਨਹੀਂ ਪੈ ਸਕਦਾ, ਨਹੀਂ ਤੇ ਬੇਤਾਲ ਹੋ ਗਈ। ਜਿਹੜਾ ਇਹਦੀ ਲੈ ਵਿੱਚੋਂ ਨਿਕਲ ਜਾਏ, ਜਿਹੜਾ ਇਹਦੇ ਚੱਕਰ ਚੋਂ ਨਿਕਲ ਜਾਏ, ਜਿਹੜਾ ਇਸਦੇ ਦਾਇਰੇ ਤੋਂ ਬਾਹਰ ਹੋ ਜਾਏ। ਗੁਰੂ ਕਹਿੰਦੇ ਨੇ ਜਿਹੜੇ ਲੋਕ ਬੇਤਾਲੇ ਮੈਂ ਜੀਵਨ ਦੇ ਸਮਝਣਾ, ਜਿਹੜੇ ਬਾਣੀ ਦੀ ਤਾਲ ਦੇ ਦੁਆਲੇ ਨਹੀਂ ਸਮਝਦੇ। ਗੁਰੂ ਨੇ ਬਾਣੀ ਵੀ ਚੱਕਿਆ, ਕਹਿਣ ਲੱਗੇ ਸੱਤ ਸੰਤੋਖ ਵੱਜੇ ਦੋਏ ਤਾਲ। ਗੁਰੂ ਦੀ ਤਾਲ ਵਜਾਉਂਦੇ ਤੇ ਸੱਤ ਸੰਤੋਖ ਦੀ ਤਾਲ ਵਜਾਉਂਦੇ। ਹੁਣ ਜਿਹੜਾ ਕ੍ਰਿਸ਼ਨਾ ਵੱਡਾ ਰੋਗ ਲੱਗਿਆ, ਕ੍ਰਿਸ਼ਨਾ ਨੇ ਤੇ ਖਤਮ ਸੱਤ ਸੰਤੋਖ ਨਾਲ ਹੀ ਹੋਣਾ। ਕਹਿਣ ਲੱਗੇ ਪਰ ਹਾਲਤ ਇਹ, ਗੁਰੂ ਸੱਤ ਸੰਤੋਖ ਦੇ ਤਾਲ ਵਜਾ ਰਿਹਾ ਤੇ ਇਹ ਮਨੁੱਖ ਬੇਤਾਲਾ ਹੀ ਪਿਆ ਫਿਰਦਾ, ਉਹਦੇ ਨਾਲ ਆਪਣੇ ਆਪ ਨੂੰ ਸੰਬੰਧ ਦਿੱਤੀ। ਪਰ ਹਾਲਾਂਕਿ ਗੁਰੂ ਨੇ ਆਵਾਜ਼ ਦਿੱਤੀ ਤੇ ਆਖਿਆ ਭਲਿਆ, ਸੱਤ ਸੰਤੋਖ ਵੱਜੇ ਦੋਏ ਤਾਲ, ਪੈਰੀ ਵਾਜਾ ਸਦਾ ਨਿਹਾਲ। ਜੇ ਤੂੰ ਆਪਣੇ ਪੈਰਾਂ ਦੀ, ਆਪਣੇ ਜੀਵਨ ਦੇ ਕਰਮਾਂ ਦੀ ਚਾਲ ਗੁਰੂ ਦੇ ਵਜਾਏ ਹੋਏ ਸੱਤ ਸੰਤੋਖ ਦੇ ਤਾਲ ਵਿੱਚ ਲੈ ਆਵੇਂ, ਬੇਤਾਲ ਨਾ ਹੋਵੇ, ਤੇ ਫਿਰ ਸਦਾ ਨਿਹਾਲ ਹੋ ਜਾਏਗਾ। ਪੈਰੀ ਵਾਜਾ ਸਦਾ ਨਿਹਾਲ, ਜਿਹੜੀ ਸੱਤ ਸੰਤੋਖ ਦੀ ਤਾਲ ਗੁਰੂ ਵਜਾਉਂਦਾ, ਤੂੰ ਉਹਦੇ ਤੋਂ ਬੇਤਾਲ ਹੋ ਗਏ। ਗੁਰੂ ਕਹਿੰਦੇ ਨੇ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ, ਫਿਰੈ ਜਿਉਂ ਬੇਤਾਲ ਰਿਹਾ। ਕਹੇ ਨਾਨਕ ਜਿੰਨੀ ਸੱਚ ਤਦਿਆ ਕੂੜੇ ਲੱਗੇ, ਤਿੰਨੀ ਜਨਮ ਜੂਏ ਹਾਰਿਆ। ਫਿਰ ਜੀ ਦੱਸੋ, ਆਖਰ ਇਹ ਜੂਏ ਹਾਰਿਆ ਜਾਂਦਾ ਜਨਮ ਕੋਈ ਵਣਜਾਰਾ ਕਿਵੇਂ ਖੱਟੇ? ਗੁਰੂ ਨੇ ਅਗਲੀ ਪੌੜੀ ਵਿੱਚ ਆਖਿਆ, ਭਲਿਆ ਹੁੰਦਾ ਇੱਕੋ ਤਰੀਕਾ ਹੈ ਕਿ ਜੀਓ ਨਿਰਮਲ ਬਾਹਰੋਂ, ਜਿਹੜਾ ਬਾਹਰੋਂ ਨਹੀਂ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਜਿਹੜੀ ਤਾਲ ਗੁਰੂ ਵਜਾਏ, ਉਹਦੇ ਅਨੁਕੂਲ ਆਪਣੇ ਜੀਵਨ ਦੇ ਕਦਮ ਰੱਖਣੇ, ਸਤਿਗੁਰ ਤੇ ਕਰਨੀ ਕਮਾਣੀ। ਫਿਰ ਕਹਿਣ ਲੱਗੇ, ਜਿਹੜੀ ਸਤਿਗੁਰ ਦੀ ਕਰਨੀ ਹੈ, ਉਹਦੇ ਵਿੱਚ ਇੱਕ ਖਿਆਲ ਕਰੀ ਕਿ ਕੂੜ ਕੀ ਸੋਏ ਪਹੁੰਚੇ ਨਾਹੀਂ। ਕੂੜ ਬੋਲਣਾ, ਕੂੜਾ ਜੀਵਨ ਜੀਵਣਾ ਤਾਂ ਕਿਤੇ ਰਹਿ ਗਿਆ। ਗੁਰੂ ਕਹਿੰਦੇ ਨੇ ਕੂੜ ਦੀ ਸੋ ਵੀ ਕੰਨੀ ਨਾ ਪਹੁੰਚੇ, ਕੂੜ ਕੀ ਸੋਏ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ। ਕਹਿਣ ਲੱਗੇ ਇਹ ਕਰਕੇ ਵੇਖ ਲੈ, ਫਿਰ ਜਨਮ ਜੂਏ ਹਾਰਿਆ ਨਹੀਂ ਹੋਵੇਗਾ, ਬਲਕਿ ਜਨਮ ਰਤਨ ਜੀ ਨਹੀਂ ਖੱਟਿਆ ਹੋਇਆ। ਬਿਲਕੁਲ ਉਸਦੇ ਕੋਲ ਦੂਜਾ ਜਵਾਬ ਦਿੱਤਾ ਨੇ, ਉਹ ਤਾਂ ਕਹਿੰਦੇ ਜਨਮ ਜੂਏ ਹਾਰਿਆ। ਇਹ ਕਹਿੰਦੇ ਨਹੀਂ, ਜੇ ਤੂੰ ਕਰਨੀ ਕਮਾਣੀ ਗੁਰੂ ਦੇ ਤਾਲ ਦੇ ਅਨੁਕੂਲ ਕਰ ਲੈ ਤਾਂ ਫਿਰ ਕੀ ਹੋਏਗਾ,

0: ਤਨ ਕਰਕੇ ਮਨੁੱਖ ਜੀਉ ਰਿਹਾ। ਇਸ ਲਈ ਜ਼ਬਾਨ ਵੀ ਤਨ ਦਾ ਹਿੱਸਾ ਹੈ, ਕੰਨ ਵੀ ਤਨ ਦਾ ਹਿੱਸਾ ਨੇ, ਤੇ ਬਾਣੀ ਗੁਰੂ ਸਿੱਖਿਆ ਵੀ ਇਹਨਾਂ ਤੱਕ ਹੀ ਸੀਮਤ ਰਹਿ ਗਈ ਹੈ। ਕੋਈ ਮਨੁੱਖ ਮੇਰੇ ਵਰਗਾ ਤਨ ਦੇ ਹਿੱਸੇ ਮੂੰਹ ਨਾਲ ਗਾਈ ਜਾਂਦਾ, ਤੇ ਕੋਈ ਮਨੁੱਖ ਤਨ ਦੇ ਹਿੱਸੇ ਕੰਨ ਨਾਲ ਸੁਣੀ ਜਾਂਦਾ। ਜੀਵਨ ਤਨ ਤੱਕ ਸੀਮਤ ਹੋ, ਮੂੰਹ ਨਾਲ ਗਾ ਲਈਏ, ਕੰਨ ਨਾਲ ਸੁਣੀਏ, ਤੇ ਮੂੰਹ ਤੇ ਕੰਨ ਦੋਨੋਂ ਹੀ ਤਨ ਦਾ ਹਿੱਸਾ। ਗੁਰੂ ਨੇ ਆਖਿਆ ਸੀ ਉਹ ਭਲਿਆ ਮਨ ਕਰਕੇ ਗਾ, ਮੁੱਖੋਂ ਹਰ ਹਰ ਸਭ ਕੋ ਕਹੇ, ਵਿਰਲੇ ਹਿਰਦੇ ਵਸਾਇਆ ਨਾਨਕ ਜਿਨ ਕੇ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਮਨ ਨੇ ਹੀ ਸੁਣਨਾ ਸੀ, ਮਨ ਨੇ ਹੀ ਗਾਉਣਾ ਸੀ, ਮਨ ਨੇ ਹੀ ਵਸਾਉਣਾ ਸੀ। ਗੱਲ ਮਨ ਤੱਕ ਪਹੁੰਚੇ ਤੇ ਤਾਂ ਇਹੋ ਕਾਰਨ ਹੈ ਤਨ ਸੁੱਚਾ ਹੋ ਰਿਹਾ, ਤਨ ਦੇ ਇਸ਼ਨਾਨ ਹੋ ਰਹੇ ਨੇ, ਮਨ ਮੈਲੇ ਦਾ ਮੈਲਾ, ਰੋਗੀ ਦਾ ਰੋਗੀ ਟਿਕਿਆ ਹੋਇਆ। ਗੁਰੂ ਨੇ ਇਸੇ ਲਈ ਦੋ ਲਾਈਨਾਂ ਵਿੱਚ ਫੈਸਲਾ ਕੀਤਾ ਹੈ, ਕਹਿੰਦੇ ਨੇ ਇੱਕ ਪਾਸੇ ਜਿੰਨੀ ਜਨਮ ਜੂਨ ਹਾਰਿਆ ਜਿਉਂ ਮੈਲੇ ਬਾਹਰੋਂ ਨਿਰਮਲ, ਤਿੰਨੀ ਜਨਮ ਜੂਏ ਹਾਰਿਆ। ਤੇ ਦੂਜੇ ਪਾਸੇ ਕਹਿਣ ਲੱਗੇ ਕੂੜ ਕੀ ਸੋਏ ਪਹੁੰਚੇ ਨਾਹੀਂ, ਮਨਸਾ ਸੱਚ ਸਮਾਣੀ, ਜਨਮ ਰਤਨ ਜਿੰਨੀ ਖੱਟਿਆ ਭਲੇ ਸੇ। ਖੱਟੀ ਹੁੰਦੀ ਜੂਏ ਨਹੀਂ ਹਾਰਿਆ ਜਾਂਦਾ, ਉਸ ਜਨਮ ਰਤਨ ਵਿੱਚ ਕੁਛ ਕਮਾਇਆ ਜਾਂਦਾ, ਜਿਹੜਾ ਕਮਾਇਆ ਹੋਇਆ ਮਨੁੱਖ ਨਾਲ ਲੈ ਕੇ ਜਾਂਦਾ। ਅਸੀਂ ਰੋਜ਼ ਪੜ੍ਹਦੇ ਹਾਂ ਜਿੰਨੀ ਨਾਮ ਦਿਹਾਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ। ਖਿਮਾਲਾ ਜਾ ਚੁੱਕਾ ਕੋਸ਼ਿਸ਼ ਕਰੇ ਬਾਣੀ ਦਾ ਮਕਸਦ ਮਨ ਕਰਕੇ ਸੰਪੂਰਨ ਹੋਵੇ।
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Speak Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

हर निकी कथा सुनाए दुर्मत मैल गई सब निकला सत संग।

हरण की कथा सुनाए दुर्मत मैल गई सब निकला।

ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਅੱਜ ਜੋ ਅੰਮ੍ਰਿਤ ਵੇਲੇ ਹੁਕਮ ਬਖਸ਼ਿਸ਼ ਹੋਇਆ ਹੈ ਉਸ ਦੀ ਵਿਚਾਰ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਇਕੱਤਰਿਤ ਹੋ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਜੁੜੇ ਬੈਠੇ ਹਾਂ। ਗੁਰੂ ਅੱਗੇ ਜੋਦੜੀ ਕਰਨੀ ਹੈ, ਦਾਤਾ ਤੁਹਾਡਾ ਹੁਕਮ ਹੈ ਸਭ ਸਹਿਬ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣ ਤੇ ਦਰਦ ਦੁੱਖ ਲਥਾ ਕਿਰਪਾ ਕਰ ਸਾਡਾ ਹੀ ਦਰਦ ਨਹੀਂ ਸਾਰੇ ਜਗਤ ਦਾ ਹੀ ਦਰਦ ਮੁਕਾ, ਸਾਡਾ ਹੀ ਦੁੱਖ ਨਹੀਂ ਸਾਰੇ ਜਗਤ ਦਾ ਦੁੱਖ ਮੁਕਾ। ਸਰਬੱਤ ਦੇ ਕਾਰਜ ਰਾਜ ਕਰਨੇ ਗੁਰੂ ਕੀ ਬਖਸ਼ਿਸ਼ ਫਤਿਹ, ਸਭ ਤੋਂ ਪ੍ਰਥਮ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਦਾ ਜੋ ਮੁੱਖ ਭਾਵ ਹੈ ਕੇਂਦਰੀ ਭਾਵ ਤਤਸਾਰ, ਕੀਰਤਨ ਕਰਨ ਲੱਗਿਆਂ ਜੋ ਕੀਰਤਨੀਆਂ ਗੁਰਮਤ ਨੂੰ ਸਮਝਦਾ ਹੈ ਉਹ ਰਹਾਉ, ਬਾਕੀ ਅੰਤਰੇ ਹੋਣਗੇ। ਰਹਾਵਤੀ ਪੰਕਤੀ ਹੈ, ਰਾਮ ਜਨ ਗੁਰਮਤ ਰਾਮ ਬੁਲਾਏ, ਰਾਮ ਦੇ ਜਨ ਰੱਬ ਦੇ ਭਗਤ ਰੱਬ ਦੇ ਸੰਤ ਜਨ ਉਹਨਾਂ ਕੋਲ ਹੈ ਗੁਰੂ ਦੀ ਮਤ, ਤੇ ਗੁਰੂ ਦੀ ਮਤ ਨੂੰ ਆਧਾਰ ਬਣਾ ਕੇ ਗੁਰੂ ਦੀ ਮਤ ਲੈ ਕੇ ਗੁਰੂ ਦੀ ਮਤ ਅਨੁਸਾਰ ਉਹ ਕੋਲ ਬੈਠਿਆਂ ਨੂੰ ਵੀ ਰਾਮ ਬੁਲਾ ਦਿੰਦੇ, ਉਹਨਾਂ ਦੇ ਮੂੰਹੋਂ ਵੀ ਕਢਵਾ ਦਿੰਦੇ ਨੇ। ਜਦੋਂ ਵੀ ਗੁਰਦੁਆਰੇ ਆਓਗੇ ਇਹੋ ਹੀ ਆਖਿਆ ਜਾਣਾ, ਬੋਲੋ ਜੀ ਵਾਹਿਗੁਰੂ। ਸ਼ਹੀਦਾਂ ਦਾ ਨਾਮ ਲਿਆ ਤੇ ਕਿਹਾ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਰੱਬ ਦੇ ਪਿਆਰੇ ਮੂੰਹ ਤੋਂ ਰਾਮ ਬੁਲਾ ਦਿੰਦੇ ਨੇ, ਤੇ ਪ੍ਰਮਾਤਮਾ ਦਾ ਨਾਮ ਐਸਾ ਜੋ ਕੋਈ ਵੀ ਕਿਸੇ ਦੇਸ਼ ਦਾ ਹੋਵੇ, ਕਿਸੇ ਜ਼ਾਤ ਦਾ ਹੋਵੇ, ਕਿਸੇ ਇਲਾਕੇ ਦਾ ਹੋਵੇ, ਕਿਸੇ ਰੰਗ ਦਾ ਹੋਵੇ, ਜੋ ਵੀ ਸੁਣ ਲੈ, ਸੁਣੇ ਤੇ ਸੁਣ ਕੇ ਮੂੰਹ ਤੋਂ ਕਹੇ ਆਪ ਆਖੇ, ਉਹ ਮੁਕਤ ਹੋ ਜਾਂਦਾ ਮੁਕਤਾ। ਪਰਮਾਤਮਾ ਦਾ ਨਾਮ ਜਪਦਿਆਂ ਉਹ ਸੋਹਣਾ ਹੋ ਜਾਂਦਾ, ਸੁੰਦਰ ਹੋ ਜਾਂਦਾ, ਸ਼ੋਭਾ ਪਾਉਂਦਾ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ, ਸੰਗਤ ਦਾ ਬਹੁਤ ਵੱਡਾ ਅਸਰ ਹੈ। ਵੈਸੇ ਮਨੁੱਖ ਤੇ ਨਹੀਂ, ਬਾਕੀ ਕੀ ਜੜ ਤੇ ਕੀ ਚੇਤਨ ਸਭ ਤੇ ਹੈ। ਤੁਸੀਂ ਪਾਣੀ ਵਿੱਚ ਜਿਹੜਾ ਰੰਗ ਪਾਓ ਉਸੇ ਰੰਗ ਦਾ ਹੋ ਜਾਂਦਾ, ਸੰਗਤ ਦਾ ਅਸਰ ਕਬੂਲਦਾ। ਪਾਣੀ ਨੂੰ ਠੰਡੇ ਥਾਂ ਤੇ ਰੱਖੋ ਉਹ ਠੰਡਾ ਹੋ ਜਾਂਦਾ, ਪਾਣੀ ਨੂੰ ਅੱਗ ਤੇ ਰੱਖ ਦਿੱਤਾ ਉਹ ਗਰਮ ਹੋ ਜਾਂਦਾ, ਸੰਗਤ ਦਾ ਅਸਰ ਕਬੂਲਦਾ। ਠੰਡੀ ਸੰਗਤ ਮਿਲ ਗਈ ਠੰਡਾ ਮਿਲ ਗਈ ਤੇ ਉਬਲਣ ਲੱਗ ਪਿਆ, ਇਹੋ ਹਾਲ ਬੰਦੇ ਦਾ। ਮਿੱਟੀ ਨੂੰ ਵੇਖੋ ਇਹ ਵੀ ਸੰਗਤ ਦਾ ਅਸਰ ਕਬੂਲਦੀ ਜੇ। ਈਰਾਨ ਦੇ ਪ੍ਰਸਿੱਧ ਵਿਦਵਾਨ ਉਹਨਾਂ ਇੱਕ ਬੜੀ ਸੁੰਦਰ ਗੱਲ ਲਿਖੀ ਹੈ, ਕਹਿੰਦੇ ਨੇ ਸਵੇਰੇ ਸਵੇਰ ਮੈਂ ਪਤਨੀ ਨੂੰ ਕਿਹਾ ਥੋੜੀ ਮਿੱਟੀ ਦੇ ਮੈਂ ਹੱਥ ਮਾਂਜਣੇ ਨੇ, ਅੱਜ ਤੇ ਵਧੀਆ ਸੋਪ ਸਾਬਣ ਕਰਨੇ ਤੇ ਪੁਰਾਣਾ ਸਮਾਂ ਯਾਦ ਕਰੋ, ਮਿੱਟੀ ਚੁੱਕਣੀ ਤੇ ਹੱਥ ਮਾਂਜ ਲੈਣੇ। ਉਹਨੇ ਮਿੱਟੀ ਦਿੱਤੀ ਤੇ ਉਹ ਮਿੱਟੀ ਚੋਂ ਖੁਸ਼ਬੂ ਆਈ,
ਕਹਿਣ ਲੱਗਾ ਮੈਂ ਤੇਰੇ ਕੋਲੋਂ ਮਿੱਟੀ ਮੰਗੀ ਹੈ, ਤੂੰ ਸੁਗੰਧੀ ਲੈ ਆਈ ਹੈ। ਕਹਿਣ ਲੱਗੇ ਜੀ ਉਹ ਢੇਲਾ ਜਿਹੜਾ ਤੁਸੀਂ ਕੱਲ ਚੁੱਕ ਕੇ ਲਿਆਂਦਾ ਆਲੇ ਚ ਰੱਖਿਆ ਉਹਦੇ ਨਾਲ ਤੋੜ ਕੇ ਲਿਆਈ ਹੈ, ਮਿੱਟੀ ਹੈ। ਹੁਣ ਕਵੀ ਸੀ ਤੇ ਪੁੱਛਦਾ ਕਹਿੰਦਾ ਮਿੱਟੀ ਤੇਰੇ ਚ ਸੁਗੰਧੀ ਕਿੱਥੋਂ ਆ ਗਈ, ਗਿਲੇ ਖੁਸ਼ਬੂਏ ਦਰ ਹੁਮਾਮ ਰੋਜ਼ੇ ਰਸੀਦ ਅਜ ਦਸਤੇ ਮਹਬੂਬੇ ਬਦਸਤਮ। ਕਹਿੰਦੇ ਨੇ ਅੱਗੋਂ ਉਸਨੇ ਆਖਿਆ ਬਗੁਫਤਾ ਮਨ ਗਿਲੇ ਨਾਚੀਜ਼ ਬੂਦਮ, ਹੈ ਤੇ ਨਾਚੀਜ਼ ਮਿੱਟੀਆਂ ਵਾ ਲੇਕਨ ਮੁੱਦ ਤੇ ਬਾਗੁਲ ਸ਼ਸਤਮ। ਬਹੁਤ ਦੇਰ ਮੈਨੂੰ ਫੁੱਲਾਂ ਦੀ ਸੰਗਤ ਮਿਲੀ, ਮੈਂ ਜਿੱਥੇ ਸਾਂ ਉੱਥੇ ਫੁੱਲ ਸਨ। ਕਮਾਲ ਏ ਹਮ ਨਸ਼ੀ, ਇਹ ਹਮ ਨਸ਼ੀ ਦਾ ਕਮਾਲ ਹੈ, ਉਸਦੀ ਖੂਬੀ ਹੈ। ਕਮਾਲ ਏ ਹਮ ਨਸ਼ੀ ਦਰ ਮਨ ਅਸਰ ਕਰਦ ਮੇਰੇ ਵਿੱਚ। ਲੇਕਿਨ ਕਹਿਣ ਲੱਗੇ ਵਗਰਨਾ ਮਨ ਹਮਾ ਖਾਤਮ ਤੇ ਹਸਤਮ, ਮੇਰੀ ਖਾਕ ਦੀ ਕੀ ਹਸਤੀ ਹੈ, ਮੈਂ ਤੇ ਮਿੱਟੀ ਹਾਂ। ਹੋਰ ਵੇਖੋ ਮਿੱਟੀ ਚੋਂ ਵੀ ਸੁਗੰਧੀ ਆਈ ਤੇ ਜੇ ਕਿਤੇ ਵਿਸ਼ਟਾ ਦੇ ਕੋਲ ਹੁੰਦੀ ਦੁਰਗੰਧੀ ਆਉਂਦੀ ਉਸੇ ਮਿੱਟੀ ਚੋਂ। ਅੱਗੇ ਚੱਲੀਏ ਚੰਦਨ ਦੇ ਨੇੜੇ ਸੁਗੰਧਤ ਹੋ ਜਾਂਦੇ। ਬੜਾ ਸੁੰਦਰ ਬਚਨ ਹੈ, ਕਹਿੰਦੇ ਨੇ ਚੰਦਨ ਦੇ ਨੇੜੇ ਕਵੀ ਚੰਦਨ ਕਾ ਬਿਰਵਾ ਭਲਾ ਬੇੜੇ ਉਠਾਕ ਪਲਾਸ, ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਚੰਦਨ ਦੇ ਨੇੜੇ ਰਹਿਣ ਵਾਲੇ ਰੁੱਖ ਵੀ ਸੁਗੰਧਤ ਹੋਵੇ, ਪਸ਼ੂ ਪੰਖੀਆਂ ਤੇ ਵੀ ਅਸਰ ਹੁੰਦਾ। ਆ ਜਿਹੜੇ ਬੜੇ ਅਸੀਲ ਘੋੜੇ ਅਸਵਾਰੀਆਂ ਕਰਦੇ ਹੋ ਮੱਝਾਂ, ਇਹ ਮਾਰਖੋਰੇ ਜਾਨਵਰ ਸਨ, ਇਹਨਾਂ ਨੂੰ ਫੜ ਕੇ ਅਸੀਲ ਬਣਾਇਆ ਗਿਆ। ਬੰਦੇ ਦੀ ਸੰਗਤ ਦਾ ਅਸਰ ਹੈ ਕਿ ਤੋਤਾ ਭਲੇ ਬੰਦੇ ਕੋਲ ਹੈ ਤੇ ਰਾਮ ਰਾਮ ਕਹੇਗਾ, ਜੇ ਬੁਰੇ ਕੋਲ ਹੈ ਤੇ ਗਾਲੀਆਂ ਦੇਵੇਗਾ। ਮੈਂ ਗਾਲੀਆਂ ਦੇਣ ਵਾਲੇ ਤੋਤੇ ਵੀ ਵੇਖੇ। ਇੱਕ ਤੋਤਾ ਵੇਖਿਆ, ਕਹਿਣ ਲੱਗੇ ਗਿਆਨੀ ਜੀ ਸੁਣੋ ਧਿਆਨ ਨਾਲ। ਉਹ ਕਹਿੰਦਾ ਅਸੀਂ ਦੁਰ ਫਿੱਟੇ ਮੂੰਹ, ਦੁਰ ਫਿੱਟੇ ਮੂੰਹ। ਉਹਨੂੰ ਸਿਖਾਓ ਘਰ ਗੱਲ ਮੈਂ ਵੇਖੇ। ਤੋਤਾ ਵੈਸੇ ਆਮ ਕਰਕੇ ਸਿਖਾਏ ਨੇ ਜੀ ਆਇਆਂ ਨੂੰ, ਜੀ ਆਇਆਂ ਨੂੰ, ਪਰ ਉਹਨੇ ਉਹਨੂੰ ਗੱਲ ਹੀ ਸਿਖਾ ਦਿੱਤੀ ਕਿ ਯੁਵਾ ਹੋਵੇਗਾ ਇੱਕ ਤੋਤੇ। ਰਾਮ ਕਹਿਣ ਵਾਲੇ ਤੇ ਬਹੁਤ ਨੇ, ਗਾਲੀਆਂ ਦੇਣ ਵਾਲਾ ਕੋਈ ਨਹੀਂ। ਉਹ ਸਿੱਖਿਆ ਇਹੀ ਹਾਲ ਜੇ ਮੈਂ ਸਮਝਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਫੁੱਲਾਂ ਵਰਗੇ ਨੇ, ਕੋਲ ਬੈਠੋ ਤੁਹਾਡੇ ਚੋਂ ਸੁਗੰਧੀ ਆਏ, ਬਾਣੀ ਦੀ ਸੁਗੰਧੀ ਆਏ। ਸ੍ਰੀ ਗੁਰੂ ਗ੍ਰੰਥ ਸਾਹਿਬ ਚੰਦਨ ਨੇ, ਅਸੀਂ ਨਿੰਮ ਵਰਗੇ ਹੀ ਸਹੀ, ਵਾਸ ਨਾ ਬਣ ਕੋਈ ਸੁਗੰਧੀ ਨਹੀਂ ਆਉਣੀ। ਕਵੇਰ ਬਾਂਸ ਬਡਾਈ ਬੂਢਿਓ ਇਉਂ ਮਤ ਡੂਬੈ ਕੋਏ, ਡੂਬੋ ਕੋਏ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋ। ਚੰਦਨ ਦੇ ਕੋਲ ਨਿੰਮ ਬਣ ਕੇ ਵੀ ਬਹਿ ਜਾਈਏ, ਅਰਿੰਡ ਬਣ ਕੇ ਵੀ ਬਹਿ ਜਾਈਏ, ਤੁਮ ਚੰਦਨ ਹਮੇ ਅਰਿੰਡ ਵਾਪਰੇ ਸੰਗ ਤੁਮਾਰੇ ਬਾਸਾ, ਨੀਚ ਰੁਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ, ਮਾਧੋ ਸਤ ਸੰਗਤ ਸਰਨ ਤੁਮਾਰੀ, ਹਮੇ ਅਵਗਣ ਤੁਮੇ ਉਪਕਾਰੀ। ਹੋਰ ਅੱਗੇ ਚੱਲੀਏ, ਹੈ ਤੇ ਮਨ ਪਸ਼ੂਆਂ ਵਰਗਾ ਹੀ। ਪੜ੍ਹਦੇ ਹੋ ਅਸਾ ਰਾਗ ਵਿੱਚੋਂ ਕਬੀਰ ਸਾਹਿਬ ਜੀ ਦਾ ਬਚਨ, ਫੀਲ ਰਬਾਬੀ ਤਾਲ ਵਜਾਵਾ, ਪਹਿਰ ਚੋਲਣਾ ਗਦਹਾ ਨਾਚੇ ਭੈਂਸਾ ਭਗਤ ਕਰਾਵਾ। ਇਹ ਮਨ ਪਸ਼ੂ ਵਰਗਾ ਸੀ, ਪਰ ਗੁਰੂ ਦੀ ਸੰਗਤ ਦੀ ਇਹ ਬਰਕਤ ਹੋਈ। ਅਦਮ ਚੰਡਾਲੀ ਭਾਈ ਬ੍ਰਾਹਮਣੀ ਸੋਦੀ ਤੇ ਸ੍ਰਿਸ਼ਟਾਈ ਰੇ, ਲਹਿਬਰ ਬੋਝੇ ਖਾਈ ਰੇ। ਇਸ ਸੰਗਤ ਦੀ ਬਰਕਤ ਹੈ, ਕੋਲ ਜਿਹੜਾ ਬੈਠਾ ਜਾਗਦਾ ਦੀਵਾ ਹੋ ਗਿਆ ਤੇ ਅਨੇਕਾਂ ਨੂੰ ਜਗਾ ਦਿੱਤਾ। ਗੁਰੂ ਪਰਮਾਤਮਾ ਦਾ ਨਾਮ ਲੈਂਦਾ ਸਿੱਖ ਲੈਂਦੇ ਨੇ ਜਿਹੜਾ ਕੋਲ ਬੈਠਾ। ਵੱਡੇ ਵੱਡੇ ਚੋਰ ਆਚਾਰੇ ਸੰਗਤ ਵਿੱਚ ਆ ਕੇ ਉਹਨਾਂ ਦਾ ਜੀਵਨ ਤਬਦੀਲ ਹੋ ਗਿਆ।
ਉਹ ਗੁਰਮੁਖ ਬਣ ਗਿਆ। ਸੰਗਤ ਵਿੱਚ ਇੱਕ ਬਰਕਤ ਆ, ਇੱਕ ਅਸਰ ਹੈ। ਸੰਗਤ ਵਿੱਚ ਰੱਬ ਵਸਦਾ, ਵਿੱਚ ਸੰਗਤ ਹਰ ਪਵ ਵਸੇ ਜੀਓ। ਰੱਬ ਦੇ ਪਿਆਰੇ ਰਾਮ ਬੁਲਾ ਦਿੰਦੇ ਨੇ ਤੇ ਜਿਹੜਾ ਸੁਣ ਲਵੇ ਜੋ ਆਖੇ ਉਹਦੇ ਬੰਧਨ ਟੁੱਟ ਜਾ। ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ, ਤਿਸ ਕੀ ਗਈ ਬੁਲਾਏ ਮਿਟੇ ਅੰਦੇਸਿਆ। ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋ, ਉਸਦਾ ਦਰਸ਼ਨ ਕਰਕੇ ਜਗਤ ਵੀ ਨਿਹਾਲ ਹੁੰਦਾ। ਮੁਕਤਾ ਪਰਮਾਤਮਾ ਨੂੰ ਜਪਣ ਕਰਕੇ ਉਹ ਸ਼ੋਭਾ ਪਾਉਂਦਾ, ਸੋਹਣਾ ਹੋ ਜਾਂਦਾ।

0: ਕਲੀ ਰਾਗ ਵਿੱਚ ਸਹਿਬ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
1: ਰਾਮ ਜਨਾ ਮਿਲ ਭਇਆ ਆਨੰਦਾ।
0: ਰਾਮ ਦੇ ਸੇਵਕਾਂ ਦੇ ਕੋਲ, ਗੁਰਮੁਖਾਂ ਦੇ ਕੋਲ ਬੈਠ ਕੇ ਆਨੰਦ ਹੋ ਗਿਆ। ਜਾਂ ਤੇ ਮਨ ਦੁਖੀ ਹੁੰਦਾ ਜਾਂ ਆਨੰਦ। ਐਸੇ ਵੀ ਇਕੱਠ ਨੇ, ਉੱਥੇ ਚਲੇ ਜਾਓ ਤੇ ਮਨ ਪਰੇਸ਼ਾਨ ਹੋ ਜਾਏਗਾ। ਅਨੇਕਾਂ ਸੱਜਣ ਕਹਿੰਦੇ ਨੇ ਇੱਥੇ ਮੈਨੂੰ ਨਹੀਂ ਸੀ ਆਉਣਾ ਚਾਹੀਦਾ, ਇੱਥੇ ਆ ਕੇ ਤੇ ਮਨ ਸੜ ਗਿਆ, ਮਨ ਤਪ ਗਿਆ, ਮਨ ਦੁਖੀ ਹੋ ਗਿਆ। ਗੱਲ ਹੀ ਐਸੀ ਕਿ ਇੱਥੇ ਮਨ ਦੁਖੀ ਹੋ ਗਿਆ, ਇੱਥੇ ਆ ਕੇ ਮਨ ਦੁਖੀ ਹੋਇਆ, ਮੈਂ ਕੁਸੰਗ ਵਿੱਚ ਆ ਗਿਆ। ਪਰ ਰੱਬ ਦੇ ਪਿਆਰਿਆਂ ਕੋਲ ਬੈਠ ਕੇ ਮਨ ਆਨੰਦਿਤ ਹੋ ਗਿਆ, ਮਨ ਪ੍ਰਸੰਨ ਹੋ ਗਿਆ, ਮਨ ਚ ਖਿੜਾਓ ਆ ਗਿਆ।
1: ਹਰ ਨੀਤੀ ਕਥਾ ਸੁਣਾਏ।
0: ਉਹਨਾਂ ਕੀਤਾ ਕਿ ਕਿਉਂ ਆਨੰਦ ਹੋਇਆ, ਕਥਾ ਤੇ ਸੁਣਾਈ, ਉਹਨਾਂ ਬੜੀ ਚੰਗੀ ਕਥਾ ਸੁਣਾਈ। ਨੀਤੀ ਦਾ ਅਰਥ ਹੈ ਚੰਗੀ। ਰੱਬ ਦੀ ਕਥਾ ਸੁਣਾਈ, ਪਰਮਾਤਮਾ ਦੀ ਕਥਾ ਸੁਣਾਈ। ਯਾਦ ਰੱਖਣਾ ਸਭਾ, ਇੱਕ ਤੇ ਸਭਾ ਬੰਦਿਆਂ ਦਾ ਇਕੱਠ, ਤੇ ਦੂਸਰੀ ਸੰਤ ਸਭਾ, ਤੇ ਤੀਸਰੀ ਦੁਸ਼ਟ ਸਭਾ। ਦੁਸ਼ਟਾਂ ਦੀ ਵੀ ਸਭਾ ਲੱਗਦੀ ਹੈ। ਦੁਸ਼ਟ ਜਿੱਥੇ ਇਕੱਠੇ ਹੋ ਜਾਣ, ਉਹ ਮਿਲ ਕੇ ਸੋਚਦੇ ਨੇ ਕਿ ਦੂਸਰੇ ਦਾ ਬੁਰਾ ਕਿਵੇਂ ਕਰੀਏ, ਦੂਸਰੇ ਦਾ ਘਰ ਕਿਵੇਂ ਉਜਾੜੀਏ। ਇੱਕ ਕਥਾ ਸੁਣੀ ਹੋਵੇਗੀ, ਨਹੀਂ ਤੇ ਮੈਂ ਸੁਣਾਵਾਂ ਆਪ ਨੂੰ, ਪਤਾ ਲੱਗੇਗਾ ਦੁਸ਼ਟ ਸਭਾ ਕੀ ਹੈ। ਬੈਠੇ ਸਨ ਦੋਸਤ, ਕਹਿਣ ਲੱਗੇ ਉਹ ਅਸੀਂ ਵੀ ਕੋਈ ਕੰਮ ਕਰੀਏ। ਕਹਿਣ ਲੱਗੇ ਕੀ ਕਰੀਏ? ਕਹਿਣ ਲੱਗਾ ਜ਼ਮੀਨ ਹੀ ਜਿਹੜੀ ਇਹਨਾਂ ਕੁਛ ਕਬਜ਼ੇ ਚ ਕਰ ਲਈਏ। ਕਹਿਣ ਲੱਗਾ ਹੋ ਗਈ। ਕਹਿਣ ਲੱਗਾ ਇੱਥੇ ਕੀ ਬੀਜੀਏ? ਇੱਥੇ ਕਮਾਦ ਬੀਜ ਲਈਏ, ਗੰਨੇ। ਕਹਿਣ ਲੱਗਾ ਬੀਜੇਗਾ, ਕਰਨਾ ਕਰਾਉਣਾ ਤੇ ਹੈ ਕੱਖ ਨਹੀਂ, ਗੱਲਾਂ ਨਾਲ ਹੀ ਹੋਗਾ, ਬੀਜੇਗਾ। ਕਹਿਣ ਲੱਗੇ ਆ ਲੋਕੀ ਆਏ ਨੇ ਤੇ ਤੋੜ ਕੇ ਲਿਜਾਂਦੇ ਨੇ ਪਏ। ਕਹਿਣ ਲੱਗਾ ਤੋੜ ਕੇ ਲਿਜਾਂਦੇ ਨੇ, ਇਹਨਾਂ ਦੇ ਘਰ ਨਾ ਸਾੜ ਦਿਆਂਗੇ? ਜਾ ਕੇ ਘਰਾਂ ਨੂੰ ਅੱਗ ਲਾ ਦਿੱਤੀ। ਉਹ ਲੋਕੀ ਵਿਚਾਰੇ ਬਾਹਰ ਨਿਕਲੇ, ਉਹ ਕਹਿਣ ਲੱਗੇ ਉਹ ਕੀ ਹੋਇਆ? ਕਹਿਣ ਲੱਗੇ ਚੁੱਪ ਹੋ ਗੰਨੇ। ਮੈਂ ਇਸ ਗੱਲ ਨੂੰ ਪੜ੍ਹਿਆ, ਹੱਦ ਹੋ ਗਏ, ਇਹਦੇ ਹੈ ਕੱਖ ਵੀ ਨਹੀਂ, ਨਾ ਕੁਝ ਬੀਜਿਆ ਨਾ ਕੁਝ ਕੀਤਾ, ਔਰ ਲੋਕਾਂ ਦੇ ਘਰ ਨੂੰ ਅੱਗ ਲਾ ਕੇ ਰੱਖ ਦਿੱਤੇ। ਹੁਣ ਜ਼ਰਾ ਵਿਚਾਰੋ, ਪ੍ਰਹਿਲਾਦ ਨੇ ਕੀ ਗੁਨਾਹ ਕੀਤਾ? ਚੋਰੀ ਕੀਤੀ, ਕੋਈ ਡਾਕਾ ਮਾਰਿਆ, ਉਹਨੂੰ ਕਿਉਂ ਸਮਾਨ ਕੀਤਾ? ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਸਾਂ ਔਦ ਗਣੇਰੀ, ਗਿਰ ਤਰ ਜਲ ਜਵਾਲਾ ਬਹਿ ਰੱਖਿਓ, ਰਾਜਾ ਰਾਮ ਮਾਇਆ ਫੇਰੀ। ਪ੍ਰਹਿਲਾਦ ਕੋਠੇ ਵਿੱਚ ਰੱਖਿਆ ਬਾਹਰ ਦੀਆ ਤਾਲਾ, ਨਿਰਭੋ ਬਾਲਕ ਮੂਲ ਨਾ ਡਰੇ, ਮੇਰੇ ਅੰਤਰ ਗੁਰ ਗੋਪਾਲਾ। ਇੱਕ ਦੁਸ਼ਟ ਸਭਾ, ਇੱਕ ਹੈ ਸੰਤ ਸਭਾ। ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਟੋਲੀ ਤੇ ਸਹੀ ਨੋ ਮਿਲਾ ਜਿਨ ਪੂਰਾ ਗੁਰੂ ਲੱਭਾ। ਜਿਹੜੇ ਰੱਬ ਦੀ ਕਥਾ ਸੁਣਾ, ਰੱਬ ਦੀ ਗੱਲ, ਪਰਮਾਤਮਾ ਦੀ ਗੱਲ, ਆਵੋ ਸੰਤ ਪਿਆਰੇ ਹੋ, ਇਕੱਠ ਕੇ ਕਰਾਂ ਕਹਾਣੀ। ਕਹਾਂ ਕਹਾਣੀ ਇਕੱਠ ਤੇਰੀ ਕਿਸ ਦੁਆਰੇ ਪਾਈ ਹੈ, ਵੀ ਰੱਬ ਕਿਸ ਦਰਵਾਜ਼ੇ ਤੋਂ ਮਿਲਦਾ ਹੈ? ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਇਹ ਕਥਾ ਜਿਹੜੀ ਹੈ ਪਰਮਾਤਮਾ ਬੇਅੰਤਾ ਬੜੀਆਂ ਬਖਸ਼ਾਂ ਕਰਦਾ, ਮਨ ਉਹ ਰਿਜ਼ਕ ਦਾਤਾ, ਉਹ ਮੁਕਤੀ ਦਾਤਾ, ਉਹ ਚੰਗੀ ਕਥਾ ਸੁਣਾਉਂਦੇ ਨੇ। ਕਹਿੰਦੇ ਨੇ ਪਰ ਉਪਕਾਰ ਕਰੋ, ਨੇਕ ਕੰਮ ਕਰੋ, ਉਹਦਾ ਨਾਮ ਜਪੋ, ਸੇਵਾ ਸਿਮਰਨ ਕਰੋ, ਭਲੇ ਪਾਸੇ ਲਗਾਉਂਦੇ ਹਨ, ਇਹ ਕਥਾ ਸੁਣਾਉਂਦੇ ਹਨ। ਇਹਨਾਂ ਵਿੱਚ ਬੈਠ ਕੇ ਮਨ ਆਨੰਦਿਤ ਹੋ ਗਿਆ।
1: ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ।
0: ਜਿੰਨੀ ਦੁਰਮਤ ਮੈਲ, ਮਤ ਨੂੰ ਹੋਰ ਖੋਟਾ ਕਰ ਦਿੱਤਾ। ਦੁਰਮਤ ਹੈ ਮੈਲੀ ਮਤ, ਬੁਰੇ ਮਤ ਹੈ। ਜਿੰਨੀ ਅੰਦਰ ਦੁਰਮਤ ਸੀ ਉਹ ਇਕੱਠੀ ਹੋ ਗਈ, ਨਿਕਲ ਗਏ। ਦੁਰਮਤ ਮੈਲ ਗਈ ਸਤ ਸੰਗਤ ਮਿਲ ਬੁੱਧ ਪਾਏ। ਸਤ ਸੰਗਤ ਵਿੱਚ ਮਿਲ ਕੇ ਅਕਲ ਮਿਲਦੀ ਹੈ, ਬੁੱਧ ਮਿਲਦੀ ਹੈ। ਇੱਕ ਬੁੱਧ ਹੈ ਜਿਸ ਦੇ ਵਿੱਚ ਅੰਧੇਰਾ ਹੀ ਅੰਧੇਰਾ, ਇੱਕ ਬੁੱਧ ਹੈ ਜਿਸ ਵਿੱਚ ਪ੍ਰਕਾਸ਼ ਹੈ। ਕੰਮ ਕਰਦੇ ਹਾਂ ਤੇ ਸਾਡੇ ਅੰਦਰ ਕੁਛ ਹੁੰਦਾ, ਉਹ ਪਤਾ ਹੋਵੇ ਜਾਂ ਨਾ ਹੋਵੇ, ਅੰਦਰ ਬੈਠੀ ਬੁੱਧ ਫੈਸਲਾ ਲੈਂਦੀ ਹੈ ਕਿ ਕੰਮ ਠੀਕ ਹੈ ਕਿ ਗਲਤ ਹੈ। ਜਿਹੜਾ ਤੂੰ ਕਰਨ ਲੱਗਾ, ਬੋਲਣ ਲੱਗਦਾ ਬੰਦਾ, ਬੜੀ ਛੇਤੀ ਛੇਤੀ ਹੁੰਦਾ ਸਭ ਕੁਛ, ਬਹੁਤ ਜਲਦੀ ਜੋ ਬੋਲਣ ਲੱਗਾ ਅੰਦਰੋਂ ਬੁੱਧ ਫੈਸਲਾ ਕਰਦੀ ਹੈ ਗੱਲ ਠੀਕ ਹੈ ਜਾਂ ਗਲਤ ਹੈ। ਕਿਸੇ ਪਾਸੇ ਤੁਰਦੇ ਹਾਂ ਤੇ ਬੁੱਧ ਫੈਸਲਾ ਕਰਦੀ ਹੈ ਇੱਧਰ ਜਾਣਾ ਠੀਕ ਹੈ ਜਾਂ ਗਲਤ ਆ। ਹੁਣ ਜੇ ਤੇ ਹੈ ਬੁੱਧ ਵਿੱਚ ਅੰਧੇਰਾ, ਉਹ ਤੇ ਹਨੇਰੇ ਵਿੱਚ ਪਤਾ ਨਹੀਂ ਅੱਗੇ ਖੂਹ ਹੈ ਤੇ ਬੰਦਾ ਖੂਹ 'ਚ ਗਿਰ ਜਾਏਗਾ। ਪਰ ਜੇ ਬੁੱਧ ਹੋ ਗਈ ਪ੍ਰਕਾਸ਼, ਚਾਨਣ ਹੋ ਗਿਆ, ਜਿਵੇਂ ਕਿਹਾ ਬਾਣੀ ਵਿੱਚ, ਕਿਰਪਾ ਨਿਰਦੇ ਬਸੋ ਹਿਰਦੇ ਹਰਨੇਕ ਤੈਸੀ ਬੁੱਧ ਕਰੋ ਪ੍ਰਗਾਸਾ, ਲੱਗਦਾ ਪ੍ਰਭ ਸੰਗ ਪ੍ਰੇਤ। ਹੁਣ ਤੁਸੀਂ ਸੰਗਤ ਵਿੱਚ ਆਏ ਹੋ, ਇਹ ਬੁੱਧ ਹੈ, ਇਹਨੇ ਫੈਸਲਾ ਲਿਆ ਤਾਂ ਆ ਰਹੇ ਹੋ, ਨਹੀਂ ਤੇ ਨਾ ਆਉਂਦੇ ਬੈਠ ਗਏ ਬੁੱਧ ਦਾ ਫੈਸਲਾ। ਹੁਣ ਜਿਉਂ ਜਿਉਂ ਸੁਣੋਗੇ, ਮਨ ਚ ਵਸਾਰੋਗੇ, ਬੁੱਧ ਸਹਿਮਤ ਨਹੀਂ ਸਹਿਮਤ ਹੋਈ ਉੱਠ ਕੇ ਤੁਰ ਜਾਓਗੇ। ਬੁੱਧ ਵਿੱਚ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ, ਗੁਰੂ ਨੂੰ ਮਿਲ ਕੇ ਮਤ ਬੁੱਧ ਪ੍ਰਾਪਤ ਹੁੰਦੀ ਹੈ, ਬੁੱਧ ਵਿੱਚ ਸੁੱਧ ਪੈਦਾ ਹੋ ਜਾਂਦੀ ਹੈ। ਜਪਜੀ ਸਾਹਿਬ ਵਿੱਚ ਐਸਾ ਕਿਹਾ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਗੁਰ ਪੂਰਾ ਭੇਟਿਓ ਵਡਭਾਗੀ, ਮਨੈ ਪਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਇੱਥੇ ਆ ਕੇ ਦੁਰਮਤ ਨਿਕਲ ਜਾਂਦੀ ਹੈ ਔਰ ਗੁਰੂ ਦੀ ਮਤ, ਗੁਰੂ ਦੀ ਬੁੱਧ ਪ੍ਰਾਪਤ ਹੋ ਜਾਂਦੀ ਹੈ। ਹਾਂਜੀ,
1: ਰਾਮ ਜਨ ਗੁਰਮਤ ਰਾਮ ਬੋਲਾਏ।
0: ਰਾਮ ਜਨ ਪਰਮਾਤਮਾ ਦੇ ਸਰਵ ਵਿਆਪਕ ਦੇ ਸੇਵਕ, ਉਸ ਦੇ ਭਗਤ, ਜਿਹੜਾ ਵੀ ਉਹਨਾਂ ਕੋਲ ਬੈਠੇ ਮੂੰਹ ਤੋਂ ਰਾਮ ਬੁਲਾ ਦਿੰਦੇ ਨੇ, ਰਾਮ ਜਪਾ ਦਿੰਦੇ ਹਨ। ਹਾਂਜੀ,
1: ਜੋ ਜੋ ਸੁਣਾ ਕਹੇ ਸੋ ਮੁਕਤਾ,
0: ਜਿਹੜਾ ਜਿਹੜਾ ਵੀ ਕਹਿੰਦਾ ਸੁਣਦਾ ਮੁਕਤ ਹੋ ਜਾਂਦਾ। ਹਾਂਜੀ,
1: ਰਾਮ ਜਪਤ ਸੋਹਾ,
0: ਉਹਦਾ ਜੀਵਨ ਸ਼ੋਭਨੀਕ ਹੋ ਜਾਂਦਾ, ਸੋਹਣਾ ਹੋ ਜਾਂਦਾ। ਬਚਨ ਵੱਲ ਧਿਆਨ ਦੇਣਾ, ਬਾਣੀ ਵਿੱਚ ਇਹ ਵੀ ਲਿਖਿਆ, ਰਾਮ ਰਾਮ ਕਰਤਾ ਜਗ ਫਿਰੈ, ਰਾਮ ਨਾ ਪਾਇਆ ਜਾ। ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਭਾ ਕਹੈ ਸੋਈ ਕੌਤਕ ਹਾਰ। ਕਬੀਰ ਰਾਮੈ ਰਾਮ ਕਹੋ ਕਹਿਬੇ ਮੈਂ ਬਵੇਕ, ਏਕ ਅਨੇਕੈ ਮਿਲ ਗਿਆ ਏਕ ਸਮਾਨਾ ਏਕ। ਇਹ ਕਹਿਣ ਵਿੱਚ ਬੜਾ ਫਰਕ ਆ, ਕੋਈ ਕਹਿ ਦਿੰਦਾ ਵੇਖਾ ਵੇਖੀ ਕਹਿ ਦਿੰਦਾ, ਹਿਰਦੇ ਨਾਲ ਸੰਬੰਧ ਨਹੀਂ ਬਣਦਾ। ਪਰਮਾਤਮਾ ਦਾ ਨਾਮ ਜਦੋਂ ਕੋਈ ਲੈਂਦਾ, ਇੱਕ ਤੇ ਹੈ ਕਿ ਦੂਸਰਿਆਂ ਆਖਿਆ ਮੈਂ ਵੀ ਕਹਿ ਦਿਆਂ, ਜ਼ਰਾ ਕੁ ਸੰਬੰਧ ਹੋਰ ਗਹਿਰਾ ਹੋਇਆ, ਨਹੀਂ ਮੈਂ ਆਖਾਂਗਾ ਤੇ ਮੇਰਾ ਦੁੱਖ ਮੁੱਕ ਜਾਏਗਾ। ਹੁਣ ਵੀ ਇਹ ਯਾਦ ਰੱਖਣਾ, ਧਿਆਨ ਰਾਮ ਤੇ ਨਹੀਂ ਹੋਵੇਗਾ, ਧਿਆਨ ਦੁੱਖ ਤੇ ਹੋਵੇਗਾ, ਕਿਉਂਕਿ ਮੂਲ ਗੱਲ ਰਾਮ ਨਹੀਂ, ਮੂਲ ਗੱਲ ਇੱਥੇ ਪ੍ਰਮਾਤਮਾ ਦਾ ਨਾ, ਮੂਲ ਗੱਲ ਹੈ ਦੁੱਖ, ਕਿ ਮੇਰਾ ਦੁੱਖ ਮੁੱਕ ਜਾਏ। ਧਿਆਨ ਹੋਵੇਗਾ ਰੱਬ ਦਾ ਨਾਮ ਬੇਸ਼ੱਕ ਲਵਾਂ, ਧਿਆਨ ਹੋਵੇਗਾ ਦੁੱਖ ਤੇ। ਪੁੱਤਰ ਦੀ ਨੌਕਰੀ ਲੱਗ ਜਾਏ, ਮੈਂ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਵਾਂ, ਧਿਆਨ ਹੋਵੇਗਾ ਪੁੱਤਰ ਦੀ ਨੌਕਰੀ ਤੇ, ਰਾਮ ਦਾ ਕੀ ਲੱਗ ਜਾਏ ਤੇ ਫਿਰ ਕਹਿਣ ਦੀ ਜ਼ਰੂਰਤ ਹੀ ਕੋਈ ਨਾ। ਸਵਾਲ ਤੇ ਨੌਕਰੀ ਦਾ, ਸਵਾਲ ਇਹ ਹੈ ਕਿ ਇਲੈਕਸ਼ਨ ਜਿੱਤ ਜਾਵਾਂ, ਰਾਮ ਰਾਮ ਆਖਾਂ, ਧਿਆਨ ਤੇ ਵੋਟਾਂ ਤੇ ਹੋਵੇਗਾ, ਰਾਮ ਨਾਲ ਕੀ ਲੈਣਾ ਦੇਣਾ। ਦੁਨਿਆਵੀ ਜਦੋਂ ਤੱਕ ਗੱਲ ਹੈ, ਧਿਆਨ ਹੋਵੇਗਾ ਉਸ ਤੇ। ਹਾਂ, ਜਿਸ ਦਿਨ ਧਿਆਨ ਆਵੇਗਾ ਕਿ ਮੇਰਾ ਮਨੁੱਖਾ ਜਨਮ ਸਫਲ ਹੋ ਜਾਏ, رب نو مل پواں اس دے نام آخیا جائے گا. میں کہہ رہا تینوں ملنے واسطے اور میری کوئی منگ نہیں, میری کوئی اچھا نہیں. ویسے بندہ رام کہن واسطے باقی اس سے وٹے جو بھی ہے معمولی چیزاں منگتا ہے بڑا کاٹا پا رہی ہے. میں ایک دشتان تے سامنے رکھا, ایک سجن آ گیا پکھے ویچن والا, آدھے سن ہوں تو لوڑ نہیں رہ گئی, بجلی نے کم بڑا کر دیا. وہ لین والے نے کیا کہنے لگا کنا چیر کٹ جائے گا, کہنے لگا جی ساری عمر نہیں ٹوٹتا گرنٹی. ہوں ساری عمر کی گرنٹی بڑی مشکل. کہنے لگا کنے دا؟ کہنے لگا روپیے دا. لگا روپیے دا دو پکھا. کہنے لگا وہ چون دن بعد آیا تو ڈنڈی وق تو پکھا وق. کہنے لگا دھوکھا کیتا میرے نال, یہ کی کیتا ہے؟ کہنے لگا کر دے کہ سو تمہیں پکھا چلنا آتا ہے؟ کہنے لگا وہ بھی سیکھنا پڑے گا. این چلتا؟ کہنے لگا نہیں, پکھا رکھ سیدا اینج تے سر ہلاؤ, سر ٹوٹ جائے گا. میں تمہیں بینتی کرا اینج ہی ہوا جی بندے نے اپنا جنم برباد کر لیا تو ٹکے کا پکھا بچا لے. پدارتھ تھوڑا جہا بچ گیا تو پرمارتھ سارے کا سارا گیا. بزرگوں ویخیا ہوئے گا, پرانیا بچپن چیخیا وہ چھوٹی تے چولا بھی ٹنگیا ہوں سی مگر ترے جانا تو جتی تو جتی پسا کے مگر وہ ٹنگی تے ننگے پیری تریا جا. پوچھے بزرگ ایک کہنے لگا پیر تو پا گا کڑما دے جانا سی تو اتے جا کے پا لے عزت رہ جائے اصل جتی کو نہیں ہے کول اتوں نکل کے پھر اتنے ٹنگ لے. لگا نت پائیے تو مہینے چ ٹوٹ جائے گی یہ تے. میں یہ پانچ سال کھنے پیر ٹوٹ جان کوئی فکر نہیں, جتی نہ ٹوٹے پکھا بس جائے پھر ٹوٹ جائے کوئی حرض نہیں. منکھا جنم برباد ہو جائے مایا بچ جائے, دنیاوی منگا بچ جان. پرمارتھ واسطے تے رب آخیا نہیں, جس دن رب واسطے رب آخے, جس دن واہگرو نو ملن واسطے واہگرو آخیا اس دن کوئی آنند ہو رہی ہوئے گا. درمت میل گئی سب نکل ساری نکل گئی, سنگت وچ مل کے بدھ پراپت ہو گئی. یہ بدھ ملتی ہے رام جن گرمت رام بولا. ایک تو کہنے آخی جانا کہ یہ رام بلا دیندے نے, جو کہندا سندا وہ مقت ہو جاندا ہے. رام جپدیاں شوبھا پاؤندا ہے کیونکہ رام واسطے ہی رام آخیا گیا, واہگرو واسطے ہی واہگرو آخیا گیا, اللہ واسطے ہی اللہ آخیا گیا ہے.

0: ਜੇ ਵੱਡੇ ਭਾਗ ਹੋਣ, ਬੰਦਾ ਤੇ ਕਹਿੰਦਾ ਵੱਡੇ ਭਾਗ ਹੋਣਗੇ ਤੇ ਤਾਂ ਜਾਵਾਂਗਾ, ਵੱਡੇ ਭਾਗ ਤੇਰੇ ਹੋ ਗਏ, ਤੈਨੂੰ ਮਨੁੱਖ ਜਨਮ ਮਿਲ ਗਿਆ, ਹੁਣ ਆ ਬੜੇ ਵੱਡੇ ਭਾਗ ਨੇ ਤੇਰੇ, ਪਦਾਰਥ ਮਿਲ ਜਾਣ ਤੇ ਕਹਿੰਦੇ ਜੀ ਚੰਗੇ ਭਾਗ ਨੇ ਮਿਲ ਗਏ। ਤਾਨੇ ਜਿਹੜਾ ਆਖੇ ਸਤ ਸੰਗਤ ਮਿਲ ਗਈ ਮੇਰੇ ਵੱਡੇ ਭਾਗ ਨੇ, ਜੇ ਵੱਡੇ ਭਾਗ ਹੋਣ ਆਮ ਜਨਾ ਤੇ ਕਾਏ ਮੂੰਹ ਮੱਥੇ ਤੇ ਚੰਗੇ ਭਾਗ ਹੋਣ, ਜਿਨ ਮਸਤਕ ਤੁਰ ਹਰ ਲਿਖਿਆ ਤਿਨ ਸਤਿਗੁਰ ਮਿਲਿਆ ਰਾਮ ਰਾਜੇ, ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਹਟ ਬਲਿਆ, ਪੇਟਾਏ ਦਰਸ਼ਨ ਦੇ ਭੇਤ ਮੇਲ, ਜੇ ਵੱਡੇ ਭਾਗ ਹੋਣ ਮੁੱਖ ਤੇ ਮਸਤਕ ਤੇ ਪ੍ਰਮਾਤਮਾ ਦੇ ਸੰਤ ਜਨ ਉਹਨਾਂ ਨਾਲ ਮੇਲ ਹੁੰਦਾ ਹੈ। ਹਾਂਜੀ,
1: ਦਰਸ਼ਨ ਸੰਤ ਦੇ ਹੋ ਕਾ ਸਭ ਦਾਲਤ ਦੁੱਖ ਲਹਿ ਜਾਏ,
0: ਦਾਤਾ ਕਿਰਪਾ ਕਰੋ ਤੇ ਕਿਰਪਾ ਕਰਕੇ ਮੈਨੂੰ ਸੰਤ ਜਨਾਂ ਦੇ ਦੀਦਾਰ ਦੇਵੋ, ਉਹਨਾਂ ਦੇ ਦਰਸ਼ਨ ਕਰਨ ਨਾਲ ਮੇਰਾ ਦਲਿੱਦਰ ਮੁੱਕ ਜਾਏ, ਮੇਰਾ ਦੁੱਖ ਮੁੱਕ ਜਾਏ, ਦਲਿੱਦਰ ਤੇ ਦੁੱਖ ਲੈ ਜਾ। ਵੈਸੇ ਤੇ ਦਲਿੱਦਰ ਹੀ ਸਭ ਤੋਂ ਵੱਡਾ ਦੁੱਖ ਹੈ, ਦਲਿੱਦਰੀ ਬੰਦਾ ਮੌਕਾ ਆਏਗਾ ਤੇ ਉਹ ਸਮਾਂ ਗਵਾ ਬੈਠੇਗਾ। ਸੱਚ ਤੇ ਹੈ, ਦਲਿੱਦਰੀ ਨੂੰ ਤੇ ਕੋਈ ਦੇਣ ਜਾਵੇ ਤੇ ਉਹ ਤਾਂ ਵੀ ਦਰਵਾਜ਼ਾ ਬੰਦ ਕਰ ਲਵੇਗਾ, ਉੱਠਣਾ ਪਵੇਗਾ, ਬੜਾ ਮੁਸ਼ਕਲ ਹੈ ਲੈਣ ਵਾਸਤੇ, ਜਿੱਥੇ ਹੈ ਉੱਥੇ ਹੀ ਪਿਆ। ਦਲਿੱਦਰ ਆਲਸ ਬਹੁਤ ਵੱਡਾ ਦੁੱਖ ਆ, ਮੇਰਾ ਮਨ ਆਲਸ ਕੀ ਆ ਉਂਗਲਾਣਾ, ਮਨ ਉਂਗਲਾ ਰਹੇ ਆ ਆਲਸ। ਆਲਸੀ ਬੰਦਾ ਰੱਬੀ ਦਾਤ ਨੂੰ ਵਾਂਝਿਆ ਰਹਿ ਜਾਏਗਾ, ਆਲਸੀ ਚਾਹੇਗਾ ਮੇਰੇ ਕੰਮ ਕੋਈ ਕਰ ਜਾਵੇ, ਕੋਈ ਨਾ ਕਰੇ ਤੇ ਰੱਬ ਕਰ ਜਾਵੇ, ਮੈਂ ਨਾ ਕਰਾਂ ਆਪਣਾ ਕੰਮ ਆਪ ਨਾ ਕਰਾਂ, ਇੱਥੇ ਤੇ ਕਿਹਾ ਉੱਦਮ ਕਰ, ਉੱਦਮ ਕਰ। ਔਰ ਸਭ ਤੋਂ ਭਲਾ ਉੱਦਮ ਹੈ ਪ੍ਰਮਾਤਮਾ ਦਾ ਨਾਮ ਜਪਣ ਦਾ, ਸੇਵਾ ਕਰਨ ਦਾ। ਸਗਲ ਉੱਦਮ ਹੈ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਇਹ ਰੱਬ ਦੀ ਕਿਰਪਾ। ਸਤਿਗੁਰਾਂ ਦੀ ਬਾਣੀ ਵਿੱਚ ਮੂੰਹੋਂ ਮਲਣ ਨੀਂਦ ਤੇ ਛੁਟਕੇ ਕੌਣ ਅੰਗਰੋ ਭਇਓ ਰੇ, ਮਹਾ ਮੋਹਣੀ ਤੁਦ ਨਾ ਵਿਆਪੈ ਤੇਰਾ ਆਲਸ ਕਹਾਂ ਗਇਓ ਰੀ, ਕਾਮ ਕ੍ਰੋਧ ਅਹੰਕਾਰ ਗਾਖਰੋ ਸੰਜਮ ਕੌਣ ਛੁਟਿਓ ਰੀ। ਇਹ ਤੇਰਾ ਦਾ ਦਿਲ ਕਿਵੇਂ ਮੁੱਕ ਗਿਆ? ਕਹਿੰਦੇ ਨੇ ਮੁੱਕਦਾ ਜਦੋਂ ਰੱਬ ਦੇ ਪਿਆਰੇ ਕਿਰਪਾ ਕਰਦੇ ਨੇ, ਦਰਸ਼ਨ ਸੰਤ ਦੇ ਹੋ ਕਰ ਕਿਰਪਾ, ਸਭ ਦਾਲ ਦੇ ਦੁੱਖ ਲੈ ਜਾਏ, ਦਲਿੱਦਰ ਤੇ ਦੁੱਖ ਲੈ ਜਾਂਦੇ, ਇਹ ਦੂਰ ਹੋ ਜਾਂਦੇ ਹਨ। ਹਾਂਜੀ,
1: ਹਰ ਕੇ ਲੋਗ ਰਾਮ ਜਨ ਨੀਕੇ, ਭਾਗਹੀਨ ਨਾ ਸੁਖਾਏ।
0: ਹਰੀ ਦੇ ਲੋਕ, ਹਰ ਜਨ ਲੋਕ, ਪ੍ਰਮਾਤਮਾ ਦੇ ਬੰਦੇ ਕਹਿੰਦੇ ਨੇ ਰਾਮ ਦੇ ਬੰਦੇ ਸੇਵਕ ਬੜੇ ਚੰਗੇ, ਬਹੁਤ ਭਲੇ ਨੇ, ਪਰ ਭਾਗਹੀਨ ਬੰਦਿਆਂ ਨੂੰ ਉਹ ਚੰਗੇ ਨਹੀਂ ਲੱਗਦੇ, ਨਹੀਂ ਸੁਖਾਉਂਦੇ। ਉਹ ਕਿਉਂ ਨਹੀਂ ਚੰਗੇ ਲੱਗਦੇ? ਉਹਦਾ ਕਾਰਨ ਅਗਲੀ ਪੰਕਤੀ ਵਿੱਚ ਹੈ ਜੀ।

ਵੈਸੇ ਤੇ ਬਿਮਾਰੀ ਹਰ ਬੰਦੇ ਦੇ ਅੰਦਰ ਹੈ, ਸਿਰਫ ਅਸੀਂ ਵੇਖਦੇ ਨਹੀਂ ਧਿਆਨ ਨਾਲ। ਜਦੋਂ ਵੀ ਕਿਸੇ ਦੀ ਉਸਤਤ ਹੁੰਦੀ ਹੈ ਬੰਦੇ ਨੂੰ ਤਕਲੀਫ ਹੁੰਦੀ ਹੈ ਅੰਦਰੋਂ। ਨਿੰਦਾ ਕਿਸੇ ਦੀ ਹੁੰਦੀ ਹੋਵੇ ਤੇ ਬੜਾ ਖੁਸ਼ ਹੁੰਦਾ, ਰਸ ਆਉਂਦਾ। ਨਿੰਦਾ ਕਿਸੇ ਦੀ ਹੁੰਦੀ ਹੋਵੇ ਤੇ ਰਸ ਆਉਂਦਾ, ਉਸਤਤ ਆਪਣੀ ਹੁੰਦੀ। ਆਪਣੀ ਨਿੰਦਾ ਉਸਤਤ ਹੋਵੇ ਬੰਦਾ ਫੁੱਲਿਆ ਨਹੀਂ ਸਮਾਉਂਦਾ। ਹਾਂ, ਮੈਨੂੰ ਕਿਸੇ ਚੰਗਾ ਆਖਿਆ, ਪਰ ਕਿਸੇ ਨੂੰ ਚੰਗਾ ਆਖਿਆ? ਕਿਸੇ ਹੋਰ ਨੂੰ ਕਿਹਾ ਮਹਾਨ ਹੈ ਚੰਗਾ? ਇੰਜ ਸਮਝਣਾ ਕਿ ਇੱਕ ਜਗਦਾ ਦੀਵਾ ਤੇ ਇੱਕ ਬੁਝਿਆ। ਹੁਣ ਜਗਦਾ ਦੀਵਾ ਵੇਖ ਕੇ ਬੁਝੇ ਦੀਵੇ ਨੂੰ ਈਰਖਾ ਤੇ ਜਾਗੇਗੀ। ਇਹਨਾਂ ਨੇ ਜੀਵਨ ਵਿੱਚ ਸੰਗਤ ਨਹੀਂ ਕੀਤੀ, ਗੁਰੂ ਦੀ ਸ਼ਰਨ ਨਹੀਂ ਲਈ। ਉਹ ਜਦੋਂ ਸੰਗਤ ਦੀ ਮਹਿਮਾ ਸੁਣਦੇ ਨੇ, ਰੱਬ ਦੇ ਪਿਆਰਿਆਂ ਦੀ ਮਹਿਮਾ ਸੁਣਦੇ ਨੇ, ਬੜੇ ਦੁਖੀ ਹੁੰਦੇ ਨੇ, ਬੜੇ ਪਰੇਸ਼ਾਨ ਹੁੰਦੇ ਨੇ। ਇਸ ਮਸਲੇ ਨੂੰ ਕਬੀਰ ਸਾਹਿਬ ਨੇ ਵੀ ਲਿਆ, ਭਾਈ ਗੁਰਦਾਸ ਜੀ ਨੇ। ਮੈਂ ਸੰਖੇਪ ਕਰਕੇ ਬੇਨਤੀ ਕਰਾਂ, ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਪਾਪੀ ਭਗਤ ਨਾ ਭਾਵਈ। ਪਾਪੀ ਨੂੰ ਭਗਤੀ ਨਹੀਂ ਪਾਉਂਦੀ। ਹੁਣ ਭਗਤੀ ਸਭ ਤੋਂ ਉੱਤਮ ਕਰਮ ਹੈ, ਨਹੀਂ ਚੰਗੀ ਲੱਗਦੀ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਮਾਖੀ ਚੰਦਨ ਪਰ ਹਰੈ ਜਹੈ ਬੇਗੰਧ ਤਹ ਜਾਏ। ਮੱਖੀ ਚੰਦਨ ਕੋਲੋਂ ਤੇ ਦੂਰ ਭੱਜਦੀ ਹੈ, ਜਿੱਥੇ ਦੁਰਗੰਧੀ ਹੈ ਉੱਥੇ ਜਾ ਕੇ ਬੈਠਦੀ ਹੈ, ਦੁਰਗੰਧੀ ਤੇ ਬੈਠਦੀ ਹੈ। ਕਊਆ ਕਾਇਆ ਤਿਪਤ ਵਿਸ਼ਟਾ ਖਾਏ ਮੁਖ ਗੁਹੈ। ਬੜਾ ਸੁੰਦਰ ਬਚਨ ਹੈ, ਦੁਰਮਤ ਭਾਗਹੀਨ ਮਤ ਫੀਕੈ, ਨਾਮ ਸੁਣਤ ਆਵੈ ਮਨ ਰੋਹ। ਗੁੱਸਾ ਹੁੰਦਾ ਉਹਨਾਂ ਨੂੰ। ਭਾਈ ਗੁਰਦਾਸ ਜੀ ਨੇ ਬਚਨ ਲਿਖਿਆ, ਮਾਨ ਸਰੋਵਰ ਦੇ ਕਿਨਾਰੇ ਬਗਲੇ ਨੂੰ ਲੈ ਵੀ ਜਾਓ, ਉੱਥੇ ਵੀ ਜਾ ਕੇ ਡੱਡੀਆਂ ਮੱਛੀਆਂ ਖਾਏ। ਸਰ ਪਰ ਜੋ ਬਿਠਾਇਆ ਲੈ ਜਾਏ, ਬਗ ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ। ਮੋਤੀ ਛੱਡ ਕੇ ਮੱਛੀਆਂ ਲੱਭੇਗਾ। ਪਰਮ ਸੁਗੰਧ ਪਰ ਮਾਧ ਪਰ ਬੇਗ ਚੱਲ ਜਾਤ ਹੈ। ਮਹਾਨ ਸੁਗੰਧੀ ਹੋਵੇ ਮੱਖੀ ਨਹੀਂ ਬੈਠਦੀ, ਦੁਰਗੰਧ ਤੇ ਜਾਂਦੀ ਹੈ। ਮਹਾਂ ਦੁਰਗੰਧ ਪਰ ਬੇਗ ਚੱਲ ਜਾਤ ਹੈ। ਅਗਲਾ ਪ੍ਰਵਾਨ ਬੜਾ ਕਮਾਲ ਕੀਤਾ, ਅਸਖਨ ਪਾਨ ਕਰਬੇ ਕੋ ਜੋ ਲਾਈਏ ਜੋਕ। ਕਿਸੇ ਗਾਂ ਮੱਝ ਥੱਲੇ 20 ਕਿਲੋ ਦੁੱਧ ਹੋਵੇ, ਸਣਾਂ ਦੇ ਕੋਲ ਜੋਕ ਨੂੰ ਲਾ ਦੇ, ਉੱਥੋਂ ਵੀ ਖੂਨ ਹੀ ਪੀਏਗੀ, ਉਹ ਖੂਨ ਪੀਏਗੀ। ਅਸਖਨ ਪਾਨ ਕਰਬੇ ਕੋ ਜੋ ਲਾਈਏ ਜੋਕ, ਪੀਵਤ ਨਾ ਪੈ ਦੁੱਧ ਨਹੀਂ ਪੀਂਦੀ। ਲੋਹੂ ਅੱਚ ਹੈ ਅਘਾਤ ਹੈ। ਕਹਿੰਦੇ ਨੇ ਇਸੇ ਤਰ੍ਹਾਂ ਹੀ ਇਹਨਾਂ ਨਿੰਦਕਾਂ ਦਾ ਹਾਲ ਹੈ, ਲੋਹ ਅੱਚ ਹੈ ਅਘਾਤ ਹੈ। ਕਹਿੰਦੇ ਨੇ ਸੰਤਨ ਕੇ ਦੁਖੀ ਸਤ ਸੰਗ ਨਾ ਸੁਹਾਤ ਹੈ। ਸੰਤਾਂ ਦੇ ਦੁਖੀ ਉਹ ਸੰਗਤ ਵਿੱਚ ਸ਼ੋਭਾ ਨਹੀਂ ਪਾਉਂਦੇ, ਜੋਕ ਵਰਗਾ ਉਹਨਾਂ ਦਾ ਜੀਵਨ, ਬਗਲੇ ਵਰਗਾ ਜੀਵਨ। ਮੈਂ ਸੁਣਿਆ ਇੱਕ ਵਾਰੀ ਦੀ ਮਿੱਤਰਤਾ ਬਣ ਗਈ, ਇਹ ਪ੍ਰਤੀਕ ਨੇ ਦੋ ਬਾਣੀ ਵਿੱਚ ਪ੍ਰਤੀਕ ਲਿਖੇ ਨੇ, ਮਨਮੁਖ ਦਾ ਪ੍ਰਤੀਕ ਕਾਂ ਤੇ ਗੁਰਮੁਖ ਦਾ ਪ੍ਰਤੀਕ ਹੰਸ। ਕਹਿਣ ਲੱਗਾ ਤੈਨੂੰ ਆਪਣਾ ਘਰ ਵਿਖਾਵਾਂ। ਲੈ ਗਿਆ ਮਾਨ ਸਰੋਵਰ ਤੇ, ਹੀਰੇ ਮੋਤੀ ਨੇ ਜਿੱਥੇ। ਕਹਿਣ ਲੱਗਾ ਇੱਥੇ ਤੇ ਮੇਰਾ ਮਨ ਨਹੀਂ ਲੱਗਦਾ। ਕਹਿਣ ਲੱਗਾ ਤੇਰਾ ਘਰ ਸ਼ਾਇਦ ਇਸ ਤੋਂ ਚੰਗਾ ਹੋਵੇ, ਚੱਲ ਮੈਨੂੰ ਵਿਖਾ ਤੇ ਗੰਦੀ ਰੂੜੀ ਤੇ ਜਾ ਬਿਠਾਇਆ। ਕਹਿਣ ਲੱਗਾ ਇਹ ਮੇਰਾ ਘਰ। ਉਹ ਕਹੇ ਇੱਥੇ ਦੁਰਗੰਧੀ ਆਉਂਦੀ। ਕਹਿਣ ਲੱਗਾ ਇਹ ਹੈ, ਬੜੇ ਸੁੰਦਰ ਬੋਰ ਤੇ ਜਾ ਬਿਠਾਇਆ। ਕਹਿਣ ਲੱਗਾ ਹਾਂ ਇਹ ਛਾਂ ਠੀਕ ਹੈ। ਥੱਲੇ ਰਾਜਾ ਸੁੱਤਾ ਸੀ। ਹੁਣ ਕਾਂ ਨੇ ਤੇ ਆਪਣੀ ਆਦਤ ਮੁਤਾਬਕ ਵਿੱਠ ਕੀਤੀ ਤੇ ਉਹ ਰਾਜੇ ਦੇ ਮੂੰਹ ਤੇ ਡਿੱਗੀ। ਉਹਨੇ ਚੁੱਕਿਆ ਧਨੁਸ਼ ਬਾਣ, ਬਸ ਉਹਨੇ ਚੁੱਕਿਆ ਤੇ ਕਾਂ ਤੇ ਉੱਡ ਗਿਆ, ਤੀਰ ਵੱਜਾ ਹੰਸ ਨੂੰ। ਇਹ ਯਾਦ ਰੱਖਣਾ, ਭਲਾ ਬੁਰਾ ਰਲ ਕੇ ਜਦੋਂ ਚੱਲ ਪੈਣਗੇ ਫਸੇਗਾ ਭਲਾ ਹੀ, ਬੁਰਾ ਨਹੀਂ। ਉਹਨੂੰ ਤੇ ਭੱਜਣ ਦੀ ਪਹਿਲੇ ਹੀ ਆਦਤ ਹੈ ਕਿ ਕੀਤੀ ਬਦੀ ਤੇ ਨਿਕਲ ਗਿਆ। ਭਲਾ ਬੰਦਾ ਸੋਚਦਾ ਮੈਂ ਤੇ ਕੀਤਾ ਹੀ ਕੁਛ ਨਹੀਂ, ਮੈਨੂੰ ਦੌੜਨ ਦੀ ਲੋੜ ਕੀ ਹੈ।

ਪਾਤਸ਼ਾਹ ਦਾ ਬੜਾ ਸੁੰਦਰ ਦੋਹਰਾ, ਕਹਿਣ ਲੱਗਾ ਜਿਸ ਨੇ ਤੇਰੀ ਨੀਂਦ ਵਿੱਚ ਪਾਇਆ ਰਾਜਨ ਭੰਗ, ਉਹ ਕਾਮ ਹੈ ਹੰਸ ਸਾਂ ਮਰਾ ਦੁਸ਼ਟ ਕੇ ਸੰਗ। ਇਹਨਾਂ ਦੁਸ਼ਟਾਂ ਤੋਂ ਬਚਣ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸੱਜਣਾ ਕੋਇਲਾ ਠੰਡਾ ਫੜੇਗਾ ਤੇ ਹੱਥ ਕਾਲਾ ਹੋਏਗਾ, ਗਰਮ ਫੜੇਗਾ ਕੁੱਤਾ ਚੱਟੇਗਾ ਤੇ ਬਦਬੂ ਆਏਗੀ, ਕੱਟੇਗਾ ਤੇ ਪੀੜਾ ਹੋਏਗੀ, ਪੱਥਰ ਘੜੇ ਤੇ ਡਿੱਗੇਗਾ ਤੇ ਘੜਾ ਹੀ ਟੁੱਟੇਗਾ, ਤੇ ਘੜਾ ਪੱਥਰ ਤੇ ਡਿੱਗੇਗਾ ਤਾਂ ਵੀ ਘੜਾ ਹੀ ਟੁੱਟੇਗਾ। ਕਹਿਣ ਲੱਗੇ ਤੂੰ ਬੁਰੇ ਬੰਦੇ ਕੋਲ ਬਹਿ ਜਾ, ਭਾਵੇਂ ਉਹਨੂੰ ਮਿੱਤਰ ਬਣਾ ਤੇ ਭਾਵੇਂ ਦੁਸ਼ਮਣ ਬਣਾ, ਨੁਕਸਾਨ ਤੇਰਾ ਹੀ ਹੋਵੇਗਾ, ਇਸ ਲਈ ਬਚ ਜਾ, ਬਚ ਕੇ ਰਹਿ, ਕੁਸੰਗ ਕੋਲੋਂ ਬਚ ਕੇ ਰਹਿ। ਹਰ ਕੇ ਲੋਕ ਰਾਮ ਜਨ ਨੀਕੈ ਭਾਗਹੀਨ ਨਾ ਸੁਖਾਏ, ਜਿਉਂ ਜਿਉਂ ਰਾਮ ਕਹੇ ਜਨ ਉੱਚੈ, ਨਰ ਨਿੰਦਕ ਡੰਸ ਲਗਾਏ ਉਹਨਾਂ ਨੂੰ ਅਕੇ। ਉਹ ਰਾਮ ਜਿਹੜੇ ਨਿੰਦਕ ਨੇ ਉਹ ਤੇ ਬੋਲਦੇ ਇੰਜ ਨੇ, ਬੜਾ ਸੁੰਦਰ ਬਚਨ ਹੈ, ਕਹਿੰਦੇ ਨੇ ਸਾਕਤ ਬਚਨ ਵਿਸ਼ੂਆ ਜਿਉਂ ਡਸੀਐ ਤਜ ਸਾਕਤ ਪਰੈ ਭਰਾ। ਉਹਦੇ ਅੰਦਰ ਜ਼ਹਿਰ ਭਰਿਆ ਪਿਆ, ਉਹਨੂੰ ਭਰਿਆਈ ਵੀ ਜ਼ਹਿਰ ਹੀ ਲੱਗਦੀ, ਕਹਿੰਦੇ ਨੇ ਸੱਪ ਨੂੰ ਦੁੱਧ ਪਿਆ ਉਹ ਵੀ ਜ਼ਹਿਰ ਬਣ ਜਾਂਦਾ, ਇਹਨੂੰ ਸੰਗਤ ਵੀ ਜ਼ਹਿਰ ਵਰਗੀ ਜਾਪਦੀ ਹੈ। ਹਾਂਜੀ।

0: ਸਖਾ ਹੁੰਦਾ ਮਿੱਤਰ, ਹਰੀ ਦੇ ਸਖਾ ਪਰਮਾਤਮਾ ਦੇ ਮਿੱਤਰ ਸਭ ਤੋਂ ਉੱਤਮ ਨੇ। ਪਰ ਤ੍ਰਿਗ ਤ੍ਰਿਗ ਹੈ, ਫਿਟਕਾਰ ਹੈ ਨਿੰਦਕ ਜਨ, ਉਹਨਾਂ ਨਿੰਦਕਾਂ ਨੂੰ ਜਿਨ੍ਹਾਂ ਨੂੰ ਰੱਬ ਦੇ ਪਿਆਰੇ, ਰੱਬ ਦੇ ਮਿੱਤਰ, ਪਰਮਾਤਮਾ ਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਨੂੰ ਚੰਗੇ ਨਹੀਂ ਲੱਗਦੇ, ਉਹਨਾਂ ਦਾ ਜੀਵਨ ਫਿਟਕਾਰ ਯੋਗ ਹੈ। ਹਾਂਜੀ,
1: ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨਾ ਪਾਏ।
0: ਉਹ ਹਰੀ ਦੇ ਚੋਰ ਨੇ, ਚੋਰ ਉਹਦਾ ਹੁੰਦਾ ਜਿਸ ਦੀ ਚੀਜ਼ ਚੋਰੀ ਕੀਤੀ ਹੋਵੇ। ਹੁਣ ਜੇ ਤੁਹਾਡੇ ਘਰ ਜਾ ਕੇ ਚੀਜ਼ ਕਿਸੇ ਚੁੱਕੀ ਤੇ ਤੁਹਾਡਾ ਚੋਰ ਹੈ, ਪੁਲਿਸ ਫੜ ਲੈਂਦੀ, ਕਹਿੰਦੇ ਨੇ ਤੁਹਾਡਾ ਚੋਰ ਫੜ ਲਿਆ। ਇੱਥੇ ਬੰਦੇ ਦਾ ਚੋਰ ਨਹੀਂ ਕਿਹਾ, ਇੱਥੇ ਕਿਹਾ ਪਰਮਾਤਮਾ ਦਾ ਚੋਰ, ਨੰਕਾਰ ਦਾ ਚੋਰ। ਇਹਦੀ ਵਿਆਖਿਆ ਬੜੀ ਸੁੰਦਰ ਕੀਤੀ ਹੈ ਕਬੀਰ ਸਾਹਿਬ ਜੀ ਨੇ। ਖਵਾਉਣੇ ਤੇ ਅਸੀਂ ਸਾਧ ਹਾਂ, ਪਰ ਹਾਂ ਦਾਤਿਆ ਤੇਰੇ ਚੋਰ ਸਾਨੂੰ ਬਖਸ਼ ਲਈ। ਬੜਾ ਸੁੰਦਰ ਵਿਚਾਰ ਉਹਨਾਂ ਦਿੱਤਾ। ਚੋਰ ਉਹ ਹੈ ਜਿਹੜਾ ਬਗਾਨੀ ਚੀਜ਼ ਲੈ ਕੇ ਚੁੱਕ ਕੇ ਆਖੇ ਜੀ ਇਹ ਤੇ ਮੇਰੀ ਹੈ, ਕਹਿੰਦਾ ਮੇਰਾ ਮੈਂ ਤੇ ਕੱਲ ਹੀ ਲੈ ਕੇ ਆਇਆ। ਪੱਗ ਕਿਸੇ ਦੀ ਚੁੱਕ ਕੇ ਬੰਨੀ, ਕਹਿੰਦਾ ਮੇਰੀ ਹੈ, ਪਗੜੀ ਚੋਰ ਹੈ। ਜੁੱਤੀ ਕਿਸੇ ਦੀ ਪਾ ਕੇ ਤੁਰ ਪਿਆ, ਇਹ ਜੁੱਤੀ ਚੋਰ ਹੈ। ਕਹਿੰਦੇ ਨੇ ਜਿਹੜਾ ਦਾਤਾਂ ਲੈ ਕੇ ਦਾਤਾਰ ਕੋਲੋਂ ਕਹਿੰਦਾ ਮੇਰੀਆਂ ਮੇਰੀਆਂ ਮੇਰੀਆਂ, ਉਹ ਰੱਬ ਦਾ ਚੋਰ ਹੈ, ਪਰਮਾਤਮਾ ਦਾ ਚੋਰ ਹੈ। ਰੱਬ ਦਾ ਚੋਰ ਉਹ ਹੈ ਸੰਦਕ ਤੋਹੇ, ਸੰਦਕ ਹੁੰਦਾ ਸੰਨ ਲਾਉਣ ਵਾਲਾ, ਪਾੜ ਪਾਉਣ ਵਾਲਾ। ਘਰ ਚ ਪਾੜ ਪਾਇਆ, ਚੋਰੀ ਕੀਤੀ, ਸੰਦਕ ਤੋਹੇ ਸਾਧ ਨਹਿ ਕਹੀਓ, ਸ਼ਰਨ ਪਰੇ ਤੁਮਰੀ ਪਗਰੀ। ਅਸੀਂ ਤੇ ਤੇਰੇ ਚੋਰ ਹਾਂ। ਨਿੰਦਕ ਕੀ ਕਰਦਾ? ਨਿੰਦਕ ਕਿਸੇ ਦੀ ਇੱਜ਼ਤ ਨੂੰ ਸੰਨ ਲਾ ਰਿਹਾ। ਜਿਹੜਾ ਨਿੰਦਕ ਹੈ, ਇਹ ਨਿੰਦਾ ਕਰਨ ਵਾਲਾ ਵੈਸੇ ਭਲੀ ਤੇ ਕਿਸੇ ਦੀ ਵੀ ਨਹੀਂ, ਪਰ ਨਿੰਦਕ ਤੇ ਰੱਬ ਦਾ ਚੋਰ ਆ। ਬੰਦੇ ਦਾ ਚੋਰ ਤੇ ਬਚਦਾ, ਰੱਬ ਦਾ ਚੋਰ ਨਹੀਂ ਜੇ ਬਚਦਾ, ਕਿਉਂਕਿ ਉਹ ਹਾਜ਼ਰ ਨਾਜ਼ਰ ਹੈ। ਸਦ ਸੁਣਦਾ, ਸਦ ਵੇਖਦਾ, ਕਿਉਂ ਮੁੱਕਰ ਪਿਆ ਜਾਏ, ਮੁੱਕਰਿਆ ਕਿਵੇਂ ਜਾਏ। ਚੋਰ ਔਰ ਪਰਮਾਤਮਾ ਦਾ ਜਿਹੜਾ ਅੰਗ ਸੰਗ ਹੈ, ਹਰ ਵੇਲੇ ਵੇਖਦਾ, ਉਸ ਕੋਲੋਂ ਛੁਪਾਇਆ ਨਹੀਂ ਜਾ ਸਕਦਾ। ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾ। ਜਿਨ੍ਹਾਂ ਨੂੰ ਨਿਪਾਏ ਉਹਨਾਂ ਦਾ ਜੀਵਨ ਫਿਟਕਾਰ ਯੋਗ ਹੈ। ਹਾਂਜੀ,
1: ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ।
0: ਉਹ ਹਰੀ ਦੇ ਚੋਰ ਨੇ, ਉਹ ਬੇਮੁਖ ਨੇ, ਉਹਨਾਂ ਦੇ ਮੂੰਹ ਕਾਲੇ ਨੇ। ਹਾਂਜੀ,
1: ਜਿਨ ਗੁਰ ਕੀ ਪੈਜ ਨਾ ਪਾਏ,
0: ਜਿਨ੍ਹਾਂ ਨੂੰ ਗੁਰੂ ਦੀ ਇੱਜ਼ਤ ਚੰਗੀ ਨਹੀਂ ਲੱਗਦੀ, ਗੁਰੂ ਦੀ ਪੈਜ ਨਹੀਂ ਪਾਉਂਦੀ। ਹੁਣ ਗੁਰੂ ਦੀ ਇੱਜ਼ਤ ਤੇ ਚੰਗੀ ਲੱਗੇ, ਪਰ ਗੁਰੂ ਰਾਮਦਾਸ ਜੀ ਨੇ ਬਚਨ ਤਾਂ ਲਿਖਿਆ, ਗੁਰੂ ਅਮਰਦਾਸ ਦੀ ਇੱਜ਼ਤ ਹੁੰਦੀ ਸੀ ਤੇ ਉਹ ਗੋਇੰਦਵਾਲ ਵਿੱਚ ਐਸੇ ਬੰਦੇ ਵਸਦੇ ਸਨ ਜਿਨ੍ਹਾਂ ਨੂੰ ਚੰਗੀ ਨਹੀਂ ਸੀ ਲੱਗਦੀ। ਕੁਛ ਖੋਜਿਆਂ ਦੇ ਪਰਿਵਾਰ, ਕੁਛ ਸ਼ੇਖਾਂ ਦੇ ਪਰਿਵਾਰ, ਇੱਕ ਤਪਾ ਆ ਗਿਆ। ਉਹਦਾ ਕੰਮ ਹੀ ਇੱਕ, ਹੁਣ ਸੰਤ ਜਪਾਵੇ ਨਾਮ, ਸੰਤ ਦਾ ਤੇ ਕੰਮ ਨਾਮ ਜਪਾਵੇ, ਪਰ ਉਹ ਜਿਹੜਾ ਕੋਲ ਆ ਕੇ ਬੈਠੇ ਉਹਨੂੰ ਨਿੰਦਾ ਹੀ ਸੁਣਾਵੇ। ਨਾਮ ਜਪਾਉਣ ਦੀ ਬਜਾਏ ਨਿੰਦਾ ਕਰੇ ਗੁਰੂ ਅਮਰਦਾਸ ਦੀ। ਸਤਿਗੁਰਾਂ ਨੇ ਕਿਹਾ ਇਹਦਾ ਕਰੈਕਟਰ ਤੁਹਾਨੂੰ ਵਿਖਾਈਏ ਕਿੰਨਾ ਕੀ। ਪਾਤਸ਼ਾਹ ਨੇ ਲੰਗਰ ਭੰਡਾਰਾ ਕੀਤਾ ਤੇ ਨਾਲ ਕਿਹਾ ਜਿਹੜਾ ਅੱਜ ਸ਼ਕਣ ਆਏ ਉਹਨੂੰ 1 ਰੁਪਈਆ ਦੇਵਾਂਗੇ। ਇਹਨੂੰ ਵੀ ਸੱਦਾ ਭੇਜਿਆ, ਕਹਿਣ ਲੱਗਾ ਮੈਂ ਨਹੀਂ ਆਉਂਦਾ। ਉਹਨਾਂ ਵਧਾ ਕੇ ਕਹਿ ਦਿੱਤਾ 1 ਮੋਹਰ ਸੋਨੇ ਦੀ ਦੇਵਾਂਗੇ, ਬਸ ਹੁਣ ਥਿਰਕ ਗਿਆ। ਆਪ ਤੇ ਨਾ ਗਿਆ ਤੇ ਪੁੱਤਰ ਨੂੰ ਕਹਿਣ ਲੱਗਾ ਕੰਧ ਟੱਪ ਕੇ ਜਾਈ ਪਿਛਲੇ ਪਾਸਿਓਂ। ਚੋਰਾਂ ਦਾ ਕੰਮ ਹੀ ਇਹੋ ਹੈ, ਕੰਧ ਟੱਪ ਕੇ ਜਾਈ, ਮੋਹਰ ਲੈ ਕੇ ਆ ਜਾ ਤੇ ਸਿੱਧਾ ਨਾ ਜਾਈ, ਕਿਸੇ ਨੂੰ ਪਤਾ ਨਾ ਲੱਗੇ। ਉਹ ਕਰਨਾ ਮਾਲਕ ਦਾ ਐਸਾ ਹੋਇਆ, ਕੰਧ ਟੱਪਣ ਗਿਆ, ਨਾਲ ਡਰ ਵੀ ਸੀ ਕੋ ਵੇਖੇ ਨਾ, ਉਹ ਗਿਰਿਆ, ਉਹਦੀ ਲੱਤ ਟੁੱਟ ਗਈ। ਉਹ ਲਿਖਿਆ ਤੁਸੀਂ ਗੌੜੀ ਰਾਗ ਚੋਂ ਵਾਰ ਚੋਂ ਪੜ੍ਹ ਲੈਣਾ, ਤਪਾ ਨਾ ਹੋਵੇ ਅੰਦਰੋਂ ਲੋਭੇ, ਨਿਤ ਮਾਇਆ ਨੂੰ ਫਿਰੇ ਜਜ ਮਾਲਿਆ। ਸੱਦਾ ਤੈਨੂੰ ਭੇਜਿਆ, ਤੂੰ ਆਇਆ ਨੀ। ਅੱਗੋਂ ਦੇ ਸਦਿਆਂ ਸਤਹ ਦੀ ਭਿਖਿਆ ਲੈ ਨਾਹੀਂ, ਪਿੱਛੋਂ ਦੇ ਪਛਤਾਏ ਕੇ ਪੰਜ ਲੋਕ ਸਭ ਹੱਸਣ ਲੱਗੇ ਤਾਂ ਭਾ ਲੋਭ ਲੈ ਰਿਹਾ ਗੱਲ ਆ ਇਹ ਨਿੰਦਕਾਂ ਦਾ ਟੋਲਾ ਸੀ ਖੋਜਿਆਂ ਦਾ ਉਹਨਾਂ ਕੀ ਕਰਨਾ ਬੱਚਿਆਂ ਨੇ ਉਹਨਾਂ ਦਿਆਂ ਨੇ ਸਿੱਖਾਂ ਪਾਣੀ ਭਰਨ ਜਾਣਾ ਗਾਗਰਾਂ ਤੋੜ ਦੇਣੀ ਆ ਸਤਿਗੁਰਾਂ ਬੋਲੀ ਲਗਵਾ ਲਈ ਕਹਿਣ ਲੱਗੇ ਸਾਰੇ ਊਚ ਨੀਚ ਪਈ ਆਓ ਜਿੰਨੇ ਨੇ ਇੱਥੇ ਊਚ ਨੀਚ ਹੈ ਹੀ ਕੋਈ ਨੀ ਸਾਰੇ ਆਓ ਇਸ਼ਨਾਨ ਕਰੋ ਸੱਦਾ ਦਿੱਤਾ ਆਓ ਇਹ ਬੱਚੇ ਇਹਨਾਂ ਕੀ ਕੀਤਾ ਖਜ਼ਾਨਾ ਜਾ ਰਿਹਾ ਸੀ ਸਰਕਾਰੀ ਖੱਚਰਾਂ ਤੇ ਜਾਂਦਾ ਸੀ ਤੇ ਇਹਨਾਂ ਦੋ ਖੱਚਰਾਂ ਹੁਣ ਇਹੀ ਆਈ ਤੇ ਇਹਨਾਂ ਕੀ ਕੀਤਾ ਖੱਚਰਾਂ ਉਹਨਾਂ ਦੀਆਂ ਲੁਕਾ ਲਈਆਂ ਹੁਣ ਜਾ ਕੇ ਘਰ ਘਰ ਪੁੱਛਿਆ ਉਹ ਖੱਚਰ ਇੱਥੇ ਉਹ ਕਹਿਣ ਲੱਗੇ ਨਹੀਂ ਜੀ ਨਹੀਂ ਹੋਇਆ ਕਿ ਇੱਕ ਖੱਚਰ ਅੰਦਰੋਂ ਬੋਲ ਹੀ ਪਏ ਹੁਣ ਇਹਨਾਂ ਦਾ ਕੋਈ ਪਤਾ ਨਹੀਂ ਉਹਨਾਂ ਨੂੰ ਕੀ ਪਤਾ ਹੁਣ ਚੋਰ ਤੇ ਲੁਕਾਏਗਾ ਉਹਨਾਂ ਕੋਲ ਉਹ ਬੋਲ ਪਈ ਪਤਾ ਲੱਗਾ ਉਹ ਫਾਂਸੀ ਲਾ ਦਿੱਤੇ ਇਹਨਾਂ ਨੂੰ ਕੀਤੀ ਦੀ ਸਜ਼ਾ ਮਿਲੀ ਸਾਹਿਬ ਜੀ ਕਹਿੰਦੇ ਨੇ ਤ੍ਰਿਗਕਾਰ ਹੈ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਰੱਬ ਦੇ ਪਿਆਰਿਆਂ ਦੀ ਇੱਜ਼ਤ ਨਹੀਂ ਪਾਉਂਦੀ ਗੁਰੂ ਦੀ ਇੱਜ਼ਤ ਨਹੀਂ ਪਿਆਰੀ ਲੱਗਦੀ ਹਾਂਜੀ
1: ਦਇਆ ਦਇਆ ਕਰ ਰੱਖੋ ਹਰ ਜੀ
0: ਹਰਵੇ ਜੀ ਉਹ ਰੱਖ ਲਓ ਕਿਰਪਾ ਕਰੋ ਐਸੇ ਨਿੰਦਕਾਂ ਤੋਂ ਬਚਾਓ
1: ਹਮ ਦੀਨ ਤੇਰੀ ਸਰਨ ਆਏ
0: ਦੀਨ ਹੁੰਦਾ ਗਰੀਬ ਅਸੀਂ ਗਰੀਬ ਤੁਹਾਡੀ ਸ਼ਰਨ ਵਿੱਚ ਹਾਂ
1: ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ
0: ਅਸੀਂ ਤੁਹਾਡੇ ਬੱਚੇ ਹਾਂ ਤੁਸੀਂ ਸਾਡੇ ਪਿਤਾ ਹੋ
1: ਜਨ ਨਾਨਕ
0: ਕੋਸ਼ਿਸ਼ ਕਰਕੇ ਸਾਨੂੰ ਆਪਣੇ ਨਾਲ ਮੇਲ ਲਵੋ ਅਸਲ ਚ ਸਾਰੇ ਅਵਗਣ ਗੁਣਾ ਕਿੱਥੋਂ ਪੈਦਾ ਹੁੰਦੇ ਨੇ ਜਦੋਂ ਬੰਦਾ ਸਿਆਣਾ ਬਣ ਬਣ ਕੇ ਬੈਠਦਾ ਸਮਝਦਾਰ ਬਣ ਕੇ ਬੈਠਦਾ ਕਿ ਮੈਂ ਬੜਾ ਸਿਆਣਾ ਮੈਂ ਬੜਾ ਸਮਝਦਾਰ ਹਾਂ ਜਿਹੜਾ ਇੱਥੇ ਬੱਚਾ ਬਣ ਕੇ ਬੈਠੇਗਾ ਨਾ ਗੋਦੀ ਦਾ ਬੱਚਾ ਉਹ ਕੁਛ ਲੈ ਕੇ ਜਾਏਗਾ ਅਸੀਂ ਤੁਹਾਡੇ ਬੱਚੇ ਹਾਂ ਕਿਰਪਾ ਕਰੋ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ ਕਹਿੰਦਾ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਚਿੱਟੀਆਂ ਦਾੜੀਆਂ ਨਾਲ ਕੋ ਅਸੀਂ ਬੜੇ ਸਿਆਣੇ ਨਹੀਂ ਹੋ ਜਾਂਦੇ ਉਹ ਕਿਰਪਾ ਕਰੇ ਇੱਥੇ ਨਾ ਕੋ ਮੂਰਖ ਨਾ ਕੋ ਸਿਆਣਾ ਵਰਤਾ ਸਭ ਕੁਛ ਤੇਰਾ ਭਾਣਾ ਉਹ ਬਖਸ਼ਿਸ਼ ਕਰੇ ਸਿਆਣਾ ਕੌਣ ਬਾਣੀ ਚ ਫੈਸਲਾ ਦਿੱਤਾ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗਾ ਜਿਸ ਮਿੱਠਾ ਜੀਓ ਜਿਸ ਨੂੰ ਹੁਕਮ ਮਿੱਠਾ ਲੱਗੇ ਉਹ ਹੈ ਪਤਵੰਤ ਰੱਬ ਦੀ ਭਗਤੀ ਕਰਨ ਵਾਲਿਆਂ ਦੀ ਇੱਜ਼ਤ ਕਰੋ ਪਰਮਾਤਮਾ ਨਾਲ ਜੁੜਿਆਂ ਦਾ ਸਨਮਾਨ ਕਰੀਏ ਭੁੱਲ ਕੇ ਵੀ ਉਹਨਾਂ ਦੀ ਨਿੰਦਾ ਨਾ ਕਰੀਏ ਨਿੰਦਾ ਬਾਰੇ ਤੇ ਕਿਹਾ ਨਿੰਦਾ ਭਲੇ ਹੀ ਕਿਸੇ ਦੀ ਨਾਹੀਂ ਮਨਮੁਖ ਮੁਗਧ ਕਰੇਨ ਮੂੰਹ ਕਾਲੇ ਤਿੰਨਾ ਨਿੰਦਕਾਂ ਨਰਕੈ ਕਰਨੀ ਹੈ ਰੱਬ ਦੀ ਸਿਫਤ ਕਰੀਏ ਕਿਉਂ ਟਾਈਮ ਗਵਾਉਣਾ ਆਪ ਹੀ ਆਪਣਾ ਵਕਤ ਗਵਾਇਆ ਨਿੰਦਾ ਕੀਤੀ ਹੋਰਨਾਂ ਨੂੰ ਬੁਰੇ ਪਾਸੇ ਲਾ ਦਿੱਤਾ ਅਨੇਕਾਂ ਨੂੰ ਲਾਇਆ ਨਹੀਂ ਇਹ ਨਹੀਂ ਕਰਨਾ ਕਹਿੰਦੇ ਨੇ ਰਾਮ ਜਣਾ ਮਿਲ ਪਾਇਆ ਆਨੰਦਾ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਮਿਲ ਕੇ ਆਨੰਦ ਹੋ ਗਿਆ ਔਰ ਨੀਕੀ ਕਥਾ ਸੁਣਾ ਤੇ ਰੱਬ ਦੀ ਗੱਲ ਸੁਣਾਉਣ ਪਾਲੀ ਸੁਣਾਉਣ ਉੱਥੇ ਬੈਠੋ ਉਹਨਾਂ ਦੇ ਕੋਲ ਬੈਠੋ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਆਓ ਆਖਰੀ ਪੰਕਤੀਆਂ ਸਰਵਣ ਕਰੋ ਸਮਾਪਤੀ ਕਰੀਏ ਕੱਲ ਦੀ ਹਾਜ਼ਰੀ ਵੀ ਦੱਸ ਰਹੇ ਨੇ ਇੱਕ ਹੋਰ ਭਰਨੀ ਹੈ ਆਓ ਆਖਰੀ ਪੰਕਤੀ ਪੜ੍ਹੀਏ ਸਮਾਪਤੀ ਕਰੀਏ ਜੀ ਹਾਂ

0: خالصہ فتح.
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874. ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874. ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ.

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.